ਮੋਰ ਅੱਛਾ ਨਿਜ ਕਰਦਾ ਕਰੀਐ ਸਭੈ ਰਨ ਗੋਆ ਸੰਗਰੀਐ ਪੂਰਨ ਹੋਇ ਹਮਾਰੀ ਆਸਾ ਤੋਰ ਭਜਨ ਕੀ ਰਹੇ ਪਿਆਸਾ ਤੁਮੈ ਛਾੜ ਕੋਈ ਅਵਰ ਨਾ ਤਿਆਉ ਜੋ ਬਰ ਜਾਉ ਤੁਮ ਤੇ ਪਾਉ ਸੇਵਕ ਸੇਖਾ ਮਾਰੇ ਤਾਰੀਐ ਚੌਂ ਚੌਂ ਸਤਰ ਹਮਾਰੇ ਮਾਰੀਐ ਆਪ ਹੱਥ ਦੇ ਮੁਝੇ ਅਬਰੀਐ ਮਰਨ ਕਾਲ ਕਾ ਤ੍ਰਾਸਨ ਵਰੀਐ ਹੂਜੋ ਸਦਾ ਹਮਾਰੇ ਪਛਾ ਸਿਰਿਆ ਤੋਜੂ ਕਰੀ ਹੋਰ ਅੱਛਾ ਰਾਹ ਲਿਓ ਮੋਇ ਰਾਖਣ ਹਾਰੇ ਸਾਹਿਬ ਸੰਤ ਸਹਾਇ ਪਿਆਰੇ ਦੀਨ ਮਨ ਦੁਸ਼ਟਨ ਕੇ ਹੰਤਾ ਤੁਮਹੋ ਪੁਰੀ ਚਤੁਰ ਦਸ ਕੰਤਾ ਕਾਲ ਪਾਏ ਬ੍ਰਹਮਾ ਬਵਤਰਾ ਕਾਲ ਪਾਏ ਸ਼ਿਵਜੂ ਅਵਤਰਾ ਕਾਲ ਪਾਏ ਕਰਮੇ ਪ੍ਰਕਾਸ਼ਾ ਸਗਲ ਕਾਲ ਕਾ ਕੀਆ ਤਮਾਸ਼ਾ ਜਵਨ ਕਾਲ ਜੋਗੀ ਸਿਵ ਕੀਓ ਬੇਦ ਰਾਜ ਬ੍ਰਹਮਾ ਜੋਤੀਓ ਜਵਨ ਕਾਲ ਸਭ ਲੋਕ ਸਵਾਰਾ ਨਮਸਕਾਰ ਹੈ ਤਵੇਂ ਹਮਾਰਾ ਜਵਨ ਕਾਲ ਸਭ ਜਗਤ ਬਨਾਇਓ ਦੇਵਤਾ ਜਸ਼ਨ ਅਪਜਾਇਓ ਆਦਿ ਅੰਤੇ ਕੈ ਅਵਤਾਰਾ ਸੋਈ ਗੁਰੂ ਸਮਝਿਓ ਹਮਾਰਾ ਨਮਸਕਾਰ ਤਿਸੀ ਕੋ ਹਮਾਰੀ ਸਲ ਪ੍ਰਜਾਜ ਨੇ ਆਪ ਸਵਾਰੀ ਸੇਵਕਨ ਗੋ ਸੇਵ ਗੁਣ ਸੋ ਦੀਓ ਸਤਰਨ ਕੋ ਪਲ ਮੁਹਬਦ ਕੀਓ ਕੜ ਕੜ ਕੇ ਅੰਤਰ ਕੀ ਜਾਂਤ ਭਲੇ ਬੁਰੇ ਕੀ ਪੀਰ ਪਛਾਣਤ ਚੀਟੀ ਤੇ ਕੁੰਚਰੇ ਅਸਤੂਲਾ ਸਭ ਪਰ ਕਿਰਪਾ ਦ੍ਰਿਸ਼ ਕਰ ਫੂਲਾ ਸੰਤਨ ਦੁਖ ਪਾਏ ਤੇ ਦੁਖੀ ਸੁਖ ਪਾਏ ਸਾਧਨ ਕੇ ਸੁਖੀ ਏਕ ਏਕੀ ਪੀਰ ਪਛਾਣੇ ਘੜ ਘੜ ਕੇ ਪੜ ਪੜ ਕੇ ਜਾਣੇ ਜਾ ਬੁਧ ਕਰ ਕਰਾਂ ਕਰਤਾਰਾ ਪ੍ਰਜਾ ਤਰ ਤਵ ਦੇ ਅਪਾਰਾ ਜਾਬਾ ਕਰ ਕਰ ਤੋ ਕਬ ਹੂੰ ਤੁਮੇ ਮਿਲਤ ਦੇ ਤਰ ਸਭ ਹੂੰ ਜੇ ਤੇ ਬਦਨ ਸੇ ਸਭ ਧਾਰੇ ਆਪ ਆਪਣੇ ਬੂਝ ਉਚਾਰੇ ਤੁਮ ਸਭ ਹੀ ਤੇ ਰਹਿਤ ਨਿਰਾਲਮ ਜਾਨ ਬੇਪੇ ਦਰਿਆਲਮ ਨਿਰੰਕਾਰ ਨਿਰਵਿਕਾਰ ਨਿਰਲੰਬ ਆਦ ਅਨਿਲ ਅਨਾਦ ਸੰਭ ਤਾਕਾ ਮੂੜ ਚਾਰਤ ਭੇਦਾ ਜਾ ਕੋ ਭੇਵ ਨ ਪਾਵਤ ਬੇਦਾ ਤਾਕੋ ਗਰਭਾਨ ਮਾਨਤ ਮਹਾ ਮੂੜ ਕੈ ਪੇ ਨ ਜਾਂਤ ਮਹਾਦੇਵ ਕੋ ਕੈ ਸਦਾ ਸ਼ਿਵ ਨਿਰੰਕਾਰ ਕਾ ਚੀਨਤ ਨੈ ਭੇ ਆਪ ਆਪਣੀ ਬੁੱਧ ਹੈ ਜੇਤੀ ਵਰਣਤ ਭਿੰਨ ਭਿੰਨ ਤੋਹੇ ਤੇਤੀ ਤੁਮਰਾ ਲਖਾ ਨ ਜਾਏ ਪਸਾਰਾ ਕੇ ਬੈਸਿਆ ਪ੍ਰਥਮ ਸੰਸਾਰਾ ਏ ਕੈ ਰੂਪਾ ਨੂਪ ਸਰੂਪਾ ਰੰਗ ਪਿਹੋਰਾ ਕਈ ਪੂਪਾ ਅੰਡ ਜਰ ਸੇਤ ਯਕੀਨੀ ਉਤਪੁਜ ਖਾਨ ਬਹੋਰ ਰਚ ਦੀਨੀ ਕਹੂੰ ਬੂਰਾ ਜਾ ਹੂੰ ਬੈਠਾ ਕਹੂੰ ਸਿੰਹ ਪਿਓ ਸੰਕਰ ਕੈਠਾ ਸਾਰੀ ਸਿਰ ਦਿਖਾਏ ਅਚੰਭਵ ਆਜ ਆਸਰੂ ਸੰਭਵ ਆਬ ਰੱਛਾ ਮੇਰੀ ਤੁਮ ਕਰੋ ਸਿੱਖ ਅਵਾਰੇ ਸੇ ਸੰਗਰੋ ਦੋ ਜਿਤੈ ਉਠ ਪਾਤਾ ਸਗਲ ਮਲੇਸ਼ ਕਰੋ ਨੰਗਾਤਾ ਜਯਾ ਤੂੰ ਸਭ ਸਰਣੀ ਪਰੇ ਤਿਨਕੇ ਦੁਸ਼ਟ ਦੂਤ ਹੈ ਮਰੇ ਪੁਰਖ ਜਵਨ ਪਾਪਰੇ ਤਿਹਾਰੇ ਤਿਨਕੇ ਤੁਮ ਸੰਕਟ ਸਭ ਟਾਰੇ ਜੋ ਕਲ ਕੋ ਇੱਕ ਬਾਰ ਤੇ ਆਏ ਹੈ ਤਾਂ ਕਿ ਕਾਲ ਨਿਟ ਨਹੀਂ ਆਏ ਹੈ ਰੱਛਾ ਹੋਏ ਤਾਂ ਸਭ ਕਾਲਾ ਦੁਸ਼ਟ ਹੀ ਟਰੇ ਤਦ ਕਾਲਾ ਕਿਰਪਾ ਦਰ ਤਨ ਜਾਏ ਨ ਹਰੋ ਤਾਂ ਕਿ ਤਾਵ ਤਨਗ ਮੈਂ ਹਾਰ ਹੋ ਰਿਦ ਸਿਧ ਸਕਰਮ ਸਭ ਹੋਈ ਦੁਸ਼ਟ ਸਹਿ ਸਸਕੇ ਨਾ ਕੋਈ ਏਕ ਬਾਰ ਜਿਨ ਤੁਮੈ ਸੰਭਾਰਾ ਕਾਲ ਫਾਂ ਤੇ ਤਾਂ

ਕਾਰ ਵਾਹਿਗੁਰੂ ਜੀ ਕੀ ਫਤਿਹ। ਸ਼੍ਰੀ ਬਹੁਤ ਜੀ ਸਹਾਇ ਵਾਰ ਸ਼੍ਰੀ ਬਹੁਤ ਜੀ ਕੀ ਪਾਤਸ਼ਾਹੀ ਦਸਵੀਂ ਪ੍ਰਥਮ ਭਗਵਤੀ ਸਿਮਰਕੈ ਗੁਰੂ ਨਾਨਕ ਲੈਂ ਧਿਆਏ ਫਿਰੰਗਤ ਗੁਰ ਤੇ ਅਮਰਦਾਸ ਰਾਮਦਾਸ ਹੋਈ ਸਹਾਇ ਅਰਜਨ ਹਰ ਗੋਬਿੰਦ ਨੂੰ ਸਿਮਰੋ ਸ੍ਰੀ ਹਰਿ ਰਾਏ। ਸ੍ਰੀ ਹਰਿ ਕਿਸ਼ਨ ਧਿਆਈ ਹੈ ਜਿਠੈ ਸਭ ਦੁਹ ਜਾਏ ਤੇਗ ਬਹਾਦਰ ਸਿਮਰੈ ਕਰਨਾਉਣ ਦਿਆਵੇ ਧਾਏ ਸਭ ਤਾਈ ਹੋਈ ਸਹਾਏ। ਦਸਵੇਂ ਪਾਤਸ਼ਾਹ ਧੰਨ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਉਹ ਸਭ ਤਾਈ ਹੋਈ ਸਹਾਏ। ਦਸਵੇਂ ਪਾਤਸ਼ਾਹੀਓ ਕੀ ਜੋਤ ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਪਵਿੱਤਰ ਪਾਠ ਦੇ ਦਰ ਦਾ ਧਿਆਨ ਤਰ ਖਾਲਸੇ ਸਭ ਬੋਲੋ ਜੀ ਵਾਹਿਗੁਰੂ। ਪੰਜਾਂ ਪਿਆਰਿਆਂ ਚੌਂ ਸਭਜਾਦਿਆਂ ਚਾਲੀਆਂ ਮੁਕਤਿਆਂ ਅਠੀਆਂ ਜਪੀਆਂ ਤਪੀਆਂ ਸ਼ਹੀਦ ਸਿੰਘਾਂ ਸਿੰਘਣੀਆਂ ਜਿਨ੍ਹਾਂ ਨਾਮ ਜਪਿਆ ਵੰਡ ਛਕਿਆ ਦੇਖ ਚਲਾਈ ਤੇ ਗਵਾਈ ਦੇ ਕੇ ਅੰਡਿਟ ਕੀਤਾ ਤਿੰਨਾਂ ਗੁਰਮਾਂ ਪਿਆਰਿਆਂ ਸਚਿਆਰਿਆਂ ਦੀ ਕਮਾਈ ਦਾ ਧਿਆਨ ਤਰ ਖਾਲਸੇ ਸਭ ਬੋਲੋ ਜੀ ਵਾਹਿਗੁਰੂ। ਜਿਨ੍ਹਾਂ ਸਿੰਘਾਂ ਸਿੰਘਣੀਆਂ ਧਰਮ ਸੀ ਦਿੱਤੇ ਬੰਧ ਬੰਧ ਕਟਵਾਏ ਚਰਖੜੀਆਂ ਤੇ ਚੜੇ ਆਰਿਆਂ ਨਾਲ ਤਨ ਚਰਵਾਏ ਉਬਲਦੀਆਂ ਦੇਗਾਂ ਵਿੱਚ ਉਬਾਲੇ ਗਏ ਖੋਪਰੀਆਂ ਲੁਹਾਈਆਂ ਗੁਰਦੁਆਰਿਆਂ ਦੀ ਸੇਵਾ ਸੰਭਾਲ ਲਈ ਕੁਰਬਾਨੀਆਂ ਕੀਤੀਆਂ ਤੇਰੇ ਭਾਣੇ ਨੂੰ ਮਿੱਠਾ ਕਰਕੇ ਮੰਨਿਆ ਅਸਹਿ ਤੇ ਕਹਿ ਅਸਹਾਰ ਦੇ ਸ਼ਹੀਦ ਸਿੱਕਿਤ ਕੇ ਸਾਂ ਸਵਾਸਾਂ ਸੰਘਨ ਬਾਈ ਧਰਮ ਨਿਹਾਰਿਆ ਤਿੰਨਾਂ ਸਮੂਹ ਸ਼ਹੀਦ ਸਿੰਘਾਂ ਸਿੰਘਣੀਆਂ ਦੀ ਕਮਾਈ ਦਾ ਧਿਆਨ ਤਰ ਖਾਲਸੇ ਸਭ ਬੋਲੋ ਜੀ ਵਾਹਿਗੁਰੂ। ਪੰਜਾਂ ਤਖਤਾ ਸਰਬੱਤ ਗੁਰਦੁਆਰਿਆਂ ਜੀ ਕਾ ਦੇ ਅੰਦਰ ਖਾਲਸੇ ਸਭ ਬੋਲੋ ਜੀ ਵਾਹਿਗੁਰੂ। ਪ੍ਰਥਮ ਖਾਲਸੇ ਜੀ ਕੀ ਅਰਦਾਸ ਹੈ ਜੀ ਸਰਬੱਤ ਖਾਲਸੇ ਜੀ ਕੋ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਚੇਤਾਵੇ ਚੇਤਾਵਣ ਕਾ ਸਦਕਾ ਸਰਬ ਸੁਖ ਹੋਵੇ ਜਹਾਂ ਜਹਾਂ ਖਾਲਸਾ ਜੀ ਸਾਹਿਬ ਤਹਾਂ ਤਰ ਛਿਆ ਦੇ ਤੇ ਫਤਿਹ ਬਿਰਧ ਕੀ ਪਹਿਲ ਪੰਥ ਕੀ ਜੀ ਸ੍ਰੀ ਸਾਹਿਬ ਜੀ ਸਹਾਇ ਖਾਲਸੇ ਜੀ ਕੇ ਬੋਲ ਵਾਲੇ ਖਾਲਸੇ ਸਭ ਬੋਲੋ ਜੀ ਵਾਹਿ। ਸਿੱਖਾਂ ਨੂੰ ਸਿੱਖੀ ਦਾਨ ਕੇਸ ਦਾਨ ਰਹਿਤ ਦਾਨ ਵਿਵੇਕ ਦਾਨ ਵਸਾਹ ਦਾਨ ਭਰੋਸਾ ਦਾਨ ਦਾਨਾ ਸਰਦਾਨ ਨਾਮ ਦਾਨ ਸ੍ਰੀ ਅੰਮ੍ਰਿਤਸਰ ਸਾਹਿਬ ਜੀ ਕੇ ਇਸ਼ਨਾਨ ਚੌਂਕੀਆਂ ਝੰਡੇ ਬੁੰਗੇ ਜੁਗੋ ਜੁਗ ਅਟਲ ਧਰਮ ਕਾ ਜੈਕਾਰ ਖਾਲਸੇ ਜੀ ਕੇ ਬੋਲ ਵਾਲੇ ਖਾਲਸੇ ਸਭ ਬੋਲੋ ਜੀ ਵਾਹਿਗੁਰੂ। ਸਿੱਖਾਂ ਦਾ ਮਨ ਨੀਵਾਂ ਮਤ ਉੱਚੀ ਮਾਤੇ ਰਾਖੇ ਆਪ ਅਕਾਲ ਪੁਰਖ ਅੰਤਰ ਜਾਮੇ ਗੁਰੂ ਜੀ ਨਿਵਾਸ ਜੀ ਪਾਤਸ਼ਾਹ ਪੰਦੇ ਸਦਾ ਸਹਾਜ ਦੇ ਧਰ ਪਿਤਾ ਜੀ ਉਹ ਸ੍ਰੀ ਨਨਕਾਣਾ ਸਾਹਿਬ ਹੋਰ ਗੁਰਦੁਆਰੇ ਜਿਨ੍ਹਾਂ ਤੋਂ ਪੰਥ ਨੂੰ ਵਿਛੋੜਿਆ ਗਿਆ ਸੇਵਾ ਸੰਭਾਲ ਆਪਣੇ ਖਾਲਸਾ ਜੀ ਨੂੰ ਬਖਸ਼ੋ ਜੀ। ਨਿਮਾਣਿਆਂ ਦੇ ਮਾਣ ਨਤਾਣਿਆਂ ਦੇ ਤਾਣ ਨਿਓਟਿਆਂ ਦੀ ਓੜਨੇ ਆਸਰਿਆਂ ਦੇ ਆਸਰੇ ਧੰਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਪਾਤਸ਼ਾਹ ਜੀ ਆਪ ਦੀ ਪਾਰ ਬਖਸ਼ ਰਹਿਮਤ ਕਿਰਪਾ ਦਾ ਸਦਕਾ ਆਪ ਦੇ ਹਜ਼ੂਰ ਸੋਧਰ ਦੇ ਦੀਵਾਨ ਸਜੇ ਸ਼ਬਦ ਚੌਂਕੀ ਕੀਰਤਨ ਸੋਧਰ ਰਹਿਸਾ ਪਾਠ ਜੀ ਕੀ ਅਰਦਾਸ ਭੁੱਲ ਚੋਂ ਮਾਫ਼ ਕਰਨੀ ਸਿੱਖ ਪੜਦੇ ਸੁਣਦੇ ਸਰਬੱਤ ਲਾਹੇਵੰਦ ਹੋਵਣ ਸਰਬੱਤ ਸੰਗਤਾਂ ਦੀ ਹਾਜ਼ਰੀ ਤਿਲ ਫੁੱਲ ਭੇਟਾਵਾਂ ਆਪਣੇ ਦਰ ਤੇ ਪ੍ਰਵਾਨਕ ਨੇ ਸਿਰ ਤੇ ਮਿਹਰ ਪ੍ਰਿਆਤਕਣਾ ਤੰਦਰੁਸਤੀਆਂ ਬਖਸ਼ਣੀਆਂ ਪਰਿਵਾਰਾਂ ਵਿੱਚ ਸੁੱਖ ਵਰਤਾਉਣਾ ਸਰਬੱਤ ਸੰਗਤਾਂ ਦੇ ਕਾਰੋਬਾਰ ਨਿਬਰਤਾ ਦਰੋਂ ਕਰੋਂ ਸਿੱਖੀ ਭਰੋਸਾ ਨਾਮਦਾਨ ਬਖਸ਼ ਕੇ ਨਿਹਾਲ ਕਰਨਾ ਪੰਥ ਦੇ ਸਿਰ ਤੇ ਮਿਹਰ ਪ੍ਰਿਆਤ ਰੱਖਣਾ ਅਤੁੱਟ ਗੁਰੂ ਕੇ ਲੰਗਰਾਂ ਦੀ ਸੇਵਾ ਔਰ ਦਰ ਪ੍ਰਵਾਨ ਕਰਨੀ ਸੇਵਾਦਾਰਾਂ ਨੂੰ ਚੜ੍ਹਦੀ ਕਲਾ ਬਣੀ ਪਵਿੱਤਰ ਹਜ਼ੂਰੀ ਵਿੱਚ ਕੜਾਹ ਪ੍ਰਸ਼ਾਦ ਦੇਗਾ ਹਾਜ਼ਰਾ ਦਰ ਪ੍ਰਵਾਨ ਹੋਵੇ ਪ੍ਰਵਾਨ ਦੇ ਸੰਦ ਵਰਤਾਉਣ ਦੀ ਆਗਿਆ ਬਖਸ਼ੋ ਐਸ ਵੇ ਦੀਵਾਨ ਸਾਹਿਬ ਜਿਹੜੇ ਨੇ ਮਿਹਰ ਕਰੋ ਪਵਿੱਤਰ ਹੁਕਮਨਾਮਾ ਬਖਸ਼ ਕੇ ਨਿਹਾਲ ਕਰੋ ਜੀ ਸਹੀ ਗੁਰਮ ਪਿਆਰੇ ਮਿਲ ਲਓ ਜਿਹਨਾਂ ਮਿਲਿਆ ਤਰਨਾਮ ਚੇਤਾ ਆਵੇ ਨਾਨਕ ਨਾਮ ਚੜ੍ਹਦੀ ਕਲਾ ਤੇਰੇ ਭਾਣੇ ਸਰਬੱਤ ਦਾ ਭਲਾ। ਵਾਹਿਗੁਰੂ ਜੀ ਕਾ ਖਾਲਸਾ ਵਾਹਿ

ਸਤਨਾਮ ਵਾਹਿਗੁਰੂ ਸਾਹਿਬ ਜੀ, ਤੂੰ ਪ੍ਰਭ ਦਾਤਾ ਦਾਨ ਮਤ ਪੂਰਾ, ਹਮ ਥਾਰੇ ਭਿਖਾਰੀ ਜੀਓ, ਮੈਂ ਕਿਆ ਮਾਂਗੂ ਕਿਸ ਥਿਰ ਨਾ ਰਹਾਈ, ਹਰ ਦੀਜੈ ਨਾਮ ਪਿਆਰੀ ਜੀਓ। ਸੋ ਕਹੋ ਟਲ ਗੁਰਸੇਵੀ ਐ ਐਹਨਿਸ ਸਹਿਜ ਸੁਭਾਇ, ਦਰਸ਼ਨ ਪਟਸਿਆਂ ਗੁਰੂ ਕੈ, ਜਨਮ ਮਰਨ ਦੁਖ ਜਾਏ। ਵਾਹਿਗੁਰੂ ਸਾਹਿਬ ਜੀ ਰਾਗ ਸੂਹੀ ਮਹੱਲਾ ਪੰਜਵਾਂ, ਕਰ ਦੀਜਾ ਇਕਿਓ ਓੰਕਾਰ ਸਤਿਗੁਰ ਪ੍ਰਸਾਦ, ਮਿਥਨ ਮੋਹ ਅਗਨ ਸੋਕ ਸਾਗਰ, ਕਰ ਕਿਰਪਾ ਉਧਰ ਹਰ ਨਾਗਰ। ਮਿਥਨ ਮੋਹ ਅਗਨ ਸੋਕ ਸਾਗਰ, ਕਰ ਕਿਰਪਾ ਉਧਰ ਹਰ ਨਾਗਰ। ਚਰਨ ਕਮਲ ਸਰਨਾਏ ਨਰਾਇਣ, ਦੀਨਾ ਨਾਥ ਭਗਤ ਪੁਰਾਇਣ, ਰਹਾਓ ਅਨਾਥਾ ਨਾਥ ਭਗਤ ਪੈ ਮੇਟਣ, ਸਾਧ ਸੰਗ ਜਮਦੂਤ ਨ ਭੇਟਣ। ਜੀਵਨ ਰੂਪ ਅਨੂਪ ਦਿਆਲਾ, ਰਵਣ ਗੁਣਾ ਕਟੀਏ ਜਮ ਜਾਲਾ, ਅੰਮ੍ਰਿਤ ਨਾਮ ਰਸਨ ਨਿਤ ਜਾਪੈ, ਰੋਗ ਰੂਪ ਮਾਇਆ ਨਾ ਵਿਆਪੈ। ਜਪ ਗੋਬਿੰਦ ਸੰਗੀਤ ਸਭ ਤਾਰੇ, ਬਹੁਤ ਨਾਹੀ ਪੰਜ ਬਟਵਾਰੇ, ਮਨ ਬਚ ਕਰਮ ਪ੍ਰਭ ਏਕ ਧਿਆਏ, ਸਰਬ ਫਲਾਂ ਸੋਈ ਜਨ ਪਾਏ, ਤਾਰੇ ਅਨਗ੍ਰਹੁ ਆਪਣਾ ਪ੍ਰਭ ਕੀਨਾ, ਕੇਵਲ ਨਾਮ ਭਗਤ ਰਸ ਦੀਨਾ। ਆਦ ਮਦ ਅੰਤ ਪ੍ਰਭ ਸੋਈ, ਨਾਨਕ ਤਿਸ ਬਿਨ ਅਵਰ ਨਾ ਕੋਈ। ਆਦ ਮਦ ਅੰਤ ਪ੍ਰਭ ਸੋਈ, ਨਾਨਕ ਤਿਸ ਬਿਨ ਅਵਰ ਨਾ ਕੋਈ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਪਰਮ ਸਕਾਰ ਜੋ ਸਤਿ ਸ੍ਰੀ ਅਕਾਲ। ਸ਼ਾਮਾਂ ਦੇ ਦੀਵਾਨ ਦੀਆਂ ਹਾਸੀਆਂ ਭਰੀਆਂ ਨੇ, ਸ਼ਬਦ ਚੌਂਕ ਚ ਕੀਰਤਨ ਸੋਧਰ ਸਾਹਿਬ ਦੇ ਪਾਠ ਹੋਏ, ਉਪਰੰਤ ਗੁਰੂ ਚਰਨਾਂ ਵਿੱਚ ਅਰਦਾਸ ਹੋਈ ਹੈ। ਸਤਿਗੁਰ ਨੇ ਪਵਿੱਤਰ ਹੁਕਮਨਾਮੇ ਬਖਸ਼ੇ ਜੋ ਆਪਾਂ ਸ਼ਰਧਾ ਨਾਲ ਸਰਵਣ ਕੀਤੇ ਨੇ, ਮਨ ਬਚ ਕਰਮ ਪ੍ਰਭ ਏਕ ਧਿਆਏ, ਮਨ ਕਰਕੇ ਬਚਨਾਂ ਕਰਕੇ ਕਰਮਾਂ ਕਰਕੇ, ਜੇ ਉਸ ਵਾਹਿਗੁਰੂ ਪਰਮੇਸ਼ਵਰ ਅਕਾਲਪੁਰ ਦੀ ਅਰਾਧਨਾ ਕਰੀਏ ਤਾਂ ਸਤਿਗੁਰੂ ਕਹਿੰਦੇ ਸਭ ਫਲ ਪ੍ਰਾਪਤ ਹੋਵੇ, ਸਰਬ ਸੁਖਾਂ ਸਹੀ ਜਨ ਪਾਏ। ਮਨ ਕਰਦਾ ਪਰ ਬਚਨ ਮਾੜੇ ਹੋ ਜਾਂਦੇ ਆ, ਫਰਜ਼ ਕੀਤਾ ਮਨ ਨੇ ਵੀ ਠੀਕ ਕੀਤਾ ਤੇ ਬਚਨਾਂ ਨੇ ਵੀ ਚੰਗੇ ਬੋਲ ਬੋਲੇ, ਪਰ ਕਰਮ ਮਾੜਾ ਸੱਜਣ ਡਾਗਾਂ ਨੂੰ। ਤੇ ਜੇ ਕਰਮ ਚੰਗਾ ਤੇ ਬਚਨ ਮਾੜੇ ਤਾਂ ਵੀ ਨਹੀਂ ਸਰਦਾ, ਜੇ ਕਰਮ ਤੇ ਬਚਨ ਦੋਵੇਂ ਚੰਗੇ ਆ ਤੇ ਜੇ ਮਨ ਵਿੱਚ ਖੋਟ ਹੈ ਤਾਂ ਵੀ ਗੱਲ ਨਹੀਂ ਬਣਦੀ। ਇਸ ਕਰਕੇ ਇਹ ਚੀਜ਼ ਜਿਹੜੀ ਹੈ ਪੈਰਲ ਚੱਲਦੀ ਹੈ, ਮਨ ਕਰਕੇ ਬਚਨਾ ਕਰਕੇ ਕਰਮਾਂ ਕਰਕੇ ਜਦੋਂ ਅਸੀਂ ਉਸ ਵਾਹਿਗੁਰੂ ਪਰਮੇਸ਼ਵਰ ਅਕਾਲਪੁਰ ਦੀ ਬਖਸ਼ਿਸ਼ ਪ੍ਰਾਪਤ ਕਰਦੇ ਹਾਂ ਫਿਰ ਗੁਰੂ ਦੀ ਕਿਰਪਾ ਹੁੰਦੀ ਹੈ। ਇਸੇ ਕਰਕੇ ਸਤਿਗੁਰ ਇਹ ਮਨ ਹਰ ਜੀ ਧਿਆਏ, ਤੂੰ ਇੱਕ ਮਨ ਇੱਕ ਚਿੱਤ ਪਾਏ।
ਮਨ ਕਰਦਾ ਅਖੰਡ ਪਾਠ ਕਰ ਲਈਏ ਚਿੱਤ ਲੱਗਦਾ ਹੀ ਨਹੀਂ, ਇੱਥੇ ਆਣ ਕੇ ਕੰਮ ਫਰਦੀ ਆ ਗੁਰੂ ਕਿਰਪਾ ਕਰੇ। ਕਿਉਂਕਿ ਸੰਸਾਰ ਨਾਸਵੰਤ ਪਦਾਰਥਾਂ ਦਾ ਮੋਹ ਦਾ ਚਿੰਤਾ ਦੀ ਅੱਗ ਦਾ ਸਾਗਰ ਹੈ। ਬਸ ਜਿਹੜਾ ਡੁੱਬ ਗਿਆ ਡੁੱਬ ਗਿਆ। ਵੈਸੇ ਇਹਨੂੰ ਕਹਦੇ ਇਹ ਜੱਗ ਸੱਚੇ ਕੀ ਹੈ ਕੋਠੜੀ, ਇਹ ਸੱਚੇ ਦੀ ਕੋਠੜੀ ਵੀ ਹੈ। ਗੁਰੂ ਕਿਰਪਾ ਕਰੇ ਸਭ ਨੂੰ ਚੜ੍ਹਦੀਆਂ ਕਲਾ ਬਖਸ਼ ਬਹੁਤ ਬਹੁਤਾਂ ਨਾਲ। ਬੀਬੀਆਂ ਨੂੰ ਬੇਨਤੀ ਹੈ ਜੇ ਕੋਈ ਸੀਣ ਜਾਣਦੀ ਹੈ ਸਿਲਾਈ ਥੋੜ੍ਹੀ ਬਾਲੀ ਅਤੇ ਸੇਵਾ ਇੱਕ ਜੇ ਤੁਸੀਂ ਕਰ ਸਕਦੀਆਂ ਜੇ ਮਹਾਰਾਜ ਜੀ ਸਰੂਪਾਂ ਦੇ ਰੁਮਾਲੇ ਚਾਹੀਦੇ ਨੇ ਸੁੱਖ ਆਸਣ ਵਾਸਤੇ, ਕੱਪੜਾ ਸਾਡੇ ਕੋਲ ਹੈਗਾ, ਅਗਰ ਕਿਸੇ ਨੇ ਸੇਵਾ ਕਰਨੀ ਹੈ ਕੱਪੜਾ ਲੈ ਜਿਓ, ਅਤੇ ਉਹ ਰੁਮਾਲੇ ਚਾਹੀਦੇ ਨੇ ਬਣਾਉਣ ਨੂੰ ਚਿੱਟੇ। ਅਗਰ ਕਿਸੇ ਨੇ ਆਪ ਵੀ ਸੇਵਾ ਕਰਨੀ ਹੈ ਲੈ ਕੇ ਕੱਪੜਾ ਤਾਂ ਕਰ ਸਕਦੇ ਆ। 140 ਇੰਚ ਦਾ ਕੱਪੜਾ ਚਾਹੀਦਾ, 140 ਇੰਚ ਸੈਂਟੀਮੀਟਰ ਇਹ ਤੁਸੀਂ ਕੱਪੜਾ ਸਾਡੇ ਕੋਲ ਵੀ ਲੈ ਸਕਦੇ ਜੇ, ਅਗਰ ਤੁਹਾਡੇ ਆਪਣੀ ਸ਼ਰਧਾ ਕੋਈ 5-4-10 ਰੁਮਾਲੇ ਬਣਾਉਣ ਦੇ ਉਹ ਵੀ ਤੁਸੀਂ ਬਣਾ ਸਕਦੇ ਜੀ। ਗੁਰੂ ਕਿਰਪਾ ਕਰੇ ਚੜ੍ਹਦੀਆਂ ਕਲਾ ਬਖਸ਼ਣ। ਬਹੁਤ ਬਹੁਤ ਧੰਨਵਾਦ। ਸਰਵ ਕਰੀਏ ਭਾਈ ਸਾਹਿਬ ਪਰਮਿੰਦਰ ਸਿੰਘ ਦੇ ਜਗਤ ਪਾਸੋਂ ਕੀਰਤਨ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।

0: ਵਾਹਿਗੁਰੂ ਜੀ ਕਾ
1: ਖਾਲਸਾ
2: ਖਾਲਸਾ
1: ਵਾਹਿਗੁਰੂ ਕੀ ਫਤਿਹ। ਭਾਈ ਸਾਹਿਬ ਭਾਈ ਪਰਮਿੰਦਰ ਸਿੰਘ ਜੀ ਅਤੇ ਉਹਨਾਂ ਦੇ ਜਥੇ ਦਾ ਹਾਰਦਿਕ ਧੰਨਵਾਦ, ਜਿਨ੍ਹਾਂ ਨੇ ਲਾਹੀ ਬਾਣੀ ਦੇ ਮਨੋ ਕੀਰਤਨ ਸਰਵਨ ਕਰਾਏ ਨੇ। ਸਤਿਗੁਰ ਜਥੇ ਨੂੰ ਚੜ੍ਹਦੀਆਂ ਕਲਾ ਬਖਸ਼। ਧੰਨ ਧੰਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਦਾ ਪਹਿਲਾ ਪ੍ਰਕਾਸ਼ ਉਹ ਦਿਹਾੜਾ 1 ਨਵੰਬਰ ਨੂੰ ਆ, ਸੋ 1 ਸਤੰਬਰ ਨੂੰ ਆ। ਤੋ 1 ਸਤੰਬਰ ਤੋਂ ਇਸ ਦਿਹਾੜੇ ਨੂੰ ਸੰਬੰਧ ਦੇ ਵਿੱਚ 30 ਅਗਸਤ ਨੂੰ ਗੁਰਦੁਆਰਾ ਸ੍ਰੀ ਗੁਰੂ ਸਿੰਘ ਸਭਾ ਵਿਖੇ ਸੈਮੀਨਾਰ ਗੁਰੂ ਗ੍ਰੰਥ ਸਾਹਿਬ ਦੇ ਪ੍ਰਕਾਸ਼ ਦਿਹਾੜੇ ਨੂੰ ਸੰਬੰਧਿਤ ਹੋ ਰਿਹਾ। ਸੋ ਆਪ ਜੀ ਨੂੰ ਬੇਨਤੀ ਹੈ ਕਿ ਆਪ ਜੀ ਨੇ ਜ਼ਰੂਰ ਇਸ ਵਿੱਚ ਹਾਜ਼ਰੀਆਂ ਭਰਨੀਆਂ। ਸਮਾਂ ਹੈ 12:30 ਤੋਂ ਲੈ ਕੇ 3:30 ਵਜੇ ਤੱਕ ਗੁਰਦੁਆਰਾ ਸਾਹਿਬ ਦੇ ਮੇਨ ਹਾਲ ਵਿੱਚ ਇਹ ਸੈਮੀਨਾਰ ਹੋਏਗਾ। ਸੋ ਆਪ ਸਭ ਨੂੰ ਬੇਨਤੀ ਹੈ ਬੁਲਾਰੇ ਕੁਛ ਆਪ ਦੇ ਨਾਲ ਗੁਰੂ ਗ੍ਰੰਥ ਸਾਹਿਬ ਦੀ ਵਿੱਚੋਂ ਸਾਂਝ ਕਰਨਗੇ ਬਚਨਾਂ ਦੀ। ਹੋਰ ਆਪ ਜੀ ਨੂੰ ਬੇਨਤੀ ਹੈ ਕਿ ਜ਼ਰੂਰ ਆਪ ਜੀ ਨੇ ਇਸ ਵਿੱਚ ਹਾਜ਼ਰੀਆਂ ਭਰਨੀਆਂ। ਸੋ 30 ਅਗਸਤ ਨੂੰ ਇਹ ਸੈਮੀਨਾਰ ਗੁਰਦੁਆਰਾ ਸਾਹਿਬ ਵਿਖੇ 12:30 ਵਜੇ ਤੋਂ ਲੈ ਕੇ 3:30 ਵਜੇ ਤੱਕ ਸ੍ਰੀ ਗੁਰੂ ਸਿੰਘ ਸਭਾ ਵਿਖੇ ਹੋਏਗਾ। ਸੋ ਸਭ ਨੂੰ ਬੇਨਤੀ ਹੈ ਦਰਸ਼ਨ ਦੇਣ ਦੀ ਕਿਰਪਾਲਤਾ ਕਰਨੀ ਜੀ। ਸੁਣ ਭਾਈ ਸਾਹਿਬ ਭਾਈ ਗੁਰਸ਼ਰਨ ਸਿੰਘ ਜੀ ਕਥਾ ਸ਼ਰਨ ਕਰਾਉਣਗੇ, ਬੜੇ ਪਿਆਰ ਨਾਲ ਸ਼ਰਨ ਕਰੋ ਜੀ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।
2: ਸਤਨਾਮ।

ਇੱਕ ਅਰਦਾਸ ਪਾਠ ਕੀਰਤ ਕੀ ਗੁਰ ਰਾਮਦਾਸੂ ਰਾਖੋ ਸ਼ਰਨਾਈ ਇੱਕ ਅਰਦਾਸ ਪਾਠ ਕੀਰਤ ਕੀ

जी फरीदा जा लब ताने किया लब ता कूड़ा

0: பவே வாணக்கண்டா முடே வசீ ரப் ஹியாலிய ஜங்கள் க்யா டூண்டே வசீ ரப் ஹியாலிய ஜங்கள் க்யா டூண்டே ஜுகோ ஜுக டல் சவர் ஷத்தர் தகத் தே மாலக் ஹாஜரா ஹசூர் ஜாரா ஜஹூர் ஷப்த குரு பாணி கே போஹே தமிரத் கே தாத்தே ਦਸਾਂ ਪਾਤਸ਼ਾਹੀਆਂ ਦੀ ਜੋਤ ਸਾਹਿਬ ਸੱਚੇ ਪਾਤਸ਼ਾਹ ਸਤਿਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਤਿੰਨਾਂ ਦੀ ਪਾਵਨ ਪਵਿੱਤਰ ਤੇ ਮੁਕੱਦਸ ਹਜ਼ੂਰੀ ਵਿੱਚ ਸ਼ਾਮਾਂ ਵੇਲੇ ਦੇ ਸੱਜੇ ਦੀਵਾਨਾਂ ਦੀਆਂ ਹਾਜ਼ਰੀਆਂ ਭਰ ਰਹੇ ਸਨਮਾਨਯੋਗ ਸਤਿਕਾਰਯੋਗ ਸਤਸੰਗੀ ਜਨੋ, ਸਤਿਗੁਰਾਂ ਨੇ ਬੜੀ ਅਪਾਰ ਬਖਸ਼ਿਸ਼ ਰਹਿਮਤ ਕੀਤੀ ਹੈ। ਆਪ ਸਭ ਗੁਰਦੇਵ ਦੀ ਪਾਵਨ ਹਜ਼ੂਰੀ ਵਿੱਚ ਜੁੜ ਬੈਠ ਕੇ ਸਤਿਗੁਰ ਕੀ ਅੰਮ੍ਰਿਤਮਈ ਬਾਣੀ ਦੇ ਕੀਰਤਨ ਮੇਰੇ ਤੋਂ ਪਹਿਲਾਂ ਗੁਰੂ ਘਰ ਕੇ ਰਾਗੀ ਜਥੇ ਪਾਸੋਂ ਸਰਵਣ ਕਰ ਰਹੇ ਸੀ। ਤੋ ਆਓ ਸਾਧ ਸੰਗਤ, ਸਮਾਂ ਹੈ ਲੜੀਵਾਰ ਚੱਲ ਰਹੀ ਭਗਤ ਬਾਣੀ ਦੀ ਵਿਚਾਰ ਦਾ। ਵਿਚਾਰਾਂ ਨੂੰ ਆਰੰਭਣ ਤੋਂ ਪਹਿਲਾਂ ਜਿੰਨੇ ਸਰੀਰ ਆਪ ਸਤਿਗੁਰਾਂ ਦੇ ਹਜ਼ੂਰ ਬੈਠੇ ਹੋ ਜਾਂ ਘਰਾਂ ਵਿੱਚ ਮੀਡੀਆ ਦੇ ਮਾਧਿਅਮ ਰਾਹੀਂ ਸਰਵਣ ਕਰ ਰਹੇ ਹੋ, ਗੁਰੂ ਬਖਸ਼ੀ ਫਤਿਹ ਦੀ ਸਾਂਝ ਪਾਈਏ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਲੜੀਵਾਰ ਵਿਚਾਰ ਸ਼ੇਖ ਫਰੀਦ ਸਾਹਿਬ ਜੀ ਦੇ ਪਾਵਨ ਸਲੋਕਾਂ ਦੀ ਆਪਾਂ ਕਰ ਰਹੇ ਹਾਂ। ਦੋ ਸਲੋਕਾਂ ਦਾ ਪਾਠ ਮੈਂ ਆਪ ਜੀ ਦੇ ਨਾਲ ਸਾਂਝਾ ਕੀਤਾ ਹੈ। ਇਹਨਾਂ ਸਲੋਕਾਂ ਵਿੱਚ ਜਿਹੜਾ ਪ੍ਰਸੰਗ ਚੱਲ ਰਿਹਾ ਹੈ ਉਹ ਹੈ ਵੀ ਰੱਬੀ ਮਿਲਾਪ ਦੇ ਰਾਹ ਤੇ ਤੁਰਿਆ ਹੋਇਆ ਜਗਿਆਸੂ ਰੱਬ ਦੇ ਦਰ ਨੂੰ ਪਾਉਣ ਲਈ ਕਿੱਦਾਂ ਦੇ ਗੁਣਾਂ ਦਾ ਮਾਲਕ ਹੋਣਾ ਚਾਹੀਦਾ ਹੈ, ਉਹਦੇ ਜੀਵਨ ਵਿੱਚ ਕੀ ਹੋਣਾ ਚਾਹੀਦਾ ਹੈ। ਤੋ ਸ਼ੇਖ ਫਰੀਦ ਸਾਹਿਬ ਨੇ ਗੱਲ ਪ੍ਰਾਰੰਭ ਕੀਤੀ ਸੀ ਵੀ ਦਰ ਦਰਵੇਸ਼ੀ ਗਾਖੜੀ ਚੱਲਾਂ ਦੁਨੀਆਂ ਭੱਤ ਬੰਨ ਉਠਾਈ ਪੋਟਲੀ ਕਿੱਥੇ ਵੰਝਾ ਘੱਤ। ਉਹਨਾਂ ਨੇ ਕਿਹਾ ਵੀ ਦਰਵੇਸ਼ੀ ਬੜੀ ਔਖੀ ਕਾਰ ਹੈ, ਫਕੀਰੀ ਬੜੀ ਔਖੀ ਕਾਰ ਹੈ। ਔਖੀ ਲਈ ਸ਼ਬਦ ਵਰਤਿਆ ਹੈ ਗਾਖੜੀ। ਆਪਾਂ ਸਤਿਗੁਰ ਦੀ ਬਾਣੀ ਦੇ ਵਿੱਚ ਵੀ ਇਹ ਵਾਕ ਹੋਰ ਪੜ੍ਹਦੇ ਹਾਂ ਵੀ ਸਤਿਗੁਰ ਕੀ ਸੇਵਾ ਗਾਖੜੀ, ਵੀ ਜਿਹੜੀ ਗੁਰੂ ਦੀ ਸੇਵਾ ਹੈ ਉਹ ਬੜੀ ਔਖੀ ਹੈ, ਕਿਉਂਕਿ ਇਹਦੇ ਲਈ ਆਪਣਾ ਸਿਰ ਅਰਪਣ ਕਰਨਾ ਪੈਂਦਾ ਹੈ, ਆਪਣਾ ਆਪਾ ਭੇਟ ਕਰਨਾ ਪੈਂਦਾ ਹੈ। ਤੋ ਸ਼ੇਖ ਫਰੀਦ ਸਾਹਿਬ ਕਹਿੰਦੇ ਨੇ ਮੈਂ ਦਰਵੇਸ਼ੀ ਰੱਬ ਦਾ ਆਪਣੇ ਆਪ ਨੂੰ ਫਕੀਰ ਵੀ ਕਹਿ ਰਿਹਾ ਹਾਂ, ਪਰ ਮੇਰਾ ਜਿਹੜਾ ਚੱਲਣ ਦਾ ਢੰਗ ਹੈ, ਜੋ ਮੇਰਾ ਜਿਉਣ ਦਾ ਢੰਗ ਹੈ, ਉਹ ਦਰਵੇਸ਼ਾਂ ਵਾਲਾ ਨਹੀਂ ਹੈ, ਉਹ ਦੁਨੀਆਂ ਵਾਲਾ ਹੀ ਹੈ। ਬੇਸ਼ੱਕ ਮੈਂ ਇਸ ਗੱਲ ਨੂੰ ਸਮਝਦਾ ਵੀ ਹਾਂ, ਪਰ ਲੋਕ ਵਿਹਾਰ ਦੇ ਵਿੱਚ ਮੈਂ ਚੱਲ ਉਦਾਂ ਹੀ ਰਿਹਾ ਹਾਂ, ਚੱਲਾਂ ਦੁਨੀਆਂ ਭੱਤ। ਭੱਤ ਦਾ ਅਰਥ ਹੁੰਦਾ ਦੁਨੀਆਂ ਦੇ ਵਾਂਗੂ। ਜਦੋਂ ਅਸੀਂ ਸਤਿਗੁਰੂ ਦੀ ਬਾਣੀ ਪੜ੍ਹਦੇ ਹਾਂ ਤੇ ਮਹਾਰਾਜ ਨੇ ਬਾਣੀ ਦੇ ਵਿੱਚ ਇੱਕ ਸ਼ਬਦ ਵਰਤਿਆ, ਉਹਨਾਂ ਆਖਿਆ ਇੱਕ ਭਗਤ ਨੇ ਤੇ ਇੱਕ ਸੰਸਾਰੀ ਬੰਦੇ ਨੇ, ਆਖਿਆ ਇਹਨਾਂ ਦਾ ਕਦੀ ਆਪਸ ਵਿੱਚ ਤਾਲਮੇਲ ਨਹੀਂ ਬਹਿੰਦਾ, ਭਗਤਾਂ ਤੇ ਸੰਸਾਰੀਆਂ ਜੋੜ ਕਦੇ ਨਾ ਆਇਆ। ਜਿਹੜਾ ਰੱਬ ਦੀ ਭਗਤੀ, ਉਹਦੀ ਫਕੀਰੀ, ਉਹਦੀ ਦਰਵੇਸ਼ੀ ਕਮਾਉਣ ਲਈ ਤੁਰਿਆ ਹੈ, ਤੇ ਦੂਜੇ ਪਾਸੇ ਜਿਹੜਾ ਸੰਸਾਰੀ ਹੈ, ਇਹਨਾਂ ਦੇ ਵਿੱਚ ਜੋੜ ਨਹੀਂ ਬੈਠਦਾ, ਇਹਨਾਂ ਦਾ ਮਿਲਾਪ ਨਹੀਂ ਬੈਠਦਾ। ਬੜੀਆਂ ਉਦਾਹਰਣਾਂ ਦੇ ਕੇ ਬਾਬਾ ਜੀ ਨੇ ਗੱਲ ਕੀਤੀ ਹੈ ਬਾਣੀ ਵਿੱਚ, ਕਦੀ ਹੰਸ ਤੇ ਬਗਲੇ ਦੀ ਗੱਲ ਕੀਤੀ ਉਹਨਾਂ ਨੇ, ਵੀ ਇੱਕ ਬਗਲਿਆਂ ਦੀ ਬਿਰਤੀ ਹੈ, ਇੱਕ ਹੰਸਾਂ ਦੀ ਬਿਰਤੀ ਹੈ। ਕਦੀ ਮਹਾਰਾਜ ਕਹਿੰਦੇ ਨੇ ਇੱਕ ਕਾਵਾਂ ਵਾਲੀ ਬਿਰਤੀ ਹੈ, ਇੱਕ ਕੋਇਲ ਵਾਲੀ ਹੈ। ਤੋ ਦੋਵਾਂ ਬਿਰਤੀਆਂ ਵਿੱਚ, ਦੋਵਾਂ ਸੁਭਾਵਾਂ ਵਿੱਚ ਬੜਾ ਫਰਕ ਹੈ। ਵੇਖੋ ਇੱਥੇ ਇੱਕ ਹੋਰ ਖਿਆਲ ਕਰਿਓ, ਜਦੋਂ ਆਪਾਂ ਭਗਤ ਜਾਂ ਸੰਸਾਰੀ ਦੀ ਗੱਲ ਚੱਲ ਰਹੀ ਹੈ, ਤੇ ਸੰਸਾਰੀ ਵੀ ਕਈ ਵਾਰਾਂ ਕਲੇਮ ਕਰਦਾ ਹੈ ਵੀ ਮੈਂ ਰੱਬ ਦਾ ਭਗਤ ਹਾਂ, ਤੇ ਉਹਨੇ ਕਲੇਮ ਕਰਨ ਲਈ ਕੁਝ ਸਾਧਨ ਬਣਾਏ ਨੇ ਵੀ ਕਿਵੇਂ ਕਲੇਮ ਕੀਤਾ ਜਾਵੇ। ਸੰਸਾਰੀ ਨੇ ਆਪਣੀਆਂ ਚੀਜ਼ਾਂ ਸਿਰਜੀਆਂ ਨੇ। ਜਿੰਨਾ ਬਾਹਰ ਦਾ ਭੇਖ ਤੇ ਵਿਖਾਵਾ ਹੈ, ਇਹ ਸੰਸਾਰੀ ਨੇ ਆਪਣੇ ਆਪ ਨੂੰ ਰੱਬੀ ਭਗਤ ਕਹਿਣ ਲਈ ਸਿਰਜਿਆ ਹੈ, ਕਿਉਂਕਿ ਉਹਦੇ ਕਿਉਂਕਿ ਡੈਫੀਨੇਸ਼ਨਸ ਨੇ ਨਾ, ਪਰਿਭਾਸ਼ਾਵਾਂ ਨੇ ਉਦਾਂ ਦੀਆਂ ਸੈੱਟ ਕਰ ਦਿੱਤੀਆਂ। ਤੇ ਜਿੱਦਾਂ ਜਿੱਦਾਂ ਤੁਸੀਂ ਬਾਣੀ ਨੂੰ ਪੜ੍ਹੋਗੇ ਤੇ ਮਹਾਰਾਜ ਇਹ ਗੱਲਾਂ ਸਪਸ਼ਟ ਕਰਦੇ ਨੇ, ਆਖਿਆ ਨਹੀਂ ਐਸਾ ਨਹੀਂ ਹੋ ਸਕਦਾ। ਗਲੀ ਜਿੰਨਾ ਜਪ ਮਾਲੀਆਂ ਲੋਟੇ ਹੱਥ ਨਿਵਗ, ਵੀ ਸੰਸਾਰੀ ਬੰਦੇ ਨਹੀਂ ਆਪਣੇ ਆਪ ਨੂੰ ਧਰਮੀ ਕਲੇਮ ਕਰਨ ਲਈ, ਰੱਬ ਦਾ ਭਗਤ ਕਲੇਮ ਕਰਨ ਲਈ ਕੋਈ ਖਾਸ ਵਸਤਰ ਧਾਰਨ ਕਰ ਲਿਆ, ਕਿਉਂਕਿ ਕੁਝ ਤੇ ਕਿਸੇ ਕੋਲ ਦੱਸਣ ਲਈ ਚਾਹੀਦਾ ਹੈ ਨਾ ਵੀ ਮੈਂ ਵੀ ਰੱਬ ਦਾ ਭਗਤ ਹਾਂ। ਤੋ ਸੰਸਾਰੀ ਬੰਦੇ ਨੇ ਸੰਸਾਰ ਦੀਆਂ ਚੀਜ਼ਾਂ ਬਹੁਤ ਸਾਰੀਆਂ ਐਸੀਆਂ ਸਿਰਜ ਲਈਆਂ। ਤੋ ਮਹਾਰਾਜ ਨੇ ਬੜਾ ਸਪਸ਼ਟ ਕਿਹਾ ਵੀ ਗਲੀ ਜਿੰਨਾ ਜਾਂ ਮਾਲੀਆਂ, ਜਿਹਨਾਂ ਦੇ ਗਲ ਵਿੱਚ ਵਨ ਸੁਵੰਨੀਆਂ ਮਾਲਾ ਪਈਆਂ ਹੋਈਆਂ ਨੇ, ਜਿਹੜੇ ਐਸਾ ਵਿਖਾਵਾ ਕਰਦੇ ਨੇ, ਹੱਥਾਂ ਵਿੱਚ ਉਹਨਾਂ ਨੇ ਲੋਟੇ ਫੜੇ ਹੋਏ ਨੇ, ਲੋਟੇ ਹੱਥ ਨਿਬਾਗ, ਉਹ ਹਰ ਕੇ ਸੰਤ ਨਾ ਖੀਏ ਬਾਹ ਨਾਰਸ ਕੇ ਠੱਗ। ਤੇ ਕਬੀਰ ਸਾਹਿਬ ਜਦੋਂ ਆਪਣੇ ਸਲੋਕਾਂ ਦੀ ਪ੍ਰਮਤਾ ਹੀ ਕਰਦੇ ਨੇ, ਤੇ ਉਹਨਾਂ ਨੇ ਜਦੋਂ ਭਗਤ ਦੀ ਗੱਲ ਕੀਤੀ ਤੇ ਉਹਨਾਂ ਨੇ ਆਪਣੇ ਬਚਨ ਵਿੱਚ ਇਹ ਵਿਚਾਰ ਅੰਕਿਤ ਕੀਤੇ, ਕਬੀਰ ਮੇਰੀ ਸਿਮਰਨੀ ਰਸਨਾ ਉੱਪਰ ਰਾਮ, ਆਦਿ ਜੁਗਾਦੀ ਸਗਲ ਭਗਤ ਤਾਂ ਕੋ ਸੁਖ ਵਿਸਰਾਮ। ਉਹਨਾਂ ਨੇ ਆਪਣੇ ਸਲੋਕਾਂ ਵਿੱਚ ਸੰਸਾਰੀਆਂ ਨੇ ਜਿਹੜਾ ਆਪਣੇ ਆਪ ਨੂੰ ਭਗਤ ਲਾਲ ਲਈ ਚੀਜ਼ਾਂ ਸਿਰਜੀਆਂ ਸਨ, ਉਹਨਾਂ ਨੂੰ ਕੰਡੈਮ ਕੀਤਾ ਹੈ। ਜੇ ਮਾਰਗ ਪੰਡਿਤ ਗਏ ਪਾਛੈ ਪਰੀ ਬਹੀਰ, ਇੱਕ ਔਕੜ ਘਾਟੀ ਰਾਮ ਕੀਤੇ ਚੜ ਰਹੇ ਹੋ ਕਬੀਰ, ਕਿੰਨਾ ਕੁਝ ਉਹਨਾਂ ਨੇ ਲਿਖਿਆ। ਹੁਣ ਇਹ ਇੱਕ ਚਲਾਕੀ ਭਰੀ ਖੇਡ ਸੀ, ਚਲਾਕੀ ਭਰੀ, ਜਿਵੇਂ ਇੱਦਾਂ ਕਹਿ ਲਓ ਵੀ ਕੋਈ ਬੰਦਾ ਆਪਣੇ ਆਪ ਕੋਈ ਪਰਿਭਾਸ਼ਾ, ਕੋਈ ਇਗਜ਼ਾਮਪਲ ਇੱਦਾਂ ਦੀ, ਕੋਈ ਡੈਫੀਨੇਸ਼ਨ ਇੱਦਾਂ ਦੀ ਘੜ ਲਵੇ ਵੀ ਰੱਬ ਦਾ ਭਗਤ ਤੇ ਇੱਦਾਂ ਦਾ ਹੁੰਦਾ ਭਾਈ। ਤੋ ਮਹਾਰਾਜ ਨੇ ਆਖਿਆ ਵੀ ਭੁੱਖਾ ਮਰਦਾ ਮੁੱਲਾ ਮਸੀਤ ਬਣਾ ਕੇ ਬਹਿ ਗਿਆ, ਉਹ ਵੀ ਆਪਣੇ ਆਪ ਨੂੰ ਕੀ ਕਹਿੰਦਾ ਹੈ, ਮੈਂ ਮੁੱਲਾ ਹਾਂ। ਕਿਸੇ ਨੇ ਆਪਣੇ ਕੰਨ ਪੜਵਾ ਲਏ, ਉਹ ਆਪਣੇ ਆਪ ਨੂੰ ਕੰਨ ਪਾਟਾ ਜੋਗੀ ਕਹਿੰਦਾ, ਉਹ ਵੀ ਕਹਿੰਦਾ ਮੈਂ ਧਰਮੀ ਹਾਂ। ਤੋ ਇਹ ਸਾਰੀਆਂ ਚੀਜ਼ਾਂ ਇਹਨਾਂ ਨੇ ਸੈੱਟ ਕਰ ਲਈਆਂ, ਜਿਵੇਂ ਤੁਸੀਂ ਬਾਣੀ ਵਿੱਚੋਂ ਪੜ੍ਹਦੇ ਹੋ ਵੀ ਭੁੱਖੇ ਮੁੱਲਾਂ ਘਰੇ ਮਸੀਤ, ਮੁੱਲਾਂ ਭੁੱਖਾ ਮਰਦਾ ਸੀ ਤੇ ਮਸੀਤ ਬਣਾ ਕੇ ਬਹਿ ਗਿਆ। ਪਰ ਜਦੋਂ ਤੁਸੀਂ ਬਾਣੀ ਦਾ ਪੱਖ ਸਮਝੋਗੇ ਫਿਰ ਮਹਾਰਾਜ ਕਹਿੰਦੇ ਸੋ ਮੁੱਲਾਂ ਜੋ ਮਨ ਸਿਓ ਲਰੈ, ਵੀ ਭਾਈ ਮੁੱਲਾਂ ਉਹ ਨਹੀਂ ਹੈ ਜਿਹੜਾ ਮਸੀਤ ਵਿੱਚ ਬੈਠਾ ਹੈ, ਮੁੱਲਾਂ ਤੇ ਉਹ ਹੈ ਜਿਹੜਾ ਆਪਣੇ ਮਨ ਦੇ ਨਾਲ ਲੜਦਾ, ਮੁੱਲਾਂ ਉਹ ਹੈ ਜਿਹਨੇ ਆਪਣੇ ਮਨ ਦੇ ਨਾਲ ਲੜਾਈ ਕੀਤੀ। ਤੋ ਕੋਈ ਵੀ ਵਿਖਾਵਾ ਜਿਹੜਾ ਹੈ, ਇੱਦਾਂ ਸ਼ੇਖ ਫਰੀਦ ਸਾਹਿਬ ਫਿਰ ਇੱਕ ਲੜੀ ਸਲੋਕਾਂ ਦੀ ਚਲਾਉਂਦੇ ਨੇ ਤੇ ਉਹਨਾਂ ਨੇ ਆਖਿਆ ਫਰੀਦਾ ਕੁਕੇਂਦਿਆਂ ਚਾਗੇਂਦਿਆਂ ਮਤੀ ਦੇਂਦਿਆਂ ਨਿੱਤ, ਜੋ ਸ਼ੈਤਾਨ ਮਝਾਇਆ ਸੇ ਕਿਤ ਫੇਰੈ ਚਿੱਤ। ਉਹਨਾਂ ਨੇ ਆਖਿਆ ਵੀ ਜਿਹੜਾ ਬੰਦਾ ਹੈ ਇਹਨੂੰ ਇਹਦੇ ਮਨ ਸ਼ੈਤਾਨ ਨੇ ਵਿਗਾੜਿਆ ਹੋਇਆ, ਮਨ ਹੀ ਸ਼ੈਤਾਨ ਹੈ, ਤੋ ਇਹਨੂੰ ਨਿੱਤ ਮਤ ਦੇਣੀ ਚਾਹੀਦੀ ਹੈ, ਮਨ ਨੂੰ ਹੀ ਸਵਾਰਨਾ ਚਾਹੀਦਾ ਹੈ। ਆਪ ਸਵਾਰੈ ਮੈਂ ਮਿਲੈ, ਗੱਲ ਤੇ ਸਾਰੀ ਆਪਣੇ ਆਪ ਨੂੰ ਸਵਾਰਨ ਦੀ ਹੈ, ਆਪਣੇ ਮਨ ਨੂੰ ਸਵਾਰਨ ਦੀ ਹੈ। ਤਾਂ ਫਿਰ ਸ਼ੇਖ ਫਰੀਦ ਸਾਹਿਬ ਉਹਨਾਂ ਗੁਣਾਂ ਨੂੰ ਬਿਆਨਦਿਆਂ ਹੋਇਆ ਕਿ ਕਹਿੰਦੇ ਨੇ ਫਰੀਦਾ ਥੀਓ ਪਵਾਹੀ ਦੱਬ ਜੇ ਸਾਈ ਲੋੜ ਹੈ ਸਭ ਇੱਕ ਛਿੱਜੈ ਬਿਆ ਲਤਾੜੀਐ ਤਾਂ ਸਾਈ ਦੈ ਦਰ ਵਾੜੀਐ। ਉਹਨਾਂ ਆਖਿਆ ਜਿਵੇਂ ਪਏ ਦੇ ਉੱਤੇ ਰਸਤੇ ਉੱਤੇ ਉੱਗਿਆ ਹੋਇਆ ਘਾਹ ਲੋਕਾਂ ਦੇ ਪੈਰਾਂ ਦੇ ਹੇਠ ਆਉਂਦਾ ਏ, ਇੱਦਾਂ ਹੀ ਜਿਹੜਾ ਦਰਵੇਸ਼ ਹੁੰਦਾ ਹੈ, ਜਿਹੜਾ ਰੱਬ ਦਾ ਬੰਦਾ ਹੈ, ਰੱਬ ਦਾ ਭਗਤ ਹੈ, ਉਹਦੇ ਜੀਵਨ ਦੇ ਵਿੱਚ ਨਿਮਰਤਾ ਹੈ, ਹਲੇਮੀ ਹੈ, ਇਹ ਉਹਦੇ ਗੁਣ ਨੇ, ਉਹਦੇ ਜੀਵਨ ਵਿੱਚ ਲਾਲਚ ਨਹੀਂ। ਤੋ ਬਚਨ ਅੱਜ ਸ਼ੇਖ ਫਰੀਦ ਸਾਹਿਬ ਨੇ ਰੱਖਿਆ ਕਿ ਫਰੀਦਾ ਜਾ ਲੱਭ, ਲੱਭ ਦਾ ਅਰਥ ਕੀ ਹੁੰਦਾ, ਲਾਲਚ। ਜਿਹੜੀ ਧੰਨ ਗੁਰੂ ਅੰਗਦ ਸਾਹਿਬ ਮਹਾਰਾਜ ਦਾ ਜ਼ਿਕਰ ਬਾਣੀ ਦੇ ਵਿੱਚ ਜਦੋਂ ਗੁਰਸਿੱਖਾਂ ਨੇ ਕੀਤਾ ਤੇ ਉਹਨਾਂ ਨੇ ਗੁਰੂ ਅੰਗਦ ਸਾਹਿਬ ਦੀ ਉਸਤਤ ਕਰਦਿਆਂ ਉਹਨਾਂ ਦੇ ਜੀਵਨ ਵੱਲ ਵੇਖਦਿਆਂ ਕੁਝ ਬੋਲ ਰੱਖੇ ਜਿਹਨੂੰ ਆਪਾਂ ਪੜ੍ਹਦੇ ਹਾਂ ਵੀ ਫੇਰ ਵਸਾਇਆ ਸਤਿਗੁਰੂ ਫੇਰ ਆਣ ਖਡੂਰ, ਜਪ ਤਪ ਸੰਜਮ ਨਾਲ ਤੁਧ ਹੋਰ ਮੁੱਚ ਗਰੂਰ। ਆਖਿਆ ਗੁਰੂ ਅੰਗਦ ਸਾਹਿਬ ਸੱਚੇ ਪਾਤਸ਼ਾਹ ਜੀ ਤੁਸੀਂ ਕੀ ਕੀਤਾ ਏ? ਆਖਿਆ ਬਾਕੀ ਸਾਰਾ ਜਗਤ ਬੜੇ ਹੰਕਾਰ ਵਿੱਚ ਤੁਰਿਆ ਫਿਰਦਾ ਏ, ਤੁਸੀਂ ਆਪਣੇ ਜਪ ਤਪ ਦੇ ਨਾਲ ਹੰਕਾਰ ਨੂੰ ਚੂਰੋ ਚੂਰ ਕਰ ਦਿੱਤਾ। ਹੁਣ ਉੱਥੇ ਅਗਲਾ ਬਚਨ ਬੜਾ ਪਿਆਰਾ ਏ, ਲੱਭ ਬਿਨਾ ਹੈ ਮਾਨਸਾ ਜਿਉਂ ਪਾਣੀ ਬੂਰ। ਲੱਭ ਦਾ ਅਰਥ ਹੁੰਦਾ ਲੋਭ, ਲਾਲਚ। ਲਾਲਚ ਜਿਹੜਾ ਹੈ ਉਹ ਬੰਦੇ ਨੂੰ ਏਦਾਂ ਖਰਾਬ ਕਰ ਦਿੰਦਾ ਹੈ ਜਿਵੇਂ ਪਾਣੀ ਨੂੰ ਜਾਲਾ ਖਰਾਬ ਕਰ ਦਿੰਦਾ। ਤੋ ਮਹਾਰਾਜ ਨੇ ਆਖਿਆ ਲੱਭ ਬਿਨਾ ਹੈ, ਬਿਨਾ ਹੈ ਦਾ ਅਰਥ ਹੁੰਦਾ ਵਿਨਾਸ਼ ਹੋ ਜਾਂਦੇ ਨੇ ਲੋਕ ਲੱਭ ਵਿੱਚ ਫਸੇ ਹੋਏ, ਲਾਲਚ ਵਿੱਚ ਫਸੇ ਹੋਏ। ਤੋ ਜਿਹੜਾ ਰੱਬੀ ਰਾਹ ਉੱਤੇ ਤੁਰਿਆ ਹੋਇਆ ਉਹਦੇ ਜੀਵਨ ਵਿੱਚ ਲੱਭ ਨਹੀਂ ਹੈ, ਲੋਭ ਨਹੀਂ ਹੈ, ਉਹਨੇ ਲੋਭ ਨੂੰ ਖਤਮ ਕਰ ਦਿੱਤਾ। ਲੋਭ ਦਾ ਵੱਧਾ ਹੋਇਆ ਬੰਦਾ ਕੂੜ ਕਮਾਉਂਦਾ ਹੈ। ਅੰਮ੍ਰਿਤ ਕਾਇਆ ਰਹੇ ਸੁਖਾਲੀ ਬਾਜੀ ਏ ਸੰਸਾਰੋ। ਬਾਬੇ ਨੇ ਆਖਿਆ ਲੱਭ ਲੋਭ ਮੁੱਚ ਕੂੜ ਕਮਾਵੇ ਬਹੁਤ ਉਠਾਵੇ ਭਾਰੂ। ਹੁਣ ਜਿਹਦੇ ਜੀਵਨ ਵਿੱਚ ਲੋਭ ਹੈ ਨਾ ਉਹ ਝੂਠ ਵੀ ਬੋਲੇਗਾ। ਲਾਲਚ ਅਟਿਆ ਬੰਦਾ ਜਿਹੜਾ ਏ ਉਹ ਝੂਠ ਤੋਂ ਬਿਨਾਂ ਨਹੀਂ ਰਹਿ ਸਕਦਾ, ਉਹਦੀ ਦੁਕਾਨਦਾਰੀ ਝੂਠ ਦੇ ਸਿਰ ਉੱਤੇ ਹੀ ਚੱਲਦੀ ਹੈ। ਤੋ ਧਰਮੀ ਬੰਦਾ ਕਦੀ ਲਾਲਚੀ ਨਹੀਂ ਹੋਵੇਗਾ, ਉਹਦੇ ਸੁਭਾਅ ਵਿੱਚ ਲਾਲਚ ਨਹੀਂ ਹੋਵੇਗਾ, ਕਿਉਂਕਿ ਜੇ ਲਾਲਚ ਆਵੇਗਾ ਤੇ ਫਿਰ ਕੂੜ ਵੀ ਆਵੇਗਾ, ਝੂਠ ਵੀ ਆਵੇਗਾ। ਤੋ ਗੁਰੂ ਅੰਗਦ ਸਾਹਿਬ ਮਹਾਰਾਜ ਦੇ ਪ੍ਰਥਾਏ ਜਿਹੜੀ ਗੱਲ ਗੁਰਸਿੱਖਾਂ ਨੇ ਆਪਣੀ ਉਸ ਵਾਰ ਦੇ ਵਿੱਚ ਕੀਤੀ, ਉਹਨਾਂ ਆਖਿਆ ਮਹਾਰਾਜ ਤੂੰ ਹੰਕਾਰ ਨੂੰ ਵੀ ਮਸਲ ਕੇ ਰੱਖ ਦਿੱਤਾ, ਖਤਮ ਕਰ ਦਿੱਤਾ, ਤੇ ਤੁਸੀਂ ਲੋਭ ਨੂੰ ਵੀ ਆਪਣੇ ਨੇੜੇ ਨਹੀਂ ਆਉਣ ਦਿੰਦੇ, ਕਿਉਂਕਿ ਤੁਹਾਨੂੰ ਪਤਾ ਏ ਵੀ ਲੋਭ ਬੰਦੇ ਨੂੰ ਏਦਾਂ ਖਰਾਬ ਕਰ ਦਿੰਦਾ ਹੈ, ਲਾਲਚ ਬੰਦੇ ਨੂੰ ਏਦਾਂ ਖਰਾਬ ਕਰ ਦਿੰਦਾ ਹੈ ਜਿਵੇਂ ਪਾਣੀ ਨੂੰ ਜਾਲਾ। ਲੱਭ ਬਿਨਾ ਹੀ ਮਾਨਸਾ ਜਿਉਂ ਪਾਣੀ ਬੂਰ, ਵਰੇ ਦਰਗਾ ਗੁਰੂ ਕੀ ਕੁਦਰਤੀ ਨੂਰ, ਜਿਸ ਜਿਤ ਸੁਹਾਤ ਨਾ ਲੱਭਈ ਤੂੰ ਉਹੀ ਤੂੰ ਉਹ ਠਰੂਰ। ਤੋ ਬਾਬਾ ਸ਼ੇਖ ਫਰੀਦ ਸਾਹਿਬ ਨੇ ਅੱਜ ਜਿਹੜਾ ਬਚਨ ਸਾਡੇ ਸਨਮੁਖ ਰੱਖਿਆ ਉਹਨਾਂ ਕਿਹਾ ਫਰੀਦਾ ਜਾਂ ਲੱਭ ਜੇ ਜੀਵਨ ਵਿੱਚ ਲੋਭ ਹੈ ਲਾਲਚ ਹੈ। ਲੋਭੀ ਬੰਦਾ ਕਿਸੇ ਨੂੰ ਮੁਹੱਬਤ ਨਹੀਂ ਕਰ ਸਕਦਾ, ਨੇਹ ਨਹੀਂ ਕਰ ਸਕਦਾ, ਪਿਆਰ ਨਹੀਂ ਕਰ ਸਕਦਾ, ਕਿਉਂਕਿ ਪਿਆਰ ਵਾਲੇ ਨੂੰ ਤੇ ਮਰਨਾ ਪੈਂਦਾ ਹੈ। ਜਿਸ ਪਿਆਰੇ ਸਿਉਂ ਨੇਹ ਤੇ ਸਾਗੈ ਮਰ ਚੱਲੀਏ। ਪਿਆਰ ਵਾਲਾ ਜਿਹੜਾ ਹੈ ਉਹਨੂੰ ਤੇ ਗੁਰੂ ਅੰਗਦ ਸਾਹਿਬ ਮਹਾਰਾਜ ਕਹਿੰਦੇ ਨੇ ਜਿਹਦੇ ਨਾਲ ਤੁਹਾਡਾ ਨਹੀਂ ਹੋਵੇ ਉਹਦੇ ਅੱਗੇ ਮਰ ਜਾਓ, ਖਤਮ ਕਰ ਲਓ ਆਪਣੇ ਆਪ ਨੂੰ, ਖਾਕ ਬਣਾ ਦਿਓ, ਮਿੱਟੀ ਬਣਾ ਦਿਓ ਉਹਦੇ ਅੱਗੇ, ਉਹਦੇ ਨਾਲ ਲਾਲਚ ਕਾਹਦਾ। ਤੇ ਜੇ ਜੀਵਨ ਵਿੱਚ ਲਾਲਚ ਹੈ ਤੇ ਫਿਰ ਨੇਹ ਨਹੀਂ ਹੈ, ਤੇ ਜੇ ਨੇਹ ਹੈ ਤੇ ਫਿਰ ਮਹਾਰਾਜ ਨੇ ਆਖਿਆ ਜਿਸ ਪਿਆਰੇ ਸਿਉ ਨੇਹ ਤਿਸ ਆਗੈ ਮਰ ਚੱਲੀਏ। ਜਿਸ ਪਿਆਰੇ ਦੇ ਨਾਲ ਤੁਹਾਨੂੰ ਮੁਹੱਬਤ ਹੈ ਉਹਦੇ ਬਚਨਾਂ ਉੱਤੋਂ ਆਪਣੇ ਆਪੇ ਨੂੰ ਵਾਰ ਦਿਓ, ਮਰ ਜਾਓ ਉਹਦੇ ਅੱਗੇ, ਖਤਮ ਕਰ ਦਿਓ, ਖਾਕ ਬਣ ਜਾਓ। ਮਹਾਰਾਜ ਨੇ ਆਖਿਆ ਧ੍ਰਿਗ ਜੀਵਨ ਸੰਸਾਰ ਤਾਂ ਕਹਿ ਪਾਛੈ ਜੀਵਣਾ। ਧ੍ਰਿਗ ਦਾ ਅਰਥ ਹੈ ਲਾਹਣਤ ਯੋਗ ਹੈ, ਫਿਟਕਾਰ ਯੋਗ ਹੈ। ਜਿਹਦੇ ਨਾਲ ਤੁਹਾਡੀ ਮੁਹੱਬਤ ਹੈ, ਜਿਸ ਗੁਰੂ ਨਾਲ ਤੁਹਾਡਾ ਨੇਹ ਹੈ ਉਹਦੇ ਅੱਗੇ ਆਪਣੇ ਆਪ ਨੂੰ ਸਮਰਪਿਤ ਕਰ ਦਿਓ। ਜੇ ਉਹ ਤੋਂ ਬਿਨਾਂ ਵੀ ਤੁਸੀਂ ਜਿਉਂਦੇ ਹੋ ਤੇ ਸਮਝੋ ਇਹ ਤੁਹਾਡਾ ਜਿਉਣਾ ਤਰਕਾਰ ਯੋਗ ਹੈ। ਤੋ ਨੇਹ ਦੀ ਇੱਕ ਆਪਣੀ ਡੈਫੀਨੇਸ਼ਨ ਹੈ ਪਿਆਰ ਦੀ, ਜਿਹਨੂੰ ਆਪਾਂ ਕਹਿੰਦੇ ਹਾਂ। ਜਿਨ੍ਹਾਂ ਨੇ ਦੁਜਾਣੇ ਲੱਗਾ ਝੂਰ ਮਰੋ ਸੇ ਵਾਂਢੀਆਂ। ਮਹਾਰਾਜ ਨੇ ਆਖਿਆ ਜਿਨ੍ਹਾਂ ਦਾ ਨੇ ਆਪਣੇ ਗੁਰੂ ਨੂੰ ਛੱਡ ਕੇ ਹੋਰ ਕਿਸੇ ਨਾਲ ਵੀ ਲੱਗਾ ਹੋਇਆ, ਤੋ ਪਿਆਰ ਮੁਹੱਬਤ ਸਾਰਾ ਕੁਝ ਮੇਰਾ ਮੇਰੇ ਗੁਰੂ ਲਈ ਹੈ। ਤੋ ਸ਼ੇਖ ਫਰੀਦ ਸਾਹਿਬ ਕਹਿੰਦੇ ਨੇ, ਫਰੀਦਾ ਜਾ ਲੱਭ, ਜੇ ਜੀਵਨ ਵਿੱਚ ਲੱਭ ਹੈ ਤੂੰ ਕਾਹਦਾ ਫਕੀਰ ਹੈ, ਲੋਭ ਨਹੀਂ ਹੈ। ਤੁਸੀਂ ਗੁਰੂ ਕਲਗੀਧਰ ਮਹਾਰਾਜ ਦਾ ਜੀਵਨ ਪੜ੍ਹ ਕੇ ਵੇਖੋ, ਜਿਸ ਵਕਤ ਅਨੰਦਪੁਰ ਸਾਹਿਬ ਉੱਤੇ ਬਿਪਤਾ ਆਈ, ਹੁਣ ਥਾਂ ਘਰ ਦਰਵਾਜ਼ਾ ਬੂਹਾ ਜਿੱਥੇ ਵੀ ਬੰਦਾ ਕਿਤੇ ਵਸੇਬਾ ਕਰਦਾ ਹੈ, ਭਾਵੇਂ ਕੁੱਲੀ ਵਿੱਚ ਕਰਦਾ ਹੋਵੇ ਅਤੇ ਭਾਵੇਂ ਮਹਿਲ ਵਿੱਚ ਕਰਦਾ ਹੋਵੇ, ਆਖਰ ਬੰਦੇ ਦਾ ਉਹਦੇ ਨਾਲ ਇੱਕ ਮੋਹ ਹੁੰਦਾ ਹੈ, ਬੜਾ ਨੇਹ ਹੁੰਦਾ ਹੈ। ਜਿੱਥੇ ਵੀ ਆਪਾਂ ਰਹਿੰਦੇ, ਜਿਸ ਜਗ੍ਹਾ ਉੱਤੇ ਆਪਾਂ ਰਹਿੰਦੇ ਹਾਂ, ਪਰ ਜਿਸ ਵਕਤ ਧਰਮ ਦੀ ਗੱਲ ਆਈ, ਜਿਸ ਵਕਤ ਨਿਆਂ ਦੀ ਗੱਲ ਆਈ, ਤੇ ਸਤਿਗੁਰੂ ਮਹਾਰਾਜ ਨੇ ਉਸ ਅਨੰਦਪੁਰ ਨੂੰ ਵੀ ਛੱਡਿਆ। ਕੋਈ ਲਾਲਚ ਥੋੜਾ ਸੀ ਜੀਵਨ ਵਿੱਚ, ਕੋਈ ਲੋਭ ਥੋੜਾ ਸੀ ਜੀਵਨ ਵਿੱਚ। ਹੁਣ ਕਈ ਵਾਰ ਨਾ ਕੁਝ ਗੱਲਾਂ ਨਾ ਮੈਂ ਕਈ ਵਾਰ ਮਹਿਸੂਸ ਕਰਦਾ, ਅਸੀਂ ਇੱਦਾਂ ਸੋਚਦੇ ਜ਼ਰੂਰ ਹਾਂ ਵੀ ਗੁਰੂ ਸਾਹਿਬ ਜਿਹੜੇ ਸੀ ਨਾ ਉਹ ਬੜੀ ਉੱਚੀ ਸ਼ਾਨ ਵਾਲੇ ਸਨ, ਗੁਰੂ ਕਲਗੀਧਰ ਮਹਾਰਾਜ। ਤੁਸੀਂ ਜਦੋਂ ਉਹਨਾਂ ਦੇ ਇਤਿਹਾਸ ਨੂੰ ਪੜ੍ਹੋਗੇ, ਸਾਧ ਸੰਗਤ ਉਹਨਾਂ ਸਮਿਆਂ ਦੇ ਵਿੱਚ ਜਿਹੜੀ ਰਾਜਿਆਂ ਮਹਾਰਾਜਿਆਂ ਦੀ ਸ਼ਾਨ ਸੀ, ਉਹ ਵੀ ਗੁਰੂ ਗੋਬਿੰਦ ਸਿੰਘ ਮਹਾਰਾਜ ਦੇ ਦਰਬਾਰ ਦੇ ਸਾਹਮਣੇ ਫਿੱਕੀ ਪੈਂਦੀ ਸੀ। ਉਹਨਾਂ ਦੇ ਦਰਬਾਰ ਦੀ ਸ਼ਾਨ ਇੰਨੀ ਵੱਡੀ ਸੀ। ਪ੍ਰਸਾਦੀ ਹਾਥੀ ਦਾ ਜ਼ਿਕਰ ਆਉਂਦਾ, ਪ੍ਰਸਾਦੀ ਹਾਥੀ ਹਾਥੀ ਸੀ, ਉਹਦੇ ਮੱਥੇ ਦੇ ਵਿੱਚ ਲੈ ਕੇ ਲੱਕ ਤਾਈਂ ਇੱਕ ਚਿੱਟੀ ਧਾਰੀ ਜੀ ਸੀ, ਉਹਨੂੰ ਪ੍ਰਸਾਦੀ ਹਾਥੀ ਕਹਿੰਦੇ ਸੀ। ਉਹ ਆਪਣੀ ਸੁੰਡ ਦੇ ਵਿੱਚ ਚੌਰ ਕਰਦਾ ਸੀ, ਜਿਵੇਂ ਨਾ ਅੱਜ ਹੁਣ ਤੁਸੀਂ ਆਪਾਂ ਵੇਖੋ ਜਿਹਨੂੰ ਆਪਾਂ ਲਗਜ਼ੋਰੀਅਸ ਲਾਈਫ ਕਹਿੰਦੇ ਹਾਂ, ਵੀ ਬੰਦਾ ਆਪਣੇ ਘਰ ਦੇ ਵਿੱਚ ਐਂਟਰ ਹੋਇਆ, ਮੂੰਹ ਬੋਲੇ, ਹਰ ਚੀਜ਼ ਜਿਹੜੀ ਅਵੇਲੇਬਲ ਹੋ ਜਾਵੇ, ਜਿਵੇਂ ਟੈਕਨੋਲੋਜੀ ਦੇ ਬੇਸ ਚੀਜ਼ਾਂ ਆ ਗਈਆਂ, ਆ ਗੂਗਲ ਆ ਗਿਆ, ਹੋਰ ਚੀਜ਼ਾਂ ਆ ਗਈਆਂ, ਸ਼ਟ ਡਾਊਨ ਹੋ ਜਾਂਦਾ ਸਾਰਾ ਕੁਝ, ਮੂੰਹ ਤੋਂ ਬੋਲਿਆ, ਉਹਨੂੰ ਆਪਾਂ ਕੀ ਕਹਿੰਦੇ ਹਾਂ ਵੀ ਬੜੀ ਲਗਜ਼ਰੀ ਲਾਈਫ ਬੰਦਾ ਜੀ ਰਿਹਾ। ਮਹਿੰਗੀ ਗੱਡੀ ਹੈ, ਗੱਡੀ 'ਚ ਸਾਰੀ ਸਹੂਲਤ ਅਵੇਲੇਬਲ ਹੈ, ਹਰ ਤਰ੍ਹਾਂ ਦੀ ਸਹੂਲਤ ਹੈ, ਗੁੱਟ 'ਤੇ ਮਹਿੰਗੀਆਂ ਘੜੀਆਂ ਬੰਦੇ ਨੇ ਲਾ ਲਈਆਂ। ਤੋ ਇਸ ਜ਼ਿੰਦਗੀ ਨੂੰ ਆਪਾਂ ਕਹਿੰਦੇ ਹਾਂ ਵੀ ਜਿਹੜੀ ਬੜੀ ਮਹਿੰਗੀ ਜ਼ਿੰਦਗੀ ਹੈ, ਬੜੀ ਸ਼ਾਨ ਵਾਲੀ ਜ਼ਿੰਦਗੀ ਹੈ। ਤੋ ਉਹਨਾਂ ਸਮਿਆਂ ਦੇ ਵਿੱਚ ਜਦੋਂ ਤੁਸੀਂ ਅੱਜ ਤੋਂ 100 ਸਾਲ ਪਿੱਛੇ ਚਲੇ ਜਾਓਗੇ, 150-200 ਸਾਲ ਪਿੱਛੇ ਚਲੇ ਜਾਓਗੇ, ਉੱਥੇ ਲਗਜ਼ਰੀ ਦਾ ਮਤਲਬ ਕੁਝ ਹੋਰ ਸੀ। ਉੱਥੇ ਲਗਜ਼ਰੀ, ਮਹਾਰਾਜਾ ਰਣਜੀਤ ਸਿੰਘ ਦੇ ਕਾਲ ਵਿੱਚ ਲਗਜ਼ਰੀ ਦਾ ਮਤਲਬ ਕੀ ਸੀ? ਹਾਥੀ, ਘੋੜੇ, ਇਹ ਲਗਜ਼ਰੀ ਸੀ ਉਦੋਂ, ਅੱਜ ਵਾਂਗੂ ਤਾਂ ਨਹੀਂ ਸੀ। ਜਦੋਂ ਮਹਾਰਾਜਾ ਪਟਿਆਲਾ ਦਾ ਵੇਲਾ ਸੀ, ਖਾਸ ਕਰਕੇ ਗੋਰੇ ਉਸ ਵਕਤ ਪੰਜਾਬ ਨੂੰ ਆਪਣੇ ਕਬਜ਼ੇ ਦੇ ਹੇਠ ਕਰ ਚੁੱਕੇ ਸਨ, ਅਤੇ ਉਸ ਵਕਤ ਕਾਰਾਂ ਗੱਡੀਆਂ ਜਿਹੜੀਆਂ ਨੇ ਆਮ ਹੋ ਗਈਆਂ, ਅਤੇ ਮਹਾਰਾਜਾ ਪਟਿਆਲਾ ਬਾਰੇ ਤਾਂ ਕਿਹਾ ਜਾਂਦਾ ਹੈ ਵੀ ਉਹਨੇ ਰੋਲਸ ਰਾਏ ਜਿਹੜੀ ਬੜੀ ਵੱਡੀ ਗੱਡੀ ਸੀ, ਉਹਦੇ ਕੋਲੋਂ ਮਾਫ਼ੀ ਮੰਗ ਕੇ ਛੁੱਟੇ, ਉਹਨੇ ਰੋਲਸ ਰਾਏ ਦੀਆਂ ਗੱਡੀਆਂ ਪਟਿਆਲੇ ਦੇ ਵਿੱਚ ਕੂੜਾ ਢੋਣ 'ਤੇ ਲਾ ਦਿੱਤੀਆਂ, ਗਾਰਬੇਜ ਢੋਣ 'ਤੇ ਉਹਨੇ ਲਾ ਦਿੱਤੀਆਂ। ਉਹਨਾਂ ਨੇ ਆਣ ਕੇ ਬਕਾਇਦਾ ਮਾਫ਼ੀ ਮੰਗੀ ਇਸ ਚੀਜ਼ ਦੀ, ਕਿਉਂਕਿ ਕੋਈ 19-21 ਹੋ ਗਈ ਸੀ ਗੱਲਬਾਤ ਵੀ ਤੁਸੀਂ ਕੌਣ, ਤੁਸੀਂ ਨਹੀਂ ਖਰੀਦ ਸਕਦੇ, ਇੱਦਾਂ ਦੀਆਂ ਜਿਹੜੀਆਂ ਗੱਲਾਂ। ਤੋ ਜੇ ਉੱਥੋਂ ਆਪਾਂ ਪਿੱਛੇ ਚਲੇ ਜਾਈਏ ਤੇ ਬਾਬਾ ਸ਼ਾਮ ਸਿੰਘ ਅਟਾਰੀ, ਉਹਨਾਂ ਦੀ ਧੀ ਦਾ ਵਿਆਹ ਜਿਹੜਾ ਸੀ ਉਹ ਮਹਾਰਾਜਾ ਰਣਜੀਤ ਸਿੰਘ ਜਿਹੜਾ ਸੀ ਉਹਦੇ ਪੋਤਰੇ ਦੇ ਨਾਲ, ਕਵਰ ਨੌ ਨਿਹਾਲ ਦੀ ਜਿਹੜੀ ਪਤਨੀ ਸੀ ਉਹ ਬਾਬਾ ਸ਼ਾਮ ਸਿੰਘ ਅਟਾਰੀ ਵਾਲੇ ਦੀ ਧੀ ਸੀ। ਤੋ ਬੜੀ ਸ਼ਾਨ ਦੇ ਨਾਲ ਉਹ ਵਿਆਹ ਉਹਨਾਂ ਦਾ ਹੋਇਆ, ਬੜਾ ਵੱਡਾ ਵਿਆਹ ਸੀ ਉਸ ਸਮੇਂ ਦਾ। ਅੱਜ ਹੁਣ ਚਰਚਾ ਜਿਹੜੀ ਪਿੱਛੇ ਜੇ ਰਹੀ ਹੈ ਉਹ ਅੰਬਾਨੀਆਂ ਦੇ ਵਿਆਹ ਦੀ ਰਹੀ ਹੈ, ਅੰਬਾਨੀਆਂ ਦੇ ਵਿਆਹ ਦੀ। ਬਿਜ਼ਨਸਮੈਨ ਨੇ, ਪੈਸਾ ਬਹੁਤ ਜ਼ਿਆਦਾ ਹੈ। ਤੋ ਇਹ ਲਗਜ਼ਰੀ ਦੀ ਜਿਹੜੀ ਪਰਿਭਾਸ਼ਾ ਹੈ, ਇਹ ਇੱਕ ਤਾਂ ਕੋਈ ਸੈਟਲਮੈਂਟ ਇੱਦਾਂ ਦੀ ਨਹੀਂ ਹੋ ਸਕਦੀ ਵੀ ਇਹਨੂੰ ਲਗਜ਼ਰੀ ਕਹਿੰਦੇ ਨੇ, ਪਰ ਜਦੋਂ ਅਸੀਂ ਗੁਰੂ ਕਾਲ ਦੇ ਵਿੱਚ ਵੇਹਨੇ ਹਾਂ ਤੇ ਬਹੁਤ ਸਾਰੀਆਂ ਚੀਜ਼ਾਂ ਇੱਕ ਚੈਲੰਜ ਦੇ ਰੂਪ ਵਿੱਚ ਵੀ ਗੁਰੂ ਸਾਹਿਬ ਨੇ ਸਾਡੇ ਸਨਮੁਖ ਰੱਖੀਆਂ, ਉਹਨਾਂ ਨੇ ਅੰਡਾਈਆਂ, ਜਿਵੇਂ ਘੋੜਿਆਂ 'ਤੇ ਚੜ੍ਹਨਾ, ਸ਼ਿਕਾਰ ਕਰਨਾ, ਇਹ ਇੱਕ ਚੈਲੰਜ ਦੇ ਰੂਪ ਵਿੱਚ ਵੀ ਸਨ, ਕਿਉਂਕਿ ਆਮ ਬੰਦਾ ਜਿਹੜਾ ਸੀ ਉਹ ਘੋੜਾ ਖਰੀਦ ਵੀ ਨਹੀਂ ਸੀ ਸਕਦਾ, ਸਿਰ ਉੱਤੇ ਪੱਗ ਨਹੀਂ ਸੀ ਬੰਨ ਸਕਦਾ। ਅੱਜ ਵੀ ਤੁਸੀਂ ਇੰਡੀਆ ਦੇ ਵਿੱਚ ਕਈ ਉੱਥੇ ਖਿੱਤੇ ਇੱਦਾਂ ਦੇ ਹੈਗੇ ਨੇ ਜਿੱਥੇ ਕੋਈ ਨੀਵੀਂ ਜਾਤ ਵਾਲਾ, ਸੋ ਕਾਲਡ ਜਿਹਨੂੰ ਨੀਵੀਂ ਜਾਤ ਵਾਲਾ ਕਹਿੰਦੇ ਨੇ, ਜੋ ਘੋੜੀ 'ਤੇ ਚੜ੍ਹ ਜਾਵੇ ਤੇ ਉਹਨੂੰ ਉਹਦੀ ਮਾਰ ਕੁਟਾਈ ਵੀ ਹੋ ਜਾਂਦੀ, ਜੇ ਉੱਚੀ ਆਵਾਜ਼ ਵਿੱਚ ਕੋਈ ਸਾਊਂਡ ਲਾ ਕੇ ਲੰਘ ਜਾਵੇ, ਕਿੰਨੀਆਂ ਖਬਰਾਂ। ਹਾਲਾਂਕਿ ਪੰਜਾਬ ਵਿੱਚ ਕਦੀ ਇੱਦਾਂ ਨਹੀਂ ਹੁੰਦਾ, ਪੰਜਾਬ ਵਿੱਚ ਕਦੀ ਇੱਦਾਂ ਨਹੀਂ ਹੋਇਆ, ਇੱਦਾਂ ਵੀ ਕਿਸੇ ਨੇ ਆਪਣੀ ਬਰਾਤ ਲੈ ਕੇ ਜਾਣੀ ਹੋਵੇ, ਕੋਈ ਘੋੜੇ 'ਤੇ ਚੜ੍ਹਿਆ ਹੋਵੇ, ਤੁਸੀਂ ਕਦੀ ਸੁਣਿਆ ਵੀ ਪੰਜਾਬ ਦੇ ਵਿੱਚ ਐਸਾ ਵਾਪਰਿਆ ਵੀ ਕਿਸੇ ਗਰੀਬ ਨੂੰ ਜਿਹੜਾ ਉਹ ਘੋੜੇ ਤੋਂ ਲਾਹ ਕੇ ਮਾਰਿਆ ਕੁੱਟਿਆ ਗਿਆ? ਕਦੀ ਨਹੀਂ ਇੱਦਾਂ ਹੁੰਦਾ। ਪਰ ਪੰਜਾਬ ਤੋਂ ਬਾਹਰ ਤੁਸੀਂ ਵੇਖੋਗੇ MP UP ਵਾਲੇ ਬੰਨੇ 'ਤੇ ਇਹ ਚੀਜ਼ਾਂ ਬੜੀਆਂ ਆਮ ਨੇ। ਤੋ ਗੁਰੂ ਸਾਹਿਬ ਜਦੋਂ ਇਹ ਵਿਚਾਰ ਦਿੰਦੇ ਨੇ ਵੀ ਇਹਨ ਗਰੀਬ ਸਿੱਖਣ ਕੋ ਦਿਓ ਪਾਤਸ਼ਾਹੀ, ਵੀ ਭਾਈ ਆਹ ਜਿਹੜੇ ਗਰੀਬ ਗੁਰਬਾ ਜਿਨ੍ਹਾਂ ਨੂੰ ਤੁਸੀਂ ਕਹਿੰਦੇ ਹੋ, ਇਹਨਾਂ ਨੂੰ ਮੈਂ ਪਾਤਸ਼ਾਹੀਆਂ ਬਖਸ਼ਣੀਆਂ ਨੇ, ਇਹਨਾਂ ਨੂੰ ਘੋੜਿਆਂ ਦੇ ਉੱਤੇ ਚੜ੍ਹਨ ਵਾਲੇ ਬਖਸ਼ਣਾ, ਅਤੇ ਕੋਈ ਦੋ ਰਹਿ ਨਹੀਂ। ਮਹਾਰਾਜ ਨੇ ਕਿਰਪਾ ਕੀਤੀ ਵੀ ਸਿੱਖ ਮਿਸਲਾਂ ਦੇ ਵੇਲੇ ਜਿਹੜੇ ਜਥੇ ਬਣੇ ਉਹਨਾਂ ਵਿੱਚ ਉਹਨਾਂ ਦੇ ਜਥੇ ਵੀ ਸਨ ਜਿਹੜੇ ਜਿਨ੍ਹਾਂ ਨੂੰ ਨੀਵੀਂ ਜਾਤ ਦੇ ਕਿਹਾ ਜਾਂਦਾ ਸੀ, ਕੋਈ ਸਿੱਖ ਇਸ ਚੀਜ਼ ਦੀ ਵਿਚਾਰ ਜਿਹੜੀ ਸੀ ਕਰਦਾ। ਇਹ ਠੀਕ ਹੈ ਵੀ ਅੱਜ ਅਸੀਂ ਉਹਨਾਂ ਚੀਜ਼ਾਂ ਨੂੰ ਕਈ ਵਾਰ ਬੜਾ ਵਿਚਾਰਦੇ ਹਾਂ, ਜਾਤ ਪਾਤ ਦਾ ਵਹਿਮ ਸਾਡੇ ਵਿੱਚ ਵੀ ਬੜਾ ਵੱਡਾ ਆ ਗਿਆ, ਪਰ ਪਹਿਲਾਂ ਇਹ ਚੀਜ਼ਾਂ ਦੇ ਉੱਤੇ ਸਤਿਗੁਰ ਨੇ ਬੜੀ ਕਿਰਪਾ ਕੀਤੀ ਸਾਡੇ ਉੱਤੇ। ਤੋ ਖੈਰ, ਮੈਂ ਜਿਹੜੀ ਬੇਨਤੀ ਕਰਨ ਲੱਗਾ ਸੀ, ਸਤਿਗੁਰੂ ਗੁਰੂ ਕਲਗੀਧਰ ਮਹਾਰਾਜ ਦਾ ਵੇਲਾ ਹੈ, ਵਕਤ ਹੈ, ਪ੍ਰਸਾਦੀ ਹਾਥੀ ਹੈ, ਚੌਰ ਕਰ ਰਿਹਾ ਹੈ। ਉਹਨਾਂ ਸਮਿਆਂ ਵਿੱਚ ਕਾਬਲ ਦੀ ਸੰਗਤ ਆਈ ਅਤੇ ਉਹਨਾਂ 1.5 ਲੱਖ ਰੁਪਈਏ ਦੀ ਇੱਕ ਪਸ਼ਮੀਨੇ ਦੀ ਚਾਨਣੀ ਜਿਹੜੀ ਸੀ ਉਹ ਗੁਰੂ ਕਲਗੀਧਰ ਮਹਾਰਾਜ ਨੂੰ ਭੇਟ ਕੀਤੀ, ਚੰਗੇ ਘੋੜੇ ਭੇਟ ਕੀਤੇ। ਤੋ ਸਤਿਗੁਰੂ ਆਨੰਦਪੁਰ ਸਾਹਿਬ ਦੇ ਵਿੱਚ ਪੂਰੀ ਠਾਠ ਦੇ ਨਾਲ ਬੈਠੇ ਨੇ। ਪਰ ਜਿਸ ਵਕਤ ਇਹ ਸਾਰੀਆਂ ਚੀਜ਼ਾਂ ਸਤਿਗੁਰੂ ਮਹਾਰਾਜ ਨੇ ਹੰਢਾਈਆਂ ਅਤੇ ਜਦੋਂ ਧਰਮ ਯੁੱਧ ਦਾ ਚਾਓ ਜਿਹਨੂੰ ਆਪਾਂ ਕਹਿੰਦੇ ਹਾਂ ਵੀ ਉਹਨਾਂ ਨੇ ਔਰੰਗਜ਼ੇਬ ਵਜ਼ੀਰ ਖਾਨ ਦੇ ਨਾਲ ਮੱਥਾ ਲਾਇਆ ਅਤੇ ਜੇ ਸਾਰਾ ਕੁਝ ਉਹਨਾਂ ਨੂੰ ਛੱਡਣਾ ਵੀ ਪਿਆ ਅਤੇ ਕੋਈ ਮਲਾਲ ਮਨ ਦੇ ਵਿੱਚ ਨਹੀਂ ਰਿਹਾ ਵੀ ਇਹ ਚੀਜ਼ਾਂ ਮੈਂ ਅੱਜ ਛੱਡ ਚੱਲਿਆ, ਨਹੀਂ, ਕਿਉਂਕਿ ਉਹਨਾਂ ਨੂੰ ਪਤਾ ਸੀ ਵੀ ਇਹ ਵਸਤੂਆਂ ਨੇ ਸਾਰੀਆਂ, ਵੀ ਇਹਨਾਂ ਨੂੰ ਆਪਣੀ ਜ਼ਿੰਦਗੀ ਵਿੱਚ ਕਦੀ ਵੀ ਇੰਨੀ ਜ਼ਿਆਦਾ ਤਰਜੀਹ ਜਿਹੜੀ ਹੈ ਉਹ ਨਹੀਂ ਦੇਣੀ। ਅਤੇ ਦੂਜੇ ਪਾਸੇ ਤੁਸੀਂ ਵੇਖੋ ਵੀ ਜਿਨ੍ਹਾਂ ਨੇ ਇਹ ਕਲੇਮ ਕੀਤਾ ਵੀ ਅਸੀਂ ਹੈਗੇ ਸਾਧੂ ਹਾਂ, ਅਸੀਂ ਹੈਗੇ ਰੱਬ ਦੇ ਦਰ ਦੇ ਦਰਵੇਸ਼ ਹਾਂ, ਪਰ ਜੇ ਉਹਨਾਂ ਦੇ ਅੱਗੇ ਕੋਈ ਧਨ ਦੌਲਤ ਲੈ ਕੇ ਆ ਗਿਆ, ਉਹਨਾਂ ਦੇ ਅੱਗੇ ਕੋਈ ਹੀਰੇ ਜਵਾਹਰਾਤ ਅਤੇ ਮੋਤੀ ਲੈ ਕੇ ਆ ਗਿਆ, ਇੱਕ ਪਾਸੇ ਉਹਨਾਂ ਘਰ ਪਰਿਵਾਰ ਛੱਡਣ ਦੇ ਦਾਅਵੇ ਵੀ ਬਹੁਤ ਕੀਤੇ ਅਤੇ ਦੂਜੇ ਪਾਸੇ ਉਹਨਾਂ ਲਾਲਚਾਂ ਵਿੱਚ ਉਹ ਮਾਰੇ ਵੀ ਗਏ, ਲਾਲਚ ਦੇ ਵੀ ਬੱਧੇ ਹੋਏ ਨੇ, ਉਹਨਾਂ ਵਿਕਾਰਾਂ ਦੇ ਵੀ ਉਹ ਬੱਧੇ ਹੋਏ ਨੇ। ਤੋ ਸਿੱਖੀ ਦੀ ਖੇਡ ਕੈਸੀ ਹੈ? ਸਿੱਖੀ ਦੀ ਖੇਡ ਐਸੀ ਹੈ ਜਿਹਨੂੰ ਬਾਬੇ ਨੇ ਆਖਿਆ ਜੈਸੇ ਜਲ ਮੈਂ ਕਮਲ ਨਿਰਾਲਮ, ਜਿਵੇਂ ਜਲ ਦੇ ਵਿੱਚ ਕੌਲ ਦਾ ਫੁੱਲ ਜਲ ਵਿੱਚ ਰਹਿੰਦਾ ਹੋਇਆ ਵੀ ਆਪਣੀਆਂ ਪੰਖੜੀਆਂ ਨੂੰ ਉਸ ਚਿੱਕੜ ਦੇ ਨਾਲ ਲਿਬੜਨ ਨਹੀਂ ਦਿੰਦਾ। ਤੋ ਅਸੀਂ ਸਾਰਾ ਕੁਝ ਜੀਵਨ ਵਿੱਚ ਨਹਾਉਣਾ। ਸਿੱਖ ਕਿਹੜਾ ਫਕੀਰ ਹੈ? ਸਿੱਖ ਉਹ ਫਕੀਰ ਹੈ ਜਿਹੜਾ ਦੁਨੀਆਂ ਦੀ ਕਿਰਤਕਾਰ ਕਰਦਿਆਂ ਉੱਚੇ ਅਹੁਦਿਆਂ ਰੁਤਬਿਆਂ ਅਤੇ ਸਹੂਲਤਾਂ ਨੂੰ ਮਾਣਦਾ ਹੋਇਆ ਵੀ ਲੋਭ ਤੋਂ ਪਾਸੇ ਹੈ, ਜੀਵਨ ਵਿੱਚ ਲੋਭ ਨਹੀਂ ਹੈ, ਇਹ ਉਹ ਫਕੀਰ ਹੈ, ਉਹ ਦਰਵੇਸ਼ ਹੈ। ਇਹ ਉਹ ਦਰਵੇਸ਼ ਨਹੀਂ ਹੈ ਜਿਹੜਾ ਘਰ ਛੱਡ ਕੇ ਅਤੇ ਮੰਗਦਾ ਫਿਰਦਾ ਹੁਣ ਲੋਕਾਂ ਦੇ ਦਰਵਾਜ਼ਿਆਂ ਉੱਤੇ ਜਾ ਕੇ। ਬਾਬਾ ਜੀ ਨੇ ਬਾਣੀ 'ਚ ਇਹ ਗੱਲ ਲਿਖੀ ਹੈ, ਆਖਿਆ ਦਰਵੇਸ਼ੀ ਕੋ ਜਾਣ ਸੀ ਵਿਰਲਾ ਕੋ ਦਰਵੇਸ਼। ਮਹਾਰਾਜ ਨੇ ਆਖਿਆ ਫਕੀਰੀ ਵੀ ਕਿਸੇ ਕਿਸੇ ਨੂੰ ਆਉਂਦੀ ਹੈ, ਕੋਈ ਵਿਰਲਾ ਫਕੀਰ ਹੈ। ਦਰਵੇਸ਼ੀ ਕੋ ਜਾਣ ਸੀ ਵਿਰਲਾ ਕੋ ਦਰਵੇਸ਼, ਜੇ ਘਰ ਘਰ ਹੰਡੇ ਮੰਗਦਾ ਧਿਗ ਜੀਵਨ ਧਿਗ ਵੇਸ। ਜਿਹੜਾ ਹਰ ਘਰ ਦੇ ਅੱਗੇ ਜਾ ਕੇ ਹੰਡਦਾ ਫਿਰਦਾ ਮੰਗਦਾ ਫਿਰਦਾ ਉਹਦਾ ਜੀਵਨ ਤ੍ਰਿਕਾਰ ਯੋਗ ਹੈ, ਲਾਣਤ ਯੋਗ ਹੈ। ਉਹਨੇ ਆਪਣੇ ਜੀਵਨ ਅਮਲ ਵਿੱਚੋਂ ਲਾਲਚ ਵਾਲੇ ਐਲੀਮੈਂਟ ਨੂੰ ਖਤਮ ਕੀਤਾ ਹੋਇਆ, ਲੋਭ ਨਹੀਂ ਹੈ। ਤਾਂ ਗੁਰੂ ਅਮਰਦਾਸ ਮਹਾਰਾਜ ਕਹਿੰਦੇ ਨੇ ਭਗਤਾਂ ਕੀ ਚਾਲ ਨਿਰਾਲੀ, ਚਾਲਾ ਨਿਰਾਲੀ ਭਗਤਾਂ ਕੇਰੀ, ਬਿਖਮ ਮਾਰਗ ਚੱਲਣਾ ਲੱਭ। ਲੱਭ ਦਾ ਅਰਥ ਕੀ ਹੈ? ਲੋਭ, ਜਿਹਨੂੰ ਆਪਾਂ ਕਿਹਾ ਲੱਭ ਲੋਭ, ਅੱਗੇ ਸ਼ਬਦ ਫਿਰ ਲੋਭ ਵਰਤ ਦਿੱਤਾ। ਲੱਭ ਲੋਭ ਅਹੰਕਾਰ ਤਜ ਤ੍ਰਿਸ਼ਨਾ ਬਹੁਤ ਨਾਹੀਂ ਬੋਲਣਾ। ਜਿਨ੍ਹਾਂ ਨੇ ਆਪਣੇ ਅੰਦਰੋਂ ਇਹਨਾਂ ਚੀਜ਼ਾਂ ਨੂੰ ਐਲੀਮੀਨੇਟ ਕਰ ਦਿੱਤਾ, ਖਤਮ ਕਰ ਦਿੱਤਾ, ਮਤਲਬ ਇਹ ਆਪਣੇ ਆਪ ਵਿੱਚ ਬੜੀ ਅਜੀਬ ਜਿਹੀ ਗੱਲ ਹੈ ਵੀ ਕੋਈ ਬੰਦਾ ਸਾਰਾ ਕੁਝ ਹੰਢਾਉਂਦਾ ਹੋਇਆ ਵੀ ਖਾਂਦਾ ਭੋਗਦਾ ਪਹਿਨਦਾ ਹੋਇਆ ਵੀ ਲੋਭ ਤੋਂ ਮੁਕਤ ਹੈ, ਤੇ ਕੋਈ ਐਸਾ ਹੈ ਜਿਹੜਾ ਕੁਝ ਵੀ ਹੰਢਾ ਨਹੀਂ ਰਿਹਾ, ਕੁਝ ਵੀ ਖਾ ਪੀ ਨਹੀਂ ਰਿਹਾ, ਪਰ ਫਿਰ ਵੀ ਉਹਦੇ ਅੰਦਰ ਕੀ ਹੈ? ਲੋਭ ਹੈ, ਫਿਰ ਵੀ ਲਾਲਚ। ਕਈ ਤਰੀਕਿਆਂ ਦਾ ਲੋਭ ਹੁੰਦਾ ਹੈ ਜੀ, ਵੇਖੋ ਹੁਣ ਕਈਆਂ ਨੂੰ ਖਾਣ ਦਾ ਲਾਲਚ ਹੁੰਦਾ ਹੈ, ਕਈਆਂ ਨੂੰ ਪਹਿਨਣ ਦਾ ਲਾਲਚ ਹੁੰਦਾ ਹੈ, ਕਈਆਂ ਨੂੰ ਆਪਣੀ ਵਾਹ ਵਾਹ ਸੁਣਨ ਦਾ ਲਾਲਚ ਹੁੰਦਾ ਹੈ। ਲੋਭ ਵੀ ਤੇ ਕਈ ਰੂਪਾਂ ਵਿੱਚ ਹੁੰਦਾ ਹੈ ਨਾ, ਲੋਭ ਦਾ ਕੋਈ ਇੱਕ ਰੂਪ ਥੋੜ੍ਹਾ ਹੈਗਾ। ਤੁਹਾਨੂੰ ਬਹੁਤ ਸਾਰੇ ਐਸੇ ਬੰਦੇ ਮਿਲ ਜਾਣਗੇ ਜਿਨ੍ਹਾਂ ਦੇ ਤਾਂ ਨੂੰ ਤੇ ਇੱਕ ਵਸਤਰ ਵੀ ਨਹੀਂ ਹੁੰਦਾ, ਉਹ ਕਹਿੰਦੇ ਲੋਭ ਹੀ ਸਾਨੂੰ ਕੋਈ ਨਹੀਂ। ਪਰ ਦੂਜੇ ਪਾਸੇ ਉਹਨਾਂ ਦੇ ਅੰਦਰ ਹੋਰ ਕਿਸੇ ਕਿਸਮ ਦਾ ਲੋਭ ਹੈ, ਉਹਨਾਂ ਅੰਦਰ ਵਾਹ ਵਾਹ ਦਾ ਲੋਭ ਹੈ। ਤੋ ਜਿੱਥੇ ਵੀ ਇਹ ਚੀਜ਼ ਆ ਗਈ, ਬਾਬਾ ਸ਼ੇਖ ਫਰੀਦ ਸਾਹਿਬ ਕਹਿੰਦੇ ਨੇ ਉੱਥੇ ਨੇਹ ਨਹੀਂ ਰਹੇਗਾ, ਉੱਥੇ ਮੁਹੱਬਤ ਨਹੀਂ ਰਹੇਗੀ। ਇਸ ਕਰਕੇ ਜੇ ਮੁਹੱਬਤ ਹੈ, ਜੇ ਪਿਆਰ ਹੈ, ਤੇ ਜੀਵਨ ਵਿੱਚੋਂ ਲੋਭ ਨੂੰ ਖਤਮ ਕਰ ਦਿਓ, ਲਾਲਚ ਨੂੰ ਖਤਮ ਕਰ ਦਿਓ। ਮਹਾਰਾਜ ਨੇ ਆਖਿਆ ਸਾਰਾ ਦਿਨ ਲਾਲ ਚੱਟਿਆ ਮਨਮੁਖ ਹੋ ਰਹੇ ਗੱਲਾਂ, ਇੱਕ ਉਹ ਹੈ ਸਾਰਾ ਦਿਨ ਲਾਲਚ ਵਿੱਚ ਅੱਟਿਆ ਫਿਰਦਾ। ਫਰੀਦਾ ਜਾਂ ਲੱਭ ਜੇ ਲੋਭ ਹੈ, ਸ਼ੇਖ ਫਰੀਦ ਸਾਹਿਬ ਕਹਿੰਦੇ ਨੇ, ਤਾਂ ਨੇ ਕਿਹਾ ਫਿਰ ਤੇਰਾ ਨੇ ਝੂਠਾ ਹੈ, ਤੇਰੀ ਮੁਹੱਬਤ ਤੇਰਾ ਪਿਆਰ ਝੂਠਾ ਹੈ। ਤੂੰ ਜੇ ਲੋਭ ਨੂੰ ਖਤਮ ਕਰ ਦਿੱਤਾ ਹੈ ਤੇ ਫਿਰ ਵਾਕਈ ਤੇਰੀ ਮੁਹੱਬਤ ਹੈ, ਤੇਰਾ ਪਿਆਰ ਹੈ। ਕਿਉਂਕਿ ਜੇ ਲੋਭ ਹੈ ਤੇ ਫਿਰ ਠੀਕ ਹੈ, ਉਨਾ ਚਿਰ ਮੁਹੱਬਤ ਹੈ ਜਿੰਨਾ ਚਿਰ ਕੁਝ ਮਿਲ ਰਿਹਾ ਹੈ, ਜਿੰਨਾ ਚਿਰ ਜਦੋਂ ਮਿਲਣੋਂ ਬੰਦ ਹੋ ਗਿਆ, ਜਦੋਂ ਲਾਲਚ ਪੂਰਾ ਹੋ ਗਿਆ, ਤੇ ਫਿਰ ਨੇਹ ਵੀ ਨਾਲ ਦੀ ਨਾਲ ਹੀ ਸਮਾਪਤ ਹੋ ਜਾਵੇਗਾ, ਪਿਆਰ ਵੀ ਨਾਲ ਦੀ ਨਾਲ ਸਮਾਪਤ ਹੋ ਜਾਵੇਗਾ। ਤੋ ਬਹੁਤੀ ਵਾਰ ਸਾਡਾ ਜਿਹੜਾ ਆਲਾ ਦੁਆਲਾ ਹੈ ਨਾ, ਉੱਥੇ ਇਹੋ ਹੀ ਖੇਡ ਸੰਸਾਰ ਵਿੱਚ ਵਰਤਦੀ ਹੈ, ਫਕੀਰਾਂ ਵਿੱਚ ਵੀ ਵਰਤਦੀ ਹੈ, ਸਾਰਿਆਂ ਵਿੱਚ ਹੀ ਵਰਤਦੀ ਹੈ। ਫਰੀਦਾ ਜਾਂ ਲੱਭ ਤਾਂ ਨੇ ਕਿਹਾ, ਲੱਭ ਤਾਂ ਕੂੜਾ ਨੇ। ਉਹਨਾਂ ਆਖਿਆ ਜੇ ਲੋਭ ਹੈ ਤੇ ਫਿਰ ਨੇ ਕੀ ਹੈ, ਕੂੜਾ ਹੈ, ਝੂਠਾ ਹੈ, ਇਹਦਾ ਕੋਈ ਲਾਭ ਨਹੀਂ ਤੈਨੂੰ, ਲੱਭ ਤਾਂ ਕੂੜਾ ਨੇ। ਉਦਾਹਰਨ ਉਹਨਾਂ ਨੇ ਦਿੱਤੀ, ਆਖਿਆ ਕਿੱਚਰ ਝੱਤ ਲੰਘਾਈ ਹੈ। ਕਿੱਚਰ ਦਾ ਮਤਲਬ ਹੁੰਦਾ ਜੀ ਕਿਤਨਾ ਚਿਰ, ਇਹ ਦੋ ਸ਼ਬਦਾਂ ਦਾ ਮੇਲ ਹੈ, ਕਿੱਚਰ ਕਿਤਨਾ ਚਿਰ, ਕਿੱਚਰ ਝੱਤ, ਝੱਤ ਦਾ ਅਰਥ ਹੁੰਦਾ ਸਮਾਂ। ਕਿੱਚਰ ਝੱਤ ਲੰਘਾਈ ਹੈ, ਛੱਪਰ ਟੁੱਟੈ ਮੇਹ। ਉਹਨਾਂ ਨੇ ਕਿਹਾ ਵੀ ਜਦੋਂ ਦੁਨੀਆ ਵਾਲੀ ਗਰਜੀ ਨਹੀਂ ਪੂਰੀ ਹੋਈ ਤੇ ਪਿਆਰ ਟੁੱਟ ਜਾਵੇਗਾ। ਵੀ ਜਿੰਨਾ ਚਿਰ ਤੱਕ ਗਰਜ ਹੈ ਕਿਸੇ ਦੇ ਨਾਲ ਤੁਹਾਨੂੰ, ਜਿੰਨਾ ਚਿਰ ਤੱਕ ਤੁਹਾਨੂੰ ਪਤਾ ਹੈ ਵੀ ਇਹ ਬੰਦਾ ਮੇਰੇ ਲਈ ਆਹ ਕੰਮ ਆਵੇਗਾ, ਆਹ ਕੰਮ ਆਵੇਗਾ, ਉਹਨਾਂ ਚਿਰ ਤੇ ਤੁਸੀਂ ਬੜੀ ਆਪਣਾਤ ਵਿਖਾਉਂਦੇ ਹੋ। ਤੇ ਜਦੋਂ ਹੁਣ ਪਤਾ ਲੱਗਦਾ ਹੈ, ਜਿਵੇਂ ਆਪਾਂ ਕਹਿੰਦੇ ਯੂਜ਼ ਐਂਡ ਥਰੋ, ਬੰਦੇ ਨੂੰ ਵਰਤਿਆ ਤੇ ਫਿਰ ਸੁੱਟ ਦਿੱਤਾ, ਵਰਤ ਲਓ ਜਿੰਨਾ ਚਿਰ ਵਰਤਿਆ ਜਾਂਦਾ। ਮਤਲਬ ਅੱਜ ਰਿਸ਼ਤਿਆਂ ਦੇ ਹਾਲਾਤ ਵੀ ਜਿਹੜੇ ਨੇ ਇੱਥੋਂ ਤੱਕ ਪਹੁੰਚੇ ਹੋਏ ਨੇ ਵੀ ਵਰਤ ਲਓ ਕੋਈ ਗੱਲ ਨਹੀਂ ਜਿੰਨਾ ਚਿਰ ਹੈ ਨਹੀਂ। ਤੋ ਬਾਬਾ ਜੀ ਕਹਿੰਦੇ ਨੇ ਇਹ ਖੇਡ ਐਸੀ ਹੈ ਵੀ ਜਿਵੇਂ ਟੁੱਟੇ ਹੋਏ ਛੱਪਰ ਉੱਤੇ ਮੀਂਹ ਪੈਂਦਿਆਂ ਕਿੰਨਾ ਕੁ ਸਮਾਂ ਨਿਕਲੇਗਾ। ਜੇ ਤੁਸੀਂ ਲੋਭ ਦੇ ਆਧਾਰ ਤੇ ਕਿਸੇ ਰਿਸ਼ਤੇ ਨੂੰ ਬਚਾਉਣਾ ਚਾਹੁੰਦੇ ਹੋ ਨਾ, ਅੱਜ ਵੀ ਟੁੱਟੇਗਾ ਤੇ ਕੱਲ੍ਹ ਨੂੰ ਵੀ ਟੁੱਟੇਗਾ, ਸਮਝੇ ਬੇਨਤੀ ਨੂੰ। ਜੇ ਤੁਹਾਨੂੰ ਇਹ ਲੱਗਦਾ ਹੈ ਨਾ ਵੀ ਲੋਭ ਦੇ ਸਿਰ ਉੱਤੇ ਕੋਈ ਰਿਸ਼ਤਾ ਬਚ ਜਾਵੇਗਾ, ਤੇ ਉਹ ਏਦਾਂ ਦੀ ਖੇਡ ਹੈ ਵੀ ਜਿਵੇਂ ਛੱਤ ਟੁੱਟੀ ਹੋਵੇ ਤੇ ਮੀਂਹ ਪੈ ਰਿਹਾ ਹੋਵੇ, ਤੇ ਕਈ ਨਾ ਹੁੰਦਾ ਬੰਦਾ ਕਹਿੰਦਾ ਇੱਥੇ ਇੱਕ ਭਾਂਡਾ ਗਲਾਸ ਇੱਥੇ ਰੱਖ ਦਿਓ, ਇੱਥੇ ਬਾਲਟੀ ਰੱਖ ਦਿਓ, ਇੱਥੇ ਇੱਦਾਂ ਕਰ ਦਿਓ ਵੀ ਕੋਈ ਹੋਰ ਕੌਲੀ ਥਾਲੀ ਗਲਾਸ ਰੱਖ ਦਿਓ ਤੇ ਆਪ ਇੱਧਰਲੀ ਨੁੱਕਰ 'ਚ ਲੰਮੇ ਪੈ ਜਾਓ, ਕਿੰਨਾ ਕੁ ਚਿਰ ਇੱਦਾਂ ਲੰਘੇਗਾ। ਆਖਰ ਤੇ ਛੱਤ ਬਦਲਾਉਣੀ ਪਵੇਗੀ, ਤੇ ਆਖਰ ਇਹ ਵੀ ਹੋਵੇਗਾ ਵੀ ਜਦੋਂ ਮੀਂਹ ਤੇਜ਼ ਹੋਇਆ ਤੇ ਹੋ ਸਕਦਾ ਇਹ ਸਾਰੇ ਦਾ ਸਾਰਾ ਛੱਪਰ ਜਿਹੜੀ ਉਹ ਉੱਤੇ ਛੱਤ ਹੈ ਉਹ ਟੁੱਟ ਕੇ ਡਿੱਗ ਪਵੇ, ਕਿੰਨਾ ਕੁ ਚਿਰ ਝੱਤ ਲੰਘੇਗਾ, ਕਿੰਨਾ ਕੁ ਚਿਰ। ਤੋ ਜੇ ਰਿਸ਼ਤੇ ਲੋਭ ਦੇ ਟੈਂਕਿਆਂ ਦੇ ਨਾਲ ਤੁਸੀਂ ਸਮਝੋ ਨਾ ਵੀ ਇਹ ਕੱਪੜਾ ਉਦਾਂ ਦਾ ਹੈ ਵੀ ਜੇ ਤੁਸੀਂ ਆਖੋ ਵੀ ਤੋਪਾ ਲਾ ਕੇ ਕੰਮ ਚੱਲੇਗਾ, ਕੱਪੜਿਆਂ ਨੂੰ ਤੋਪਾ ਲਾ ਕੇ ਕੰਮ ਚੱਲ ਜਾਂਦਾ, ਕੋਈ ਸ਼ੱਕ ਨਹੀਂ, ਟੈਂਕਾ ਲਾ ਕੇ ਜੁੱਤੀ ਨੂੰ ਕੰਮ ਚੱਲ ਜਾਂਦਾ। ਪਰ ਜੇ ਜੁੱਤੀ ਵਿੱਚ ਜਾਨ ਹੀ ਕੋਈ ਨਾ ਹੋਵੇ, ਜੇ ਕੱਪੜਾ ਇੰਨਾ ਕੁ ਮਾੜਾ ਹੋਵੇ ਵੀ ਉਹ ਉਹਦੇ ਵਿੱਚ ਉਹਦੀ ਸੂਈ ਲੰਘਾਓ ਤੇ ਅਗਲੀ ਜਗ੍ਹਾ ਹੋਰ ਪਾੜ ਜਾਵੇ ਤੇ ਫਿਰ ਕਿੰਨਾ ਕੁ ਚਿਰ ਚੱਲੇਗਾ। ਤੋ ਲੋਭ ਦੀ ਬਿਰਤੀ ਇੱਦਾਂ ਹੈ, ਬੰਦੇ ਨੂੰ ਇਹ ਲੱਗਦਾ ਵੀ ਸਵਾਰਥ ਪੂਰਾ ਕਰ ਦਿਓ ਰਿਸ਼ਤਾ ਨਿਭ ਜਾਵੇਗਾ। ਤੁਸੀਂ ਜਵਾਬ ਦੇ ਕੇ ਵੇਖੋ, ਸਵਾਰਥ ਨਾ ਪੂਰਾ ਕਰੋ ਤੇ ਫਿਰ ਨਹੀਂ ਨਾ ਗੱਲ ਬਣਨੀ। ਕਈ ਵਾਰ ਸਾਡਾ ਆਲਾ ਦੁਆਲਾ ਇੱਦਾਂ ਹੀ ਹੁੰਦਾ ਹੈ। ਤੋ ਬਾਬਾ ਜੀ ਨੇ ਉਦਾਹਰਣ ਇਹ ਦਿੱਤੀ ਹੈ ਵੀ ਜੇ ਤੁਸੀਂ ਇਹ ਸਮਝੋ ਨਾ ਵੀ ਰੱਬ ਨੂੰ ਵੀ ਲੋਭ ਦੇ ਕੇ, ਰੱਬ ਨੂੰ ਵੀ ਲੋਕ ਰੱਬ ਨੂੰ ਵੀ ਲਾਲਚ ਦਿੰਦੇ ਨੇ ਵੀ ਭਾਈ ਤੇਰੀ ਗਰਜੀ ਹੈ, ਫਿਰ ਤੂੰ ਕਹਿੰਦਾ ਆਹ ਚੀਜ਼ ਰੱਬਾ ਮੈਨੂੰ ਤੂੰ ਦਿੱਤੀ ਇਸ ਕਰਕੇ ਹੁਣ ਮੈਂ ਇੱਦਾਂ ਕਰ ਦਿੰਦਾ, ਜੇ ਨਾ ਦਿੰਦਾ ਤੇ ਫਿਰ ਆ ਜਿੰਨੀਆਂ ਸੁੱਖਣਾ ਸੁੱਖੀਆਂ ਜਾਂਦੀਆਂ ਉਹ ਸਾਰੀਆਂ ਇੱਥੋਂ ਹੀ ਨਿਕਲਦੀਆਂ ਵੀ ਬਾਬਾ ਪੀ ਆਰ ਦੇ ਫਿਰ ਇੱਦਾਂ ਕਰਾਂਗੇ, ਕਿਉਂ ਉੱਦਾਂ ਨਹੀਂ ਕਰ ਸਕਦਾ। ਇਹ ਤੇ ਸੌਦੇਬਾਜ਼ੀ ਹੋ ਗਈ ਨਾ, ਬਾਰਗੇਨਿੰਗ ਹੋ ਗਈ। ਤਾਂ ਮਹਾਰਾਜ ਬਾਣੀ ਵਿੱਚ ਇੱਕ ਥਾਂ ਉੱਤੇ ਬੜਾ ਪਿਆਰਾ ਬਚਨ ਰੱਖਦੇ ਨੇ, ਗੁਰੂ ਅਰਜਨ ਸਾਹਿਬ ਮਹਾਰਾਜ ਦਾ ਹੀ ਹੈ, ਉਹ ਕਹਿੰਦੇ ਨੇ ਕੋਟ ਮਧੇ ਕੋ ਬਿਰਲਾ ਸੇਵਕ, ਕਰੋੜਾਂ ਦੇ ਵਿੱਚ ਕੋਈ ਸੇਵਕ ਬਿਰਲਾ ਹੀ ਹੁੰਦਾ, ਹੋਰ ਸਗਲੇ ਵਿਵਹਾਰੀ। ਬਾਕੀ ਕਿਹੜੇ ਹੁੰਦੇ ਨੇ? ਵਿਵਹਾਰੀ, ਵਿਵਹਾਰੀ ਕਹਿੰਦੇ ਨੇ ਵਿਹਾਰ ਵਾਲੇ। ਵੀ ਜਿਨ੍ਹਾਂ ਨਾਲ ਸਾਡਾ ਸੰਬੰਧ ਕਾਹਦਾ ਹੈ, ਵਿਹਾਰ ਦਾ, ਵੀ ਤੂੰ ਏਦਾਂ ਕਰਦੇ ਤੇ ਮੈਂ ਏਦਾਂ ਕਰ ਦੂੰਗਾ। ਅਗਲਾ ਕਹੂ ਠੀਕ ਹੈ ਮੈਂ ਨਹੀਂ ਕਰਦਾ, ਕਹਿੰਦਾ ਚੱਲ ਠੀਕ ਹੈ ਫਿਰ ਮੈਂ ਵੀ ਨਹੀਂ ਕਰਦਾ। ਵੀ ਜਿਵੇਂ ਗੁਆਂਢੀ ਦੇ ਘਰੋਂ ਕੋਈ ਚੀਜ਼ ਮੰਗ ਕੇ ਲਿਆਂਦੀ, ਉਹਨੇ ਦੇ ਦਿੱਤੀ ਇੱਕ ਵਾਰ, ਹੁਣ ਉਹ ਮੰਗਣ ਆਇਆ ਤੇ ਤੁਸੀਂ ਦੇ ਦਿੱਤੀ, ਮਤਲਬ ਏਦਾਂ ਦਾ ਜਿਹੜਾ ਰਿਸ਼ਤਾ ਉਹ ਚੱਲ ਰਿਹਾ। ਪਰ ਜੇ ਕਿਤੇ ਏਦਾਂ ਹੋਇਆ ਖੁਦਾ ਨਾ ਖਾਸਤਾ ਵੀ ਤੁਸੀਂ ਦਿੱਤੀ ਤੇ ਤੁਸੀਂ ਮੰਗਣ ਗਏ ਦੁਬਾਰਾ ਉਹਦੇ ਘਰੋਂ, ਹੋ ਸਕਦਾ ਉਹਦੇ ਕੋਲ ਨਾ ਹੋਵੇ ਉਹ, ਤੇ ਉਹਨੇ ਜਵਾਬ ਦੇ ਦਿੱਤਾ, ਉਹਨੇ ਆਖਿਆ ਜੀ ਸਾਡੇ ਕੋਲ ਇਹ ਚੀਜ਼ ਨਹੀਂ ਹੈਗੀ, ਬੜੀ ਲੋੜ ਹੈ। ਤੇ ਬੰਦਾ ਕਹਿੰਦਾ ਵੇਖਿਆ ਤੈਨੂੰ ਆਪਦੇ ਦੀ ਜਦੋਂ ਲੋੜ ਸੀ ਉਦੋਂ ਮੈਂ ਦੇ ਦਿੱਤੀ, ਹੁਣ ਤੇਰੀ ਵਾਰੀ ਆਈ ਤੇ ਏਦਾਂ ਕਰਦਾ। ਇਸੇ ਕਰਕੇ ਚੇਤਾ ਰੱਖੋ ਗੁਰਮਤ ਵਿੱਚ ਸੁਖਣਾ ਦਾ ਕਨਸੈਪਟ ਵੀ ਨਹੀਂ ਹੈਗਾ। ਜਿਹੜੀ ਸੁਖਣਾ ਹੈ ਨਾ, ਇਹ ਵੀ ਇੱਕ ਤਰੀਕੇ ਨਾਲ ਕੀ ਹੈ, ਸੌਦੇਬਾਜ਼ੀ ਹੈ, ਵੀ ਤੂੰ ਏਦਾਂ ਕਰਦੇ ਮੈਂ ਏਦਾਂ ਕਰਦਿਆਂ। ਤੋ ਇੱਥੇ ਕਈ ਸੁੱਖ, ਚਲੋ ਇਹ ਕੁਝ ਤੇ ਸੁੱਖਣਾ ਹੁੰਦੀਆਂ ਨੇ, ਉਹ ਤੇ ਜਰੀਆਂ ਵੀ ਜਾ ਸਕਦੀਆਂ ਨੇ, ਕਈ ਤੇ ਬੜੀਆਂ ਪੁੱਠੀਆਂ ਸੁੱਖਣਾ ਵੀ ਹੁੰਦੀਆਂ, ਪੁੱਠੀਆਂ ਸੁੱਖਣਾ ਵੀ। ਵੀ ਜੇ ਏਦਾਂ ਦੀ ਸੁੱਖਣਾ ਹੋਵੇ ਵੀ ਬਾਬਾ ਜੀ ਫਲਾਨੇ ਦਾ ਨੁਕਸਾਨ ਕਰਦੇ ਹੋ, ਇੰਨੇ ਪਾਠ ਕਰਾ ਦੂੰ ਤੇਰੇ ਮੈਂ, ਇਹ ਕਿਹੜੀ ਸੁੱਖਣਾ ਹੋਈ। ਕੋਈ ਨਸ਼ੇ ਦਾ ਧੰਦਾ ਕਰਦਾ ਹੋਵੇ, ਨਸ਼ੇ ਦਾ ਕਾਰੋਬਾਰ ਕਰਦਾ ਹੋਵੇ, ਉਹ ਆਖੇ ਜੀ ਪੰਜ ਟਰੱਕ ਮੇਰੇ ਨਿਕਲ ਜਾਣ ਸੌਖੇ, ਫਿਰ ਪੰਜ ਖੰਡ ਪਾਠ ਕਰਾ ਦੂੰਗਾ। ਤੋ ਇਹ ਨਾਲ ਨਾਲ ਇਹ ਵੀ ਤੇ ਚੀਜ਼ਾਂ ਵੇਖਣੀਆਂ ਪੈਣੀਆਂ ਨਾ, ਵੀ ਇਹ ਗੱਲ ਜਾਇਜ਼ ਵੀ ਹੈ ਕਿ ਨਹੀਂ ਹੈ। ਤੋ ਖੈਰ ਮੈਂ ਸਿਰਫ ਬੇਨਤੀ ਇਹ ਕਰਨ ਲੱਗਾ ਵੀ ਜੇ ਲੋਭ ਹੈ, ਤੇ ਲੋਭ ਬੜੀ ਮਾੜੀ ਚੀਜ਼ ਹੈ, ਲੋਭ ਦੇ ਅਧੀਨ ਕਿਸੇ ਨੂੰ ਮਿੱਤਰ ਬਣਾਉਣਾ ਮਾੜੀ ਚੀਜ਼ ਹੈ, ਘਟੀਆ ਚੀਜ਼ ਹੈ, ਲੋਭ ਦੇ ਅਧੀਨ ਕੋਈ ਰਿਸ਼ਤਾ ਰੱਖਣਾ ਮਾੜੀ ਚੀਜ਼ ਹੈ। ਜੇ ਪਿਆਰ ਹੈ, ਜੇ ਮੁਹੱਬਤ ਹੈ, ਤੇ ਲੋਭ ਨੂੰ ਜੀਵਨ ਵਿੱਚੋਂ ਐਲੀਮੀਨੇਟ ਕਰਨਾ ਪਵੇਗਾ, ਖਤਮ ਕਰਨਾ ਪਵੇਗਾ, ਲੋਭ ਨਹੀਂ ਹੈ। ਨਾਲੇ ਅਸੀਂ ਲੋਭ ਕਿਹਦੇ ਨਾਲ ਰੱਖਣਾ, ਜਿਹਨੇ ਆਪਣਾ ਇੱਕ ਵੀ ਪੁੱਤ ਨਹੀਂ ਰੱਖਿਆ, ਚਾਰ ਪੁੱਤ ਸੀ ਗੁਰੂ ਕਲਗੀਧਰ ਮਹਾਰਾਜ ਦੇ, ਉਹਨੇ ਤੇ ਇੱਕ ਵੀ ਨਹੀਂ ਰੱਖਿਆ, ਉਹਨੇ ਤੇ ਪੁੱਤਾਂ ਦਾ ਲੋਭ ਨਹੀਂ ਕੀਤਾ ਵੀ ਚਲੋ ਤਿੰਨ ਵਾਰੇ ਗਏ ਇੱਕ ਹੀ ਸਾਂਭ ਲਈਏ। ਦੁਨੀਆਂ ਵਿੱਚ ਐਸੇ ਲੀਡਰ ਦੀ ਕੋਈ ਮਿਸਾਲ ਹੈ? ਬੜੇ ਲੀਡਰ ਪਹਿਲਾਂ ਵੀ ਹੋਏ ਨੇ, ਮਗਰੋਂ ਵੀ ਹੋਏ ਨੇ, ਲੋਕਾਂ ਦੇ ਪੁੱਤ ਮਰਵਾ ਦਿੰਦੇ ਨੇ, ਆਪਣੇ ਅਗਲੇ ਬਚਾ ਲੈਂਦੇ ਨੇ, ਲੋਕਾਂ ਦੇ ਪੁੱਤ ਨੂੰ ਬਲਦੀਆਂ ਦੇ ਬੁੱਥੇ ਵਿੱਚ ਦੇ ਕੇ ਤੇ ਆਪਣੇ ਬੱਚੇ ਚੰਗੀਆਂ ਯੂਨੀਵਰਸਿਟੀਆਂ ਵਿੱਚ ਤੇ ਚੰਗੇ ਕਾਲਜਾਂ ਵਿੱਚ ਪੜ੍ਹਦੇ ਨੇ। ਇੱਦਾਂ ਦੇ ਲੀਡਰ ਤੇ ਤੁਹਾਨੂੰ ਲੱਖਾਂ ਮਿਲ ਜਾਣਗੇ। ਲੋਕਾਂ ਦੇ ਪੁੱਤਾਂ ਨੂੰ ਤੱਤੀਆਂ ਸਪੀਚਾਂ ਕਰਕੇ ਭੜਕਾ ਕੇ ਗੁੰਮਰਾਹ ਕਰਨ ਵਾਲੇ ਤੇ ਬਥੇਰੇ ਮਿਲ ਜਾਣਗੇ, ਪਰ ਆਪਣੇ ਪੁੱਤਰਾਂ ਨੂੰ ਬਲਦੀ ਦੇ ਬੁੱਥੇ ਕੌਣ ਦਿੰਦਾ? ਤੋ ਗੁਰੂ ਕਲਗੀਧਰ ਮਹਾਰਾਜ ਉਹ ਨੇ ਜਿਨ੍ਹਾਂ ਨੇ ਚਾਰੇ ਦੇ ਚਾਰੇ ਪੁੱਤ ਜਿਹੜੇ ਸੀ ਉਹ ਲੇਖੇ ਲਾ ਦਿੱਤੇ। ਹਾਲਾਂਕਿ ਸਿੱਖਾਂ ਨੇ ਕਿਹਾ ਸੀ, ਭਾਈ ਦਇਆ ਸਿੰਘ ਨੇ, ਵੀ ਮਹਾਰਾਜ ਤੁਸੀਂ ਚਲੇ ਜਾਓ। ਤੋ ਇਹ ਗੁਰੂ ਕਲਗੀਧਰ ਮਹਾਰਾਜ ਦੀ ਲੀਡਰਸ਼ਿਪ ਹੈ। ਹਾਲਾਂਕਿ ਮੈਂ ਇਹ ਵੀ ਚਲੋ ਕਹਿਣਾ ਵੀ ਜੇ ਸਤਿਗੁਰੂ ਬਚਾ ਵੀ ਲੈਂਦੇ, ਇੱਕ ਪੁੱਤ ਰੱਖ ਵੀ ਲੈਂਦੇ ਤੇ ਤਾਂ ਵੀ ਕੋਈ ਫਰਕ ਨਹੀਂ ਸੀ ਪੈਣਾ, ਪਰ ਨਹੀਂ, ਚਾਰੇ ਦੇ ਚਾਰੇ ਲੇਖੇ ਲੱਗ ਗਏ, ਕੋਈ ਸਮਝੌਤਾ ਨਹੀਂ, ਕੋਈ ਕੱਖ ਨਹੀਂ। ਵਜ਼ੀਰ ਖਾਨ ਨੂੰ ਹੀ ਕੋਈ ਲਾਲਚ ਦੇ ਦਈਏ, ਕੋਈ ਪੈਸਾ ਦੇ ਦਈਏ, ਕੋਈ ਬਲੱਡ ਮਨੀ ਦੇ ਦਈਏ, ਨਹੀਂ। ਤੋ ਇਸ ਕਰਕੇ ਅਸੀਂ ਉਸ ਗੁਰੂ ਦੇ ਨਾਲ ਇਸ ਤਰੀਕੇ ਨਾਲ ਜੇ ਵਰਤੀਏ, ਲੋਭ ਦੇ ਅਧੀਨ ਵਰਤੀਏ, ਤੇ ਇਹ ਕੋਈ ਸਿੱਖਾਂ ਵਾਲਾ ਕੰਮ ਤਾਂ ਨਾ ਹੋਇਆ। ਇਹ ਤੇ ਤੁਸੀਂ ਆਪਣਾ ਲੋਕ ਤੇ ਪ੍ਰਲੋਕ ਗਵਾ ਲਇਓ, ਗਵਾ ਰਹੇ ਹੋ। ਪੜ੍ਹ ਲਓ ਸਤਿਗੁਰ ਦੀ ਬਾਣੀ ਦਾ ਬਚਨ, ਕਹਿ ਕੇ ਸਮਾਪਤੀ ਕਰਾਂ। ਮਹਾਰਾਜ ਨੇ ਆਖਿਆ ਸਤਿਗੁਰ ਛੇਤੀ ਗਣਤ ਜੇ ਰੱਖੇ, ਹਲਤ ਪਲਤ ਸਭ ਤਿਸਕਾ ਗਿਆ। ਆਖਿਆ ਜਿਹੜਾ ਬੰਦਾ ਆਪਣੇ ਗੁਰੂ ਨਾਲ ਹੀ ਗਿਣਤੀਆਂ ਮਿਣਤੀਆਂ ਰੱਖਦਾ, ਉਹਦਾ ਲੋਕ ਵੀ ਗਿਆ ਤੇ ਉਹਦਾ ਪ੍ਰਲੋਕ ਵੀ ਗਿਆ। ਤੋ ਫਰੀਦਾ ਜਾਂ ਲੱਭ, ਜੇ ਲੋਭ ਹੈ ਤਾਂ ਨੇਕ ਆ, ਲੱਭ ਤਾਂ ਕੂੜਾ ਨੇ, ਜੇ ਲੋਭ ਹੈ, ਜੇ ਲਾਲਚ ਹੈ, ਫਿਰ ਪਿਆਰ ਫਿੱਕਾ ਏ, ਫਿਰ ਕੂੜਾ ਹੈ, ਫਿਰ ਝੂਠਾ ਹੈ। ਕਿਚਰ ਝੱਤ ਲੰਘਾਈਏ, ਕਿੰਨਾ ਕੁ ਚਿਰ ਝੱਤ ਲੰਘੇਗਾ, ਛੱਪਰ ਟੁੱਟੈ ਮੇਂ, ਜੇ ਮੀਂਹ ਪੈਂਦਾ ਹੋਵੇ ਤੇ ਉੱਤੋਂ ਛੱਪਰੀ ਟੁੱਟੀ ਹੋਵੇ, ਕਿੰਨਾ ਕੁ ਚਿਰ ਡੰਗ ਟਪਾਓਗੇ? ਤੋ ਲਾਲਚਾਂ ਦੇ ਅਧੀਨ ਨਾ ਧਰਮੀ ਬਣਿਆ ਜਾ ਸਕਦਾ ਹੈ, ਨਾ ਲਾਲਚਾਂ ਦੇ ਅਧੀਨ ਜਿਹੜਾ ਹੈ ਉਹ ਧਰਮੀ ਅਖਵਾਇਆ ਜਾ ਸਕਦਾ। ਕੋਈ ਵੀ ਕਿਸੇ ਕਿਸਮ ਦਾ ਵੀ ਲਾਲਚ ਸਿੱਖ ਦੇ ਜੀਵਨ ਵਿੱਚ ਨਹੀਂ ਹੋ ਸਕਦਾ, ਸਿੱਖ ਦੇ ਜੀਵਨ ਵਿੱਚ ਨਹੀਂ ਹੋ ਸਕਦਾ। ਤੋ ਗੁਰੂ ਕਿਰਪਾ ਕਰੇ, ਇੰਨੀਆਂ ਕੁ ਬੇਨਤੀਆਂ ਪ੍ਰਵਾਨ, ਭੁੱਲਾਂ ਚੁੱਕਾਂ ਦੀ ਖਿਮਾ, ਸਭਨਾਂ ਦਾ ਧੰਨਵਾਦ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ,
1: ਵਾਹਿਗੁਰੂ ਜੀ ਕੀ ਫਤਿਹ, ਹਾਰਦਿਕ ਧੰਨਵਾਦ ਭਾਈ ਸਾਹਿਬ ਭਾਈ ਗੁਰਚਰਨ ਸਿੰਘ ਜੀ ਉਹਨਾਂ ਦਾ, ਜਿਹਨਾਂ ਨੇ ਭਗਤ ਜੀ ਦੀ ਪਾਵਨ ਪਵਿੱਤਰ ਬਾਣੀ ਦੀ ਲੜੀਵਾਰ ਕਥਾ ਜੋ ਆਰੰਭ ਹੈ ਗੁਰੂ ਗ੍ਰੰਥ ਸਾਹਿਬ ਦੀ, ਉਸ ਵਿੱਚ ਸ਼ਬਦ ਦੀ ਵਿਚਾਰ ਸਾਂਝੀ ਕੀਤੀ ਹੈ। ਗੁਰੂ ਕਿਰਪਾ ਕਰੇ ਇਹਨਾਂ ਨੂੰ ਚੜ੍ਹਦੀਆਂ ਗੱਲਾਂ ਬਖਸ਼ਣ। ਸੋ ਹੁਣ ਭਾਈ ਗੁਰਪ੍ਰੀਤ ਸਿੰਘ ਜੀ ਬਦਨੀ ਕਲਾਂ ਵਾਲਾ ਢਾਡੀ ਜਥਾ ਢਾਡੀ ਵਾਰਾਂ ਇਤਿਹਾਸ ਸੁਣਨਗੇ, ਉਸ ਤੋਂ ਬਾਅਦ ਦੀਵਾਨ ਦੀ ਸਮਾਪਤੀ ਦੀ ਅਰਦਾਸ ਹੋਏਗੀ। ਧੰਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਦਾ ਪਹਿਲਾ ਪ੍ਰਕਾਸ਼ ਉਸ ਦਿਹਾੜਾ ਜੋ ਕਿ 1 ਸਤੰਬਰ ਦਾ ਰੱਖ ਦਿਓ, ਉੱਤੇ ਜੀ ਭਾਜੀ ਉੱਤੇ ਰੱਖ ਦਿਓ, 1 ਸਤੰਬਰ ਦਾ। ਔਰ ਇਸ ਦਿਹਾੜੇ ਦੇ ਉਪਲਕਸ਼ ਵਿੱਚ ਗੁਰਦੁਆਰਾ ਸ੍ਰੀ ਗੁਰੂ ਸਿੰਘ ਸਭਾ ਵਿਖੇ 30 ਅਗਸਤ ਨੂੰ 12:30 ਤੋਂ ਲੈ ਕੇ 3:30 ਵਜੇ ਤੱਕ ਇੱਕ ਸੈਮੀਨਾਰ ਹੋਏਗਾ। ਉਸ ਨੂੰ ਆਪ ਜੀ ਨੂੰ ਬੇਨਤੀ ਜ਼ਰੂਰ ਵਿੱਚ ਹਾਜ਼ਰੀਆਂ ਭਰਨੀਆਂ, ਬੁਲਾਰੇ ਆਪ ਦੇ ਨਾਲ ਗੁਰੂ ਗ੍ਰੰਥ ਸਾਹਿਬ ਦੀ ਸਾਂਝ ਕਰਨਗੇ। ਸੰਥਿਆ ਦੀਆਂ ਕਲਾਸਾਂ 1 ਸਤੰਬਰ ਤੋਂ ਗੁਰਦੁਆਰਾ ਸ੍ਰੀ ਗੁਰੂ ਸਿੰਘ ਸਭਾ ਵਿਖੇ ਆਰੰਭ ਹੋ ਰਹੀਆਂ ਨੇ। ਜਿਨ੍ਹਾਂ ਪ੍ਰਾਣੀਆਂ ਨੇ ਗੁਰੂ ਗ੍ਰੰਥ ਸਾਹਿਬ ਦੀ ਸੰਥਿਆ ਲੈਣੀ ਹੈ, ਕਲਾਸ ਦਾ ਸਮਾਂ ਹੈ 7 ਤੋਂ ਲੈ ਕੇ 8 ਵਜੇ ਤੱਕ ਸ਼ਾਮ ਨੂੰ ਸੰਥਿਆ ਦੀ ਕਲਾਸ। ਅਗਰ ਕਿਸੇ ਨੇ ਸੰਥਿਆ ਲੈਣੀ ਗੁਰਬਾਣੀ ਦੀ ਤਾਂ ਉਹਨਾਂ ਨੂੰ ਬੇਨਤੀ ਆਪਣੇ ਨਾਮ ਲਿਖਾਉਣ ਦੀ ਕਿਰਪਾਲਤਾ ਕਰੋ। ਅੰਮ੍ਰਿਤ ਸੰਚਾਰ 13 ਸਤੰਬਰ ਨੂੰ ਹੋਣਗੇ। ਸੋ ਜਿਨ੍ਹਾਂ ਨੇ ਅੰਮ੍ਰਿਤ ਛਕਣਾ ਉਹਨਾਂ ਨੂੰ ਬੇਨਤੀ ਆਪਣੇ ਨਾਮ ਦੇਣ ਦੀ ਕਿਰਪਾਲਤਾ ਕਰੋ ਜੀ। ਸੋ ਆ ਹੁਣ ਸ਼ਰਮ ਕਰੀਏ ਢਾਡੀ ਵਾਰਾਂ ਇਤਿਹਾਸ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।

ਚਵਰ ਤਖਤ ਦੇ ਮਾਲਕ ਸਾਹਿਬੇ ਕਮਾਲ ਧੰਨ ਧੰਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀਆਂ ਦੀ ਪਾਵਨ ਪਵਿੱਤਰ ਹਜ਼ੂਰੀ ਅੰਦਰ ਬੈਠੇ ਸਾਡੇ ਬਹੁਤ ਹੀ ਅਤੀ ਪਰਮ ਸਤਿਕਾਰਯੋਗ ਪਰਮ ਪਿਆਰੇ ਖਾਲਸਾ ਜੀ, ਸਾਰੀ ਗੁਰਸੰਗ ਧੰਨਤਾ ਦੇ ਯੋਗ ਹੋ ਜੋ ਸੰਧਿਆ ਵਾਲੇ ਦੀਵਾਨਾਂ ਦੀ ਹਾਜ਼ਰੀ ਭਰ ਰਹੇ ਹੋ। ਸਾਡੇ ਤੋਂ ਪਹਿਲਾਂ ਆਪ ਗੁਰਸੰਗਤਾਂ ਨੂੰ ਗਿਆਨੀ ਜੀ ਲੜੀਵਾਰ ਕਥਾ ਸਰਵਣ ਕਰਾ ਕੇ ਗਏ, ਕੁਝ ਸਮਾਂ ਅਸੀਂ ਆਪ ਗੁਰਸੰਗਤਾਂ ਦੇ ਦਰਸ਼ਨ ਕਰਨੇ ਆ। ਤਵੱਜੋ ਤੋਂ ਅਸੀਸ ਬਖਸ਼ ਕਰਿਓ, ਢਾਡੀ ਵਾਰਾਂ ਗੁਰ ਇਤਿਹਾਸ ਨੇ ਤੁਹਾਡੀ ਸੇਵਾ ਕਰਨੀ ਹੈ। ਗੁਰੂ ਸਾਹਿਬ ਅਪਾਰ ਬਖਸ਼ਿਸ਼ ਕਿਰਪਾ ਕਰਨ, ਤੁਸੀਂ ਅਸ਼ੀਰਵਾਦ ਬਖਸ਼ਿਸ਼ ਕਰਿਓ। ਆਓ ਸਭ ਤੋਂ ਪਹਿਲਾਂ ਮੁੱਖ ਨੂੰ ਪਵਿੱਤਰ ਕਰਦੇ, ਪਹਿਲਾਂ ਫਤਿਹ ਬੁਲਾਓ, ਆਖੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਧੰਨ ਸੋ ਵੇਲਾ ਜੀ ਦਰਸ਼ਨ ਕਰਨਾ, ਹਉ ਬਲਹਾਰੀ ਸਤਿਗੁਰ ਚਰਨਾ, ਉਹੀ ਸਮਾਂ ਧਾਨਾ ਹੈ ਜੋ ਆਪਾਂ ਸਤਿਗੁਰਾਂ ਦੇ ਹਜ਼ੂਰ ਬੈਠ ਕੇ ਬਤੀਤ ਕਰ ਰਹੇ ਹੈ। ਗੁਰੂ ਸਾਹਿਬ ਨੇ ਸਾਡੇ ਤੇ ਬੜੀ ਅਪਾਰ ਬਖਸ਼ਿਸ਼ ਕਿਰਪਾ ਕੀਤੀ ਹੈ। ਵੀਰਾਂ ਨੇ ਕਾਵਿ ਰਚਨਾ ਬੋਲੀ ਵੀ ਸਿੱਖੀ ਸਦਕਾ ਡੇਰਾ ਹੁੰਦਾ ਸਿਰੋਂ ਪਰੇ। ਸੋ ਪਿਆਰੇ ਖਾਲਸਾ ਜੀ, ਬਾਜਾਂ ਵਾਲੇ ਸਤਿਗੁਰੂ ਗੁਰੂ ਗੋਬਿੰਦ ਸਿੰਘ ਮਹਾਰਾਜ ਜੀਆਂ ਨੇ ਗੁਰਸਿੱਖਾਂ ਦੇ ਅੰਦਰ ਕੁੱਟ ਕੁੱਟ ਕੇ ਸਿੱਖੀ ਭਰੀ ਹੈ। ਜਿਹੜਾ ਬਾਜਾਂ ਵਾਲੇ ਸਤਿਗੁਰੂ ਗੁਰੂ ਗੋਬਿੰਦ ਸਿੰਘ ਮਹਾਰਾਜ ਜੀਆਂ ਦੀ ਖੰਡੇ ਬਾਟੇ ਦੀ ਪੌਲ ਛਕਦਾ, ਅੰਮ੍ਰਿਤ ਦੀ ਦਾਤ ਛਕਦਾ ਹੈ, ਉਹ ਅਮਰ ਹੋ ਜਾਂਦਾ। ਕਿਉਂਕਿ ਜਿਹਨੇ ਅੰਮ੍ਰਿਤ ਨਹੀਂ ਛਕਿਆ ਨਾ, ਦੇਖੋ ਅੰਮ੍ਰਿਤ ਦੇ ਮੂਹਰੋਂ ਜੇ ਆੜਾ ਕੱਟ ਦੀਏ ਪਿੱਛੇ ਮ੍ਰਿਤੂ ਸ਼ਬਦ ਰਹਿ ਜਾਂਦਾ, ਤੇ ਜਿਹਨੇ ਖੰਡੇ ਬਾਟੇ ਦੀ ਪੌਲ ਨਹੀਂ ਛਕੀ ਉਹ ਮੋਇਆਂ ਦੇ ਸਮਾਨ ਹੈ। ਇਹ ਬਾਜਾਂ ਵਾਲੇ ਸਤਿਗੁਰਾਂ ਨੇ ਅਪਾਰ ਬਖਸ਼ਿਸ਼ ਕਿਰਪਾ ਕੀਤੀ ਹੈ। ਸਿੱਖ ਬਣਨ ਲਈ ਤੁਰਨਾ ਪੈਂਦਾ ਨੰਗੀਆਂ ਧਾਰਾਂ ਤੇ, ਤੈਨੂੰ ਭੁੱਲਣਾ ਪਊ ਖੁਆਬ ਹੁਣ ਕਲਗੀਧਰ ਦੀ ਸੋਚ ਵਿਚਾਰ ਛੱਡ ਕੇ। ਗਲ ਪਾਏਗਾ

ਕਾਲੀਆਂ ਕੌਡੀਆਂ ਹੀ ਸੁੱਚੇ ਮੋਤੀਆਂ ਦਾ ਸੋਹਣਾ ਹਾਰ ਛੱਡ ਕੇ ਜੇ ਤੂੰ ਰੀਝੇਗਾ ਝੂਠੇ ਅਡੰਬਰਾਂ ਤੇ ਆਪਣੇ ਗੁਰੂ ਦਾ ਮਾਣ ਸਤਕਾਰ ਛੱਡ ਕੇ ਕੀਤੀ ਭੁੱਲ ਤੋਂ ਪਊਗਾ ਪਛਤਾਉਣਾ ਬਾਜੇ ਵਾਲੇ ਦਾ ਬੀਲਿਆ ਦੁਆਰ ਛੱਡ ਕੇ ਜਿਹਨੇ ਸਤਿਗੁਰੂ ਬਾਜਾਂ ਵਾਲੇ ਸਤਿਗੁਰੂ ਤੋਂ ਗੁਰੂ ਤੋਂ ਬੇਮੁੱਖ ਹੋ ਗਿਆ ਹੁਣ ਗੁਰਬਾਣੀ ਕਹਿੰਦੀ ਬੇਮੁੱਖ ਹੋਇਆ ਰਾਮ ਤੇ ਲੱਗਣ ਜਨਮ ਬਜੋ ਖਿੰਨ ਮੈਂ ਕੌੜੇ ਹੋ ਗਏ ਜਿੱਤੜੇ ਮਾਇਆ ਭੋਗ ਜਿਹੜੇ ਗੁਰੂ ਤੋਂ ਬੇਮੁੱਖ ਹੋ ਜਾਂਦੇ ਉਹਨਾਂ ਨੂੰ ਕਿਤੇ ਵੀ ਢੋਈ ਨਹੀਂ ਮਿਲਦੀ ਨਾ ਇਸ ਜਹਾਨ ਤੇ ਨਾ ਗਾਂ ਦੇਖੋ ਹੁਣ ਜਿਹਨਾਂ ਨੇ ਗੁਰੂ ਨੂੰ ਬਦਾਵੇ ਲਿਖੇ ਗੁਰੂ ਤੋਂ ਬੇਮੁੱਖ ਹੋਏ ਗੁਰੂ ਸਾਹਿਬ ਨੇ ਤਾਂ ਅਹੁਦੇ ਬਖਸ਼ੇ ਹੈ ਪਦਵੀਆਂ ਬਖਸ਼ੀਆਂ ਮਹਾਰਾਜ ਨੇ ਗੁਰੂ ਸਾਹਿਬ ਬੜੀ ਅਪਾਰ ਬਖਸ਼ਿਸ਼ ਕਿਰਪਾ ਕਰਦਾ ਹੈ ਆਪਾਂ ਕਹਿੰਦੇ ਹਾਂ ਮਹਾਰਾਜ ਉਹ ਮਨਮੁੱਖ ਹੈ ਉਹ ਨਾਸਤਕ ਹੈ ਉਹਦੀ ਸੋਚ ਹੋਰ ਹੈ ਉਹ ਗਲਤ ਸੰਗਤ ਵਿੱਚ ਬਹਿੰਦਾ ਹੈ ਮਨਮੁੱਖਾਂ ਦੇ ਟੋਲੇ ਵਿੱਚ ਜਾ ਕੇ ਬਹਿੰਦਾ ਹੈ ਗੁਰੂ ਸਾਹਿਬ ਕਹਿੰਦੇ ਜਿਹੜੇ ਅੰਦਰ ਆ ਗਏ ਉਹ ਤਾਂ ਚੰਗੇ ਹੈ ਉਹ ਤਾਂ ਸਾਰੇ ਚੰਗੇ ਹੈ ਨਾ ਮਹਾਰਾਜ ਕਹਿੰਦੇ ਮਾੜਿਆਂ ਨੂੰ ਲੈ ਕੇ ਆਓ ਗੁਰੂ ਨਾਨਕ ਮਹਾਰਾਜ ਜੀਆਂ ਨੇ ਮਾੜਿਆਂ ਦੀ ਬਾਹ ਫੜੀ ਹੈ ਮਾੜਿਆਂ ਕੋਲ ਗਏ ਮਾੜੇ ਚੰਗਿਆਂ ਕੋਲ ਤਾਂ ਗਏ ਨੀ ਗੇ ਮਾਲਕ ਭਾਗੋ ਵਰਗਿਆਂ ਨੂੰ ਤਾਂ ਬਾਅਦ 'ਚ ਸਬਕ ਸਿਖਾਇਆ ਜਿਹੜੇ ਆਪਦੇ ਆਪ ਨੂੰ ਚੰਗੇ ਕਹਿੰਦੇ ਸੀ ਅਸੀਂ ਚੰਗੇ ਹੈ ਉਹਨਾਂ ਤਾਂ ਬਾਅਦ 'ਚ ਸਬਕ ਸਿਖਾਇਆ ਪਹਿਲਾਂ ਤਾਂ ਗੁਰੂ ਸਾਹਿਬ ਦੇਖੋ ਭੂਮੀਆਂ ਚੋਰ ਕੌਡਾ ਰਾਖਸ਼ ਸੱਜਣ ਠੱਗ ਤੇ ਜਿਹਨੇ ਉਹ 40 ਗਾਂ ਜੋੜੇ ਸੀ ਕੌਰੂ ਬਾਦਸ਼ਾਹ ਜਿਹੜੇ ਵਿਗੜੇ ਸੀਗੇ ਮਾਰਗ ਤੋਂ ਭਟਕੇ ਹੋਏ ਸੀਗੇ ਉਹਨਾਂ ਦੇ ਕੋਲੇ ਮਹਾਰਾਜ ਪਹਿਲਾਂ ਗਏ ਆ ਉਹਨਾਂ ਨੂੰ ਸਮਝਾਉਣਾ ਕੀਤਾ ਵੀ ਤੁਹਾਨੂੰ ਮਨੁੱਖਾਂ ਦੇ ਹੀ ਉਸ ਅਕਾਲ ਪੁਰਖ ਵਾਹਿਗੁਰੂ ਨੇ ਬਖਸ਼ਿਸ਼ ਕਰੀ ਹੈ ਤੇ ਤੁਸੀਂ ਮਾਤ ਲੋਕ ਤੇ ਸੇਵਾ ਸਿਮਰਨ ਤੇ ਸਤਸੰਗ ਕਰਨ ਵਾਸਤੇ ਆਏ ਹੋ ਮਾਨਸ ਜਨਮ ਦਲਮ ਬਹਿ ਹੋਏ ਨਾ ਬਾਰੰਗ ਬਾਰ ਇਹ ਮਨੁੱਖਾਂ ਦੇ ਹੀ ਬਾਰ ਬਾਰ ਨਹੀਂ ਮਿਲਦੀ ਹੁਣ ਗੁਰੂ ਦੇ ਪਾਵਨ ਦਰਬਾਰ ਵਿੱਚ ਕੋਈ ਵੀ ਜਾਨਵਰ ਨਹੀਂ ਆ ਸਕਦਾ ਗਿਆ ਇੱਥੇ ਤਾਂ ਗੁਰਸਿੱਖ ਹੀ ਆਉਂਦੇ ਆ ਗੁਰੂ ਦੇ ਜਨ ਆਉਂਦੇ ਆ ਗੁਰੂ ਦੇ ਭਗਤ ਆਉਂਦੇ ਆ ਗੁਰੂ ਦੇ ਸੇਵਕ ਆਉਂਦੇ ਆ ਸੋ ਪਿਆਰੇ ਖਾਲਸਾ ਜੀ ਮਹਾਰਾਜ ਕਹਿੰਦੇ ਆ ਜਿਹੜੇ ਮਨਮੁੱਖ ਹੈ ਨਾ ਰਾਸੇ ਚੋਂ ਭਟਕ ਗਏ ਹੈ ਉਹ ਜਦੋਂ ਗੁਰੂ ਸਾਹਿਬ ਦੇ ਪਾਵਨ ਦਰਬਾਰ ਵਿੱਚ ਆਉਂਦੇ ਆ ਉਹਨਾਂ ਉੱਪਰ ਗੁਰੂ ਸਾਹਿਬ ਦੀ ਮਿਹਰ ਦੀ ਨਜ਼ਰ ਪਾਉਂਦੇ ਆ ਜਦੋਂ ਸ਼ੀਤਲ ਨਜ਼ਰਾਂ ਉਹਨਾਂ ਦੇ ਉੱਪਰ ਪੈ ਗਈਆਂ ਤੇ ਕਿਣਕਾ ਹਿਰਦੇ ਵਿੱਚ ਵਸ ਗਿਆ ਗੁਰਬਾਣੀ ਦਾ ਤੇ ਉਹਨਾਂ ਦਾ ਜਿਹੜਾ ਮਨ ਹੈ ਜਿਹੜਾ ਭਟਕਦਾ ਫਿਰਦਾ ਜਿਹੜਾ ਕਾਬੂ ਨਹੀਂ ਆਉਂਦਾ ਤੇ ਗੁਰੂ ਕਾਬੂ ਕਰੂਗਾ ਉਹਨਾਂ ਦੇ ਭਟਕਦੇ ਹੋਏ ਮਨ ਨੂੰ ਅਪਾਰ ਬਖਸ਼ਿਸ਼ ਕਿਰਪਾ ਉਦੋਂ ਹੀ ਹੁੰਦੀ ਹੈ ਜਦੋਂ ਗੁਰੂ ਸਾਹਿਬ ਦੀ ਸ਼ਰਨ ਦੇ ਵਿੱਚ ਆਪਾਂ ਆ ਕੇ ਬਹਿੰਦੇ ਹਾਂ ਭਾਗ ਹੂਆ ਗੁਰ ਸੰਤ ਮਿਲਾਇਆ ਪ੍ਰਭ ਅਵਨਾਸੀ ਘਰ ਮੈਂ ਪਾਇਆ ਗੁਰੂ ਸਾਹਿਬ ਬੜੀ ਅਪਾਰ ਬਖਸ਼ਿਸ਼ ਕਿਰਪਾ ਕਰਦੇ ਹੈ ਗੁਰੂ ਸਾਹਿਬ ਖੁਸ਼ ਸਾਰਿਆਂ ਤੇ ਹੈ ਮੈਂ ਇਹ ਨਹੀਂ ਕਹਿੰਦਾ ਵੀ ਖੁਸ਼ ਨਹੀਂ ਹੈ ਗੁਰੂ ਸਾਹਿਬ ਸਾਰਿਆਂ ਤੇ ਖੁਸ਼ ਹੈ ਤੇ ਅਸੀਂ ਗੁਰੂ ਸਾਹਿਬ ਤੋਂ ਅਸੀਸਾਂ ਲੈਣੀਆਂ ਗੁਰੂ ਸਾਹਿਬ ਦੀ ਕਿਰਪਾ ਦੇ ਪਾਤਰ ਬਣਨੇ ਹੈ ਜਿਹੜਾ ਸਾਨੂੰ ਮਿਲ ਗਿਆ ਉਹਦਾ ਸ਼ੁਕਰਾਨਾ ਕਰਨਾ ਹੈ ਜਿਹਦੀ ਸਾਨੂੰ ਇੱਕ ਆਸ ਹੈ ਇੱਕ ਸਾਡੇ ਹਿਰਦੇ 'ਚ ਮਨੋਰਥ ਹੈ ਅਸੀਂ ਆਸ ਤੱਕ ਗੁਰੂ ਸਾਹਿਬ ਦੇ ਪਾਵਨ ਦਰਬਾਰ ਦੇ ਵਿੱਚ ਆਉਣੇ ਹੈ ਕਿ ਸੱਚੇ ਪਾਤਸ਼ਾਹ ਜ਼ਿੰਦਗੀ ਦੇ ਵਿੱਚ ਬਤੀਤ ਕਰਦੇ ਹਾਂ ਕੋਈ ਅਵਗਿਆ ਹੋ ਗਈ ਹੋਣੀ ਹੈ ਕੋਈ ਗਲਤ ਕਾਰਜ ਹੋ ਗਏ ਹੋਣੇ ਹੈ ਉਹਦੀ ਅਸੀਂ ਖਿਮਾ ਜਾਚਨੇ ਕਰਦੇ ਹਾਂ ਹਮ ਜੇ ਪਹਿਲਾਂ ਭੁੱਲ ਗਏ ਹਾਂ ਹੁਣ ਤੁਸੀਂ ਸਾਨੂੰ ਮਾਰਗ ਦੇ ਪਾਓ ਸੱਚ ਦੇ ਮਾਰਗ ਦੇ ਪਾਓ ਸਾਡੇ ਤੇ ਅਪਾਰ ਬਖਸ਼ਿਸ਼ ਕਿਰਪਾ ਕਰੋ ਤੇ ਗੁਰੂ ਸਾਹਿਬ ਸਾਡੇ ਸਾਰਿਆਂ ਤੇ ਕਿਰਪਾ ਕਰੂਗਾ ਜਦੋਂ ਆ ਕੇ ਕੋਈ ਇਹੋ ਜਿਹਾ ਸਿੱਖ ਗੁਰੂ ਦੇ ਕੋਲੇ ਅਰਦਾਸ ਕਰਦਾ ਏ ਦੇਖੋ ਜੇ ਕੋਈ ਸੁਬਹਾ ਦਾ ਭੁੱਲਿਆ ਸ਼ਾਮ ਨੂੰ ਘਰੇ ਆ ਜੇ ਉਹਨੂੰ ਭੁੱਲਿਆ ਨਹੀਂ ਕਹਿੰਦੇ ਗੁਰੂ ਸਾਹਿਬ ਦੇਖੋ ਅਸੀਂ ਕਲਯੁਗੀ ਜੀਵ ਹੈ ਇਨਸਾਨਾਂ ਤੋਂ ਹੀ ਗਲਤੀਆਂ ਹੁੰਦੀਆਂ ਨੇ ਭੁੱਲਣਾ ਅੰਦਰ ਸਭ ਕੋ ਭੁੱਲ ਗੁਰੂ ਕਰਤਾਰ ਜਦੋਂ ਅਸੀਂ ਭੁੱਲਾਂ ਦੀ ਖਿਮਾ ਜਾਚਨਾ ਕਰਦੇ ਹਾਂ ਗੁਰੂ ਦੇ ਦਰ ਤੇ ਆ ਕੇ ਮਾਫ਼ੀ ਮੰਗਦੇ ਹਾਂ ਗੁਰੂ ਸਾਹਿਬ ਸਾਡੇ ਤੇ ਕਿਰਪਾ ਕਰਦੇ ਹੈ ਗੁਰੂ ਸਾਹਿਬ ਆਪਣੇ ਪਿਆਰੇ ਸਿੱਖਾਂ ਨੂੰ ਆਪਣੇ ਪੁੱਤਰਾਂ ਨਾਲੋਂ ਆਪਣੇ ਪਰਿਵਾਰਕ ਮੈਂਬਰਾਂ ਨਾਲੋਂ ਆਪਣੇ ਰਿਸ਼ਤੇਦਾਰਾਂ ਨਾਲੋਂ ਵੱਧ ਪ੍ਰੇਮ ਕੀਤਾ ਮਹਾਰਾਜ ਨੇ ਜਿਨ੍ਹਾਂ ਨੇ ਸ਼ਰਨ ਤੱਕੀ ਹੈ ਕੋਈ ਲਾ ਲਓ ਪਹਿਲੇ ਪਾਤਸ਼ਾਹ ਗੁਰੂ ਨਾਨਕ ਮਹਾਰਾਜਿਆਂ ਤੋਂ ਲੈ ਕੇ ਦਸਵੇਂ ਪਾਤਸ਼ਾਹ ਗੁਰੂ ਗੋਬਿੰਦ ਸਿੰਘ ਮਹਾਰਾਜ ਜੀਆਂ ਦੇ ਮੁਬਾਰਕ ਚਰਨਾਂ ਦੇ ਵਿੱਚ ਜਿਹੜਾ ਵੀ ਕੋਈ ਪ੍ਰਾਣੀ ਆਇਆ ਜਿਹੜਾ ਵੀ ਕੋਈ ਸਿੱਖ ਆਇਆ ਹੈ ਗੁਰੂ ਸਾਹਿਬ ਨੇ ਉਹ ਤੇ ਕਿਰਪਾ ਕੀਤੀ ਆਪਣੇ ਪੁੱਤਰਾਂ ਵਾਂਗੂ ਸਾਹਿਬ ਸੰਭਾਲ ਕੀਤੀ ਹੈ ਦੇਖੋ ਭਾਂਡਾ ਖਾਲੀ ਹੋਵੇ ਗੁਰੂ ਸਾਹਿਬ ਉਹ 'ਚ ਦਾਤ ਪਾਉਂਦਾ ਇਹ ਸਰੀਰਕ ਸਾਡਾ ਭਾਂਡਾ ਹੈ ਇਸ ਭਾਂਡੇ ਵਿੱਚ ਗੁਰੂ ਸਾਹਿਬ ਸਿਮਰਨ ਰੂਪੀ ਦਾਤ ਪਾਉਂਦਾ ਹੈ ਜੇ ਕੋਈ ਮੰਗਦਾ ਇਹ ਮੰਗ ਹੁੰਦੀ ਹੈ ਗੁਰੂ ਦੇ ਚਰਨਾਂ 'ਚ ਇਹ ਅਨੋਖੀ ਮੰਗ ਹੈ ਸੱਚੇ ਪਾਤਸ਼ਾਹ ਸਾਰਾ ਕੁਝ ਮਿਲ ਗਿਆ ਦੁਨਿਆਵੀ ਪਦਾਰਥ ਤੇ ਅਸੀਂ ਸਹਾਰੇ ਵੀ ਦੁਨਿਆਵੀ ਲੋਕਾਂ ਦੇ ਤੱਕੇ ਸੀਗੇ ਤੇ ਹੁਣ ਸਾਨੂੰ ਤੁਹਾਡਾ ਦੁਬਾਰਾ ਮਿਲਿਆ ਏ ਆਪਣੇ ਦੁਆਰੇ ਤੋਂ ਠਕਰਾ ਨਾ ਦਿਓ ਸਾਡੇ ਤੇ ਕਿਰਪਾ ਕਰਿਓ ਇਸ ਖਾਲੀ ਭਾਂਡੇ ਵਿੱਚ ਨਾਮ ਸਿਮਰਨ ਦੀਆਂ ਦਾਤਾਂ ਪਾਓ ਸੇਵਾ ਦੀਆਂ ਦਾਤਾਂ ਪਾਓ ਭੱਜ ਭੱਜ ਕੇ ਤੁਹਾਡੇ ਮੁਬਾਰਕ ਚਾਨਾਂ ਦੇ ਵਿੱਚ ਉੱਡਦੇ ਹੀ ਫਿਰ ਗਏ ਇਹੋ ਜਿਹੀ ਕਿਰਪਾ ਕਰੋ ਪ੍ਰੇਮ ਵਿੱਚ ਭਿੱਜੇ ਬੈਠੀਏ ਤੇ ਭੱਜ ਭੱਜ ਕੇ ਸੇਵਾ ਕਰੀਏ
ਕਿਉਂਕਿ ਜਨ ਪ੍ਰੇਮ ਕੀਓ ਤਿੰਨ ਹੀ ਪਰ ਪਾਇਓ। ਪ੍ਰੇਮ ਸਭ ਦਾ ਹੈ ਗੁਰੂ ਦੇ ਨਾਲ। ਜੇ ਸਾਡੇ ਦੁਨਿਆਵੀ ਪ੍ਰੇਮ ਹੈ, ਅਸੀਂ ਇੱਕ ਦੂਜੇ ਨਾਲ ਪ੍ਰੇਮ ਕਰਦੇ ਹਾਂ, ਰਿਸ਼ਤੇਦਾਰੀ 'ਚ ਪ੍ਰੇਮ ਹੁੰਦੇ ਹੈ, ਜਾਂ ਭਾਈ ਭਾਈ ਦਾ ਪ੍ਰੇਮ ਆ, ਭੈਣ ਭਰਾ ਦਾ ਪ੍ਰੇਮ ਆ, ਭੈਣਾਂ ਭੈਣਾਂ ਦਾ ਪ੍ਰੇਮ ਆ, ਪਤੀ ਪਤਨੀ ਦਾ ਪ੍ਰੇਮ ਆ, ਅਸੀਂ ਰਿਸ਼ਤੇਦਾਰਾਂ ਨਾਲ ਪ੍ਰੇਮ ਕਰਦੇ ਹਾਂ, ਪ੍ਰੇਮ ਸਾਰਿਆਂ ਦਾ, ਜਾਨਵਰਾਂ ਦਾ ਵੀ ਪ੍ਰੇਮ ਹੈ। ਸੋ ਪਿਆਰੇ ਖਾਲਸਾ ਜੀ, ਪ੍ਰੇਮ ਸਭ ਦਾ ਹੀ ਹੈਗਾ ਏ, ਪਰ ਜਿਹੜਾ ਸੱਚਾ ਸੁੱਚਾ ਪ੍ਰੇਮ ਹੈ ਉਹ ਸਾਨੂੰ ਆਪਣੇ ਗੁਰੂ ਸਤਿਗੁਰਾਂ ਦੇ ਨਾਲ ਕਰਨਾ ਚਾਹੀਦਾ ਹੈ, ਜੋ ਇੱਥੇ ਵੀ ਸਹਾਈ ਹੁੰਦਾ ਹੈ ਅਤੇ ਦਰਗਾਹ ਵਿੱਚ ਵੀ ਸਹਾਈ ਹੁੰਦਾ ਹੈ। ਸਤਿਗੁਰਾਂ ਨੇ ਸਾਡੇ 'ਤੇ ਬੜੀ ਅਪਾਰ ਬਖਸ਼ ਕਿਰਪਾ ਕੀਤੀ ਹੈ ਅਤੇ ਕਰ ਰਹੇ ਹਨ। ਆਓ ਇੱਕ ਵਾਰੀ ਸਾਰੀ ਸੰਗਤ ਕਹੋ ਸਤਿਨਾਮ ਸ਼੍ਰੀ ਵਾਹਿਗੁਰੂ। ਲਓ ਪਿਆਰੇ ਖਾਲਸਾ ਜੀ, ਆਪਣਾ ਧਿਆਨ ਲੈ ਕੇ ਜਾਓ। ਦਿੱਲੀ ਦੇ ਨੇੜੇ ਇੱਕ ਨਗਰ ਸੀਗਾ, ਪਿੰਡ ਭੋਗਲ। ਹੁਣ ਤਾਂ ਉਹ ਖਤਮ ਹੋ ਗਿਆ, ਵਿੱਚੇ ਮਿਲ ਗਿਆ। ਪੁਰਾਣੀ ਗੱਲ ਕਰ ਰਹੇ ਹਾਂ ਗੁਰੂਆਂ ਦੇ ਸਮੇਂ ਦੀ। ਦਿੱਲੀ ਦੇ ਨਾਲ ਇੱਕ ਭੋਗਲ ਪਿੰਡ ਆ। ਭੋਗਲ ਪਿੰਡ ਦੇ ਵਿੱਚ ਉਸ ਨਗਰ ਦੇ ਵਿੱਚ ਇੱਕ ਜ਼ਿਮੀਂਦਾਰ ਰਹਿੰਦਾ ਹੁੰਦਾ। ਜ਼ਿਮੀਂਦਾਰ, ਉਹਨੂੰ ਕੋਈ ਬੜੇ ਆਪਦੇ ਆਪਣੇ ਪਸ਼ੂ ਹੁੰਦੇ, ਬਹੁਤ ਤਕੜਾ ਉਹਦਾ ਪਰਿਵਾਰ ਹੈ ਤੇ ਪਸ਼ੂ ਵੀ ਰੱਖੇ ਹੋਏ ਹੈ। ਹੁਣ ਜੋ ਜ਼ਿਮੀਂਦਾਰ ਹੈ, ਜਿਹਦੇ ਕੋਲ ਪਸ਼ੂ ਰੱਖੇ ਆ, ਉਹ ਤਾਂ ਹਰਿਆ ਭਰਿਆ ਵਾਹਣ ਭਾਲਦਾ ਹੈ, ਕਿਤੇ ਘਾਹ ਉੱਗਿਆ ਹੋਵੇ ਜਾਂ ਫਸਲ ਚੰਗੀ ਹੋਵੇ ਉੱਥੇ ਹੀ ਟਿਕਾਣਾ ਕਰਦਾ ਆਪਦਾ। ਕੁਝ ਸਮਾਂ ਉਹ ਜ਼ਿਮੀਂਦਾਰ ਉੱਥੇ ਰਿਹਾ। ਉਹਦਾ ਕੀ ਨਾਂ ਹੈ? ਭਿੱਖੀ ਜ਼ਿਮੀਂਦਾਰ ਆ, ਭਿੱਖੀ ਉਹਦਾ ਨਾਂ ਹੈ। ਉਹ ਕਾਫੀ ਸਮਾਂ ਉੱਥੇ ਰਿਹਾ। ਤੁਸੀਂ ਕਹੋਗੇ ਭਿੱਖੀ ਵੀ ਕਿਸੇ ਦਾ ਨਾਂ ਹੋਊਗਾ? ਦੇਖੋ ਸਾਡੇ ਦਾਦਾ ਜੀ, ਸਾਡੇ ਨਾਨਾ ਜੀ ਇਹ ਕਹਿੰਦੇ ਹੁੰਦੇ ਵੀ ਜਿਹੜੇ ਦੇਸੀ ਮਹੀਨਿਆਂ ਦੇ ਵਿੱਚ ਅੱਗੇ ਕੋਈ ਜਨਮ ਲੈਂਦਾ ਨਾ, ਪੁਰਾਣੀ ਗੱਲ ਹੈ, ਜਿਵੇਂ ਫੱਗਣ ਦੇ ਮਹੀਨੇ ਵਿੱਚ ਜਨਮ ਹੋ ਗਿਆ ਫੱਗਣ ਸਿੰਘ ਰੱਖਤਾ, ਕੋਈ ਮਾਘ ਦੇ ਮਹੀਨੇ 'ਚ ਹੋਇਆ ਮਾਘੀ ਰਾਮ ਰੱਖਤਾ, ਜਾਂ ਮਾਘੀ ਸਿੰਘ ਰੱਖਤਾ, ਜਾਂ ਮੱਘਰ ਸਿੰਘ ਰੱਖਤਾ, ਜਾਂ ਵਿਸਾਖਾ ਸਿੰਘ ਰੱਖਤਾ, ਜਾਂ ਚੇਤ ਰਾਮ, ਜੇ ਚੇਤ ਮਹੀਨੇ ਚੇਤ ਰਾਮ ਰੱਖਤਾ, ਉਹਨਾਂ ਚੇਤ ਸਿੰਘ ਰੱਖਤਾ, ਆਏ ਨਾਂ ਰੱਖਦੇ ਸੀਗੇ। ਇਹ ਜ਼ਿਮੀਂਦਾਰ, ਭਿੱਖੀ ਜ਼ਿਮੀਂਦਾਰ ਦਿੱਲੀ ਦੇ ਕੋਲੇ ਨਗਰ ਭੋਗਲ ਹੈ, ਉੱਥੇ ਵੱਸਦਾ ਹੈ, ਕੁਝ ਸਮਾਂ ਰਿਹਾ। ਇਹਨੇ ਉਹ ਨਗਰ ਛੱਡਤਾ। ਉਦੋਂ ਬਾਅਦ ਇਹ ਕਿੱਥੇ ਆਇਆ ਏ? ਇਹ ਆਉਂਦਾ ਏ ਮਾਝੇ ਦੇ ਇਲਾਕੇ 'ਚ ਆਉਂਦਾ ਏ। ਮਾਝੇ ਦੇ ਇਲਾਕੇ ਦੇਖਦਾ ਏ ਵੀ ਹਰਿਆ ਭਰਿਆ ਘਾਹ ਵੀ ਹੈ ਅਤੇ ਖੇਤੀਯੋਗ ਵਾਹੀਯੋਗ ਇਹ ਜ਼ਮੀਨ ਵੀ ਹੋ ਸਕਦੀ ਹੈ ਅਤੇ ਆਪਾਂ ਕਿਰਤ ਕਰਾਂਗੇ, ਸਾਰਾ ਕੁਝ ਕਰਾਂਗੇ। ਉਹਨੇ ਕੀ ਕੀਤਾ ਏ? ਉਹ ਮਾਝੇ ਦੇ ਇਲਾਕੇ ਵਿੱਚ ਆ ਗਿਆ ਏ। ਉਹਨੇ ਫਿਰ ਆਪਦੇ ਨਾਂ 'ਤੇ ਭਿੱਖੀ ਸੀਗਾ ਉਹਦਾ ਨਾਂ, ਉਹਦੇ ਆਪਣੇ ਨਾਂ 'ਤੇ ਭਿੱਖੀ ਪਿੰਡ ਨਗਰ ਵਸਾਇਆ। ਹੁਣ ਤਾਂ ਉਹ ਕਸਬਾ ਬਣ ਗਿਆ ਨਾ ਭਿੱਖੀ ਪਿੰਡ। ਉਹ ਭਿੱਖੀ ਜ਼ਿਮੀਂਦਾਰ ਭੋਗਲ ਨਗਰ ਤੋਂ ਉੱਠਿਆ ਏ, ਮਾਝੇ ਦੇ ਇਲਾਕੇ ਵਿੱਚ ਆ ਕੇ ਉਹਨੇ ਆਪਦੇ ਨਾਂ 'ਤੇ ਭਿੱਖੀ ਪਿੰਡ ਇੱਕ ਨਗਰ ਵਸਾਤਾ। ਨਗਰ ਵਸਾਤਾ ਏ, ਪਰਿਵਾਰ ਉਹਦਾ ਵੱਸਦਾ ਹੈ, ਉਹਦੇ ਬੱਚੇ ਹੈ, ਉਹਦੇ ਪੰਜ ਪੁੱਤ ਆ, ਪੰਜ ਪੁੱਤ। ਜ਼ਿਮੀਂਦਾਰ ਭਿੱਖੀ ਦੇ ਪੰਜ ਪੁੱਤ ਹਨ। ਉਹਨੇ ਪੰਜਾਂ ਦੇ ਨਾਂ 'ਤੇ ਪੰਜ ਪਿੰਡ ਵਸਾਤੇ ਆਪਣੇ ਪੁੱਤਾਂ ਦੇ ਨਾਂ 'ਤੇ। ਇਵੇਂ ਹੁੰਦਾ ਸੀਗਾ ਪਹਿਲਾਂ, ਨਾਂ ਵੱਸਦੇ ਸੀਗੇ, ਕਹਿੰਦੇ ਵੱਡੇ ਵੱਡਿਆਂ ਦੇ ਨਾਂ 'ਤੇ ਇਹ ਨਾਂ ਰੱਖਿਆ ਹੋਇਆ ਹੈ, ਵੀ ਫਲਾਨਿਆਂ ਦਾ ਨਾਂ ਹੈ। ਐਂ ਇਤਿਹਾਸ ਵਿੱਚ ਕਈ ਇਹੋ ਜਿਹੇ ਤੱਥ ਆਉਂਦੇ ਹੈ ਅਤੇ ਇਹੋ ਜਿਹੇ ਰੌਚਕ ਤੱਥ ਆਪਾਂ ਨੂੰ ਸੁਣਨ ਨੂੰ ਮਿਲਦੇ ਹਨ। ਸੋ ਪਿਆਰੇ ਖਾਲਸਾ ਜੀ, ਉਹਦਾ ਪਹਿਲਾ ਪੁੱਤ ਹੈ ਪੂਲਾ, ਉਹਨੇ ਉਹਦੇ ਨਾਂ 'ਤੇ ਪੂਲਾ ਪਿੰਡ ਵਸਾਇਆ, ਪੂਲਾ ਨਗਰ। ਹੁਣ ਤੁਹਾਨੂੰ ਪਤਾ ਪੂਲਾ ਕੀ ਦਾ? ਭਾਈ ਤਾਰੂ ਸਿੰਘ ਪੂਲਾ, ਉਹਦਾ ਨਗਰ ਹੈ ਪੂਲਾ। ਪਹਿਲਾ ਪੁੱਤ ਪੂਲਾ, ਉਹਦੇ ਨਾਂ 'ਤੇ ਉਹਨੇ ਪੂਲਾ ਨਗਰ ਵਸਾਇਆ ਏ। ਦੂਜਾ ਉਹਦਾ ਪੁੱਤ ਹੈ ਪਹੂ, ਅਤੇ ਉਹਦੇ ਨਾਂ ਰੱਖਿਆ ਪਹੂ ਵਿੰਡ। ਹੁਣ ਪਹੂ ਵਿੰਡ ਜੋ ਪਿੰਡ ਤੁਹਾਨੂੰ ਪਤਾ ਹੈ ਕਿਹਦਾ ਹੈ? ਸੋ ਮਹਾਨ ਯੋਧੇ ਦਾ ਪਹੂ ਵਿੰਡ ਪਿੰਡ ਹੈ। ਤੀਜਾ ਉਹਦਾ ਪੁੱਤ ਆ ਦਰਾਜ, ਉਹਨੇ ਨਾਂ ਨਗਰ ਵਸਾਇਆ ਦਰਾਜ ਕੇ। ਅਤੇ ਚੌਥਾ ਪੁੱਤ ਆ ਉਹਦਾ ਭਲਵਾਨ, ਉਹਦਾ ਉਹਦੇ ਨਾਂ 'ਤੇ ਨਗਰ ਵਸਾਇਆ ਭਲਵਾਨ ਕੇ। ਅਤੇ ਪੰਜਵਾਂ ਉਹਦਾ ਪੁੱਤ ਆ ਬੀਰਮ, ਅਤੇ ਉਹਨੇ ਉਹਦੇ ਨਾਂ 'ਤੇ ਵਸਾਇਆ, ਇੱਕ ਤਾਂ ਖਾਲੜੇ ਕੋਲੇ ਬੀਰਮ ਆ, ਇਹ ਬੀਰਮ ਨਗਰ ਵਸਾਇਆ ਏ। ਯਾਨੀ ਕਿ ਭਿੱਖੀ ਦੇ ਪੰਜ ਪੁੱਤ, ਪਹਿਲਾਂ ਉਹਨੇ ਆਪਦੇ ਨਾਂ 'ਤੇ ਪਿੰਡ ਵਸਾਇਆ ਅਤੇ ਫਿਰ ਉਹਦੇ ਪੰਜ ਪੁੱਤਰ ਆ, ਪੰਜਾਂ ਪੁੱਤਰਾਂ ਦੇ ਨਾਂ 'ਤੇ ਵੱਖੋ ਵੱਖਰੇ ਪਿੰਡ ਵਸਾਏ ਹਨ। ਸੋ ਪਿਆਰੇ ਖਾਲਸਾ ਜੀ, ਪਹੂ ਵਿੰਡ ਪਿੰਡ ਦੇ ਵਿੱਚ ਇੱਕ ਜ਼ਿਮੀਂਦਾਰ ਰਹਿੰਦਾ ਏ, ਮੁਖੀਆ। ਇੱਕ ਮੁਖੀਆ ਰਹਿੰਦਾ, ਉਹਦਾ ਨਾਂ ਏ ਘਣੀਆ। ਘਣੀਏ ਦਾ ਪੁੱਤ ਹੈ ਦੁਲਚੀ, ਦੁਲਚੀ ਦਾ ਪੁੱਤ ਹੈ ਕਰਮਾ, ਅਤੇ ਕਰਮੇ ਦਾ ਪੁੱਤ ਹੈ ਭਾਈ ਭਗਤੂ। ਭਾਈ ਭਗਤੂ ਦਾ ਵਿਆਹ ਹੁੰਦਾ ਏ ਮਾਤਾ ਜਿਉਣੀ ਦੇ ਨਾਲ, ਪਹੂ ਪਿੰਡ ਵਿੱਚ। ਪਹੂ ਵਿੰਡ ਪਿੰਡ ਦੇ ਵਿੱਚ ਭਾਈ ਭਗਤੂ, ਮਾਤਾ ਜਿਉਣੀ, ਇਹਨਾਂ ਦੇ ਘਰੇ ਇੱਕ ਬੱਚੇ ਦਾ ਜਨਮ ਹੁੰਦਾ ਏ 26 ਜਨਵਰੀ 1682 ਨੂੰ। ਉਸ ਬੱਚੇ ਦਾ ਨਾਂ ਰੱਖਦੇ ਆ ਦੀਪਾ, ਭਾਈ ਦੀਪਾ ਨਾਂ ਰੱਖਦੇ ਉਹਦਾ। ਸੋ ਪਿਆਰੇ ਖਾਲਸਾ ਜੀ, ਮਾਪੇ ਐਂ ਉਸ ਨਗਰ ਵਿੱਚ ਰਹਿੰਦੇ ਹੈ ਅਤੇ ਜਿਹੜਾ ਭਾਈ ਦੀਪਾ ਇਹ 18 ਸਾਲ ਦਾ ਹੋ ਗਿਆ, 1699 ਲੰਘ ਗਿਆ,
ਬਾਜਾਂ ਵਾਲੇ ਸਤਿਗੁਰੂ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਨੇ ਖਾਲਸਾ ਪੰਥ ਤਿਆਰ ਕਰਤਾ ਆਨੰਦਪੁਰ ਸਾਹਿਬ ਦੀ ਧਰਤੀ ਤੇ। ਸੰਨ ਆ ਗਿਆ 1700 ਤੇ ਭਾਈ ਦੀਪਾ ਇਹ 18 ਕੁ ਸਾਲ ਦਾ ਹੋ ਗਿਆ। 18 ਕੁ ਸਾਲ ਦਾ ਇਹ ਆਪਣੇ ਮਾਤਾ ਪਿਤਾ ਨੂੰ ਕਹਿੰਦਾ, ਮਾਂ ਮੇਰੇ ਤੇ ਕਿਰਪਾ ਕਰੋ, ਖਬਰਾਂ ਆ ਰਹੀਆਂ ਹਨ ਬਾਜਾਂ ਵਾਲੇ ਸਤਿਗੁਰੂ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਨੇ ਖੰਡੇ ਬਾਟੇ ਦੀ ਪਹੁਲ ਛਕਾਈ ਹੈ, ਖਾਲਸਾ ਪੰਥ ਤਿਆਰ ਕੀਤਾ ਹੈ, ਆਪ ਵੀ ਗੋਬਿੰਦ ਰਾਏ ਤੋਂ ਗੁਰੂ ਗੋਬਿੰਦ ਸਿੰਘ ਬਣੇ ਹੈ, ਮੇਰੇ ਤੇ ਕਿਰਪਾ ਕਰੋ, ਮੈਨੂੰ ਗੁਰੂ ਦੇ ਦਰਸ਼ਨ ਕਰਾਓ, ਪਾਵਨ ਸਥਾਨ ਤੇ ਲੈ ਕੇ ਜਾਓ, ਮੈਂ ਵੀ ਖੰਡੇ ਬਾਟੇ ਦੀ ਪੌੜ ਛਕਣੀ ਹੈ, ਗਾਤਰਾ ਪਾਉਣਾ, ਕਸ਼ਹਿਰਾ ਪਾਉਣਾ ਹੈ। ਹੁਣ ਸੁਣੋ, ਉਹ ਭਾਈ ਦੀਪ ਸਿੰਘ ਜਿਵੇਂ ਆਪਣੇ ਮਾਪਿਆਂ ਨੂੰ ਕਹਿ ਰਿਹਾ ਹੈ, ਭਾਈ ਦੀਪਾ

0: ਭਾਣ ਨਾ ਸਿੰਘ ਦਾ ਸਮੇਸ਼ ਦਾ ਮੈਨੂੰ ਸਮਝੀ ਨਾ ਬਾਲਕ ਨਦਾਣਾ
1: ਮੈਂ ਵੀ ਭਾਣ ਨਾ ਸਿੰਘ ਦਾ ਸਮੇਸ਼ ਦਾ ਮੈਨੂੰ ਸਮਝੀ ਨਾ ਬਾਲਕ ਨਦਾਣਾ ਮੈਂ ਵੀ ਭਾਣ

ਚਿੜੀਆਂ ਨੂੰ ਬਾਜਾਂ ਦੇ ਨਾਲ ਲੜਾਤਾ ਏ। ਮੈਂ ਬਾਜਾਂ ਵਾਲੇ ਸਤਿਗੁਰੂ ਗੁਰੂ ਗੋਬਿੰਦ ਸਿੰਘ ਮਹਾਰਾਜ ਦੇ ਮੁਬਾਰਕ ਚਾਨਾਂ 'ਚ ਜਾ ਕੇ ਖੰਡੇ ਬਾਟੇ ਦੀ ਪਹੁੰਚ ਸਕਣੀ ਹੈ ਆਪਣੀ ਮਾਂ ਨੂੰ ਆਪਣੇ ਪਿਤਾ ਨੂੰ ਕਹਿੰਦਾ। ਸੋ ਪਿਆਰੇ ਖਾਲਸਾ ਜੀ, ਜੋ ਬੱਚੇ ਨੂੰ ਗੁਰ ਦੇਣ ਵਾਲੇ ਹੁੰਦੇ ਆ ਉਹਦੇ ਮਾਤਾ ਪਿਤਾ ਹੁੰਦੇ ਆ ਗੁਰ ਦੇਣ ਵਾਲੇ। ਜਦੋਂ ਬੱਚਾ ਜਨਮ ਲੈਂਦਾ ਐਨ ਨਿਰਮਲ ਆਤਮਾ ਜਿਵੇਂ ਜਿਵੇਂ ਵੱਡਾ ਹੁੰਦਾ ਏ, ਜਾਂ ਪਹਿਲਾਂ ਬੋਲ ਕੱਢਦਾ, ਪਹਿਲਾਂ ਬੋਲ ਮਾਂ ਕਹਿੰਦਾ ਏ, ਉਦੋਂ ਬਾਅਦ ਪਿਤਾ। ਸੋ ਪਿਆਰੇ ਖਾਲਸਾ ਜੀ, ਫਿਰ ਮਾਤਾ ਪਿਤਾ ਹੀ ਦੱਸਦੇ ਆ ਸੰਸਕਾਰੀ ਗੁਣ ਉਹਨਾਂ 'ਚ ਭਰਦੇ ਹੈ ਔਰ ਦੱਸਦੇ ਵੀ ਸਾਡਾ ਫਲਾਣਾ ਰਿਸ਼ਤੇਦਾਰ ਹੈ। ਔਰ ਬੱਚਾ ਆਪਣੇ ਮਾਪਿਆਂ ਦੀ ਉਂਗਲ ਫੜ ਕੇ ਗੁਰੂ ਘਰ ਆਉਂਦਾ ਏ। ਹੁਣ ਸਾਡੇ ਬਜ਼ੁਰਗ ਜਾਂ ਦਾਦਾ ਦਾਦੀਆਂ ਨਾਨਾ ਨਾਨੀ ਜਿਵੇਂ ਬੱਚਿਆਂ ਨੂੰ ਕੋਲ ਬਹਿ ਕੇ ਕਹਾਣੀਆਂ ਸੁਣਾਉਣੀਆਂ, ਗਾਥਾ ਸੁਣਾਉਣੀ, ਛੋਟੇ ਸਾਹਿਬਜ਼ਾਦਿਆਂ ਦੀ, ਵੱਡੇ ਸਾਹਿਬਜ਼ਾਦਿਆਂ ਦੀ, ਗੁਰੂ ਸਾਹਿਬ ਦੇ ਪਰਿਵਾਰ ਦੇ ਨਾਲ ਕੀ ਹੋਇਆ, ਕਿਸ ਤਰ੍ਹਾਂ ਭਾਣਾ ਵਾਪਰਿਆ, ਖੁਦ ਰੱਬ ਨੂੰ ਐਂ ਜੰਗਲਾਂ ਦੇ ਵਿੱਚ ਰਹਿਣਾ ਪਿਆ ਏ ਨੰਗੇ ਚਰਨੀ। ਸੋ ਪਿਆਰੇ ਖਾਲਸਾ ਜੀ, ਇਹੋ ਜਿਹੀਆਂ ਜਦੋਂ ਬਾਤਾਂ ਸੁਣਾਉਂਦੇ ਉਦੋਂ ਮਨ ਪਸੀਚਿਆ ਜਾਂਦਾ ਏ ਵੀ ਖੁਦ ਰੱਬ ਸਾਡੇ ਸਤਿਗੁਰਾਂ ਦੇ ਨਾਲ ਇੰਨਾ ਕੁਛ ਹੋਇਆ। ਪੰਜਵੇਂ ਪਾਤਸ਼ਾਹ ਗੁਰੂ ਅਰਜਨ ਦੇਵ ਮਹਾਰਾਜ ਤੱਤੀਆਂ ਤਵੀਆਂ ਤੇ ਬਹਿ ਕੇ ਭਾਣਾ ਮੰਨਿਆ ਹੈ। ਨੌਵੇਂ ਪਾਤਸ਼ਾਹ ਗੁਰੂ ਤੇਗ ਬਹਾਦਰ ਮਹਾਰਾਜ ਨੇ ਬਲੀਦਾਨ ਦਿੱਤਾ ਹੈ ਤੇ ਉਹਨਾਂ ਦੇ ਪਿਆਰੇ ਸਿੱਖ ਭਾਈ ਮਤੀ ਦਾਸ, ਭਾਈ ਸਤੀ ਦਾਸ, ਭਾਈ ਦਿਆਲਾ ਜੀ ਵਰਗੇ ਕੋਹ ਕੋਹ ਕੇ ਉਹ ਸ਼ਹੀਦ ਕੀਤੇ ਗਏ ਹੈ। ਇਹੋ ਜਿਹੀਆਂ ਜਦੋਂ ਕਰਮਾਨੀਆਂ ਸੁਣਦੇ ਹੈ ਉਦੋਂ ਮਨ ਦੇ ਵਿੱਚ ਮੱਲੋ ਮਲੀ ਵਿਰਾਗ ਆ ਜਾਂਦਾ। ਬਾਜਾਂ ਵਾਲੇ ਸਤਿਗੁਰੂ ਗੁਰੂ ਗੋਬਿੰਦ ਸਿੰਘ ਮਹਾਰਾਜ ਜੀਆਂ ਨੇ ਜਦੋਂ ਖਾਲਸਾ ਪੰਥ ਸਾਜਿਆ ਨਾ, ਪੰਜ ਸਿੱਖ ਸੂਰਮੇ ਲਏ ਵੱਖੋ ਵੱਖਰੀਆਂ ਜਾਤੀਆਂ ਦੇ, ਦਇਆ, ਧਰਮ, ਹਿੰਮਤ, ਮੋਹਕਮ ਸਾਹਿਬ ਉਹਨਾਂ ਦੀ ਸੁਪਰੀਮ ਕੋਰਟ ਬਣਾਤੀ ਹੈ। ਪਿਆਰੇ ਦਇਆ ਸਿੰਘ ਜੀ, ਪਿਆਰੇ ਧਰਮ ਸਿੰਘ ਜੀ, ਪਿਆਰੇ ਹਿੰਮਤ ਸਿੰਘ ਜੀ, ਪਿਆਰੇ ਸਾਹਿਬ ਸਿੰਘ ਜੀ, ਪਿਆਰੇ ਮੋਹਕਮ ਸਿੰਘ ਜੀ। ਸੋ ਪਿਆਰੇ ਖਾਲਸਾ ਜੀ, ਗੁਰੂ ਸਾਹਿਬ ਨੇ ਅਪਾਰ ਬਖਸ਼ ਕਿਰਪਾ ਕੀਤੀ ਹੈ, ਲਾਹੌਰ ਤੋਂ ਦਇਆ ਆ ਗਈ ਹੈ, ਦਿੱਲੀ ਤੋਂ ਧਰਮ ਆ ਗਿਆ। ਮਹਾਰਾਜ ਕਹਿੰਦੇ ਜਿਹੜਾ ਹੁਣ ਖਾਲਸਾ ਪੰਥ ਸਾਜ ਰਿਹਾ ਰਹਿੰਦੀ ਦੁਨੀਆ ਤੱਕ ਅਜ਼ਰ ਤੇ ਅਮਰ ਰਹੂਗਾ, ਇਹਨੂੰ ਖਤਮ ਨਹੀਂ ਕਰ ਸਕਦਾ, ਸਾਡਾ ਪੰਜਵਾਂ ਪੁੱਤ ਹੈ, ਇਹ ਰੂਪ ਹੈ ਸਾਡਾ, ਖਾਲਸਾ ਮੇਰਾ ਰੂਪ ਹੈ, ਖਾਸ ਖਾਲਸਾ ਮੈਂ ਹਾਂ, ਕਰੂ ਨਿਵਾਸ ਖਾਲਸਾ ਪ੍ਰਗਟ ਹੋਇਆ, ਜਨਮ ਨਹੀਂ ਹੋਇਆ ਖਾਲਸੇ ਦਾ, ਗੁਰੂ ਨੇ ਪ੍ਰਗਟ ਕੀਤਾ ਹੈ, ਪ੍ਰਗਟ ਹੋ ਖਾਲਸਾ ਪਰਮਾਤਮ ਕੀ ਮੌਜ, ਕਹਿੰਦੇ ਉਹਦੀ ਮੌਜ ਹੈ ਅਕਾਲ ਪੁਰਖ ਵਾਹਿਗੁਰੂ ਦੀ। ਜਦੋਂ ਬਾਜਾਂ ਵਾਲੇ ਸਤਿਗੁਰਾਂ ਨੇ ਆਪ ਅੰਮ੍ਰਿਤ ਛਕਿਆ, ਫਿਰ ਉਹਨਾਂ ਦੀ ਭੂਆ ਦੇ ਲੜਕੇ, ਬੀਬੀ ਵੀਰੋ ਦੇ ਭੂਆ ਦੇ ਲੜਕੇ ਨਾ ਜੀਤ ਸ਼ਾਹ ਸੰਗੋਮਲ ਵਰਗੇ ਪੰਜ ਭਰਾ ਸਨ, ਫਿਰ ਇਹਨਾਂ ਨੇ ਅੰਮ੍ਰਿਤ ਛਕਿਆ, ਫਿਰ ਸਾਰਿਆਂ ਨੇ ਅੰਮ੍ਰਿਤ ਛਕਿਆ, ਫਿਰ ਦੇਸ਼ ਦੇ ਕੋਨੇ ਗੁੰਨ ਤੋਂ ਬਹੀਰਾਂ ਕਰਤੀ ਸਿੱਖ ਸੰਗਤਾਂ। ਬਾਜਾਂ ਵਾਲੇ ਸਤਿਗੁਰੂ ਗੁਰੂ ਗੋਬਿੰਦ ਸਿੰਘ ਮਹਾਰਾਜ ਜੀਆਂ ਦੇ ਮੁਬਾਰਕ ਚਰਨਾਂ 'ਚ ਆ ਰਹੇ ਹਨ ਖੰਡੇ ਬਾਟੇ ਦੀ ਦਾਤ ਪਹੁਲ ਲੈਣ ਵਾਸਤੇ, ਵੀ ਸਾਡੇ ਗੁਰਾਂ ਨੇ ਤੀਜਾ ਪੰਥ ਸਾਜਿਆ, ਤੀਜਾ ਪੰਥ, ਆਪਾਂ ਵੀ ਜਾ ਕੇ ਖੰਡੇ ਬਾਟੇ ਦੀ ਪਹੁਲ ਲੈਣੀ ਹੈ। ਦੇਖੋ 1699 ਤੋਂ ਪਹਿਲਾਂ ਵੀ ਜੰਗਾਂ ਹੋਈਆਂ, ਗੁਰੂ ਸਾਹਿਬ ਨੇ ਦੇਖੋ ਭੰਗਾਣੀ ਦਾ ਜੰਗ ਹੋਇਆ, ਇਹ ਦੂਆ ਨਦਾਉਣ ਦਾ ਜੰਗ ਹੋਇਆ, ਕਿੰਨੇ ਜੰਗ ਹੋਏ ਹੈ। ਗੁਰੂ ਸਾਹਿਬ ਤਾਂ ਅਪਾਰ ਬਖਸ਼ ਕਿਰਪਾ ਕਰ ਰਹੇ ਸੀਗੇ, ਪਰ ਮਹਾਰਾਜ ਨੇ ਇਹਦੀ ਲੋੜ ਸਮਝੀ ਹੈ, ਇਸ ਦੀ ਲੋੜ ਸਮਝੀ ਹੈ ਵੀ ਆਉਣ ਵਾਲੀਆਂ ਨਸਲਾਂ, ਆਉਣ ਵਾਲੀਆਂ ਪੀੜ੍ਹੀਆਂ, ਜਿਹੜੇ ਆਉਣ ਵਾਲਾ ਸਿੱਖ ਜਗਤ ਹੋਊਗਾ, ਮੇਰੇ ਪਿਆਰੇ ਬੱਚੇ ਬੱਚੀਆਂ ਹੋਣਗੀਆਂ ਜਿਹੜੇ ਮੈਨੂੰ ਪਿਆਰ ਕਰਦੇ ਹੈ, ਉਹ ਖੰਡੇ ਬਾਟੇ ਦੀ ਪਹੁਲ ਜ਼ਰੂਰ ਛਕਣਗੇ। ਖੰਡੇ ਬਾਟੇ ਦੀ ਪਹੁਲ ਛੱਕ ਕੇ ਫਿਰ ਗੁਰੂ ਦਾ ਸਿੱਖ ਬਣ ਜਾਂਦਾ ਸਿੱਖ, ਤੇ ਅਪਾਰ ਬਖਸ਼ਿਸ਼ ਕਿਰਪਾ ਬਾਜਾਂ ਵਾਲੇ ਗੁਰੂ ਤੋਂ ਖੁਸ਼ੀਆਂ ਪ੍ਰਾਪਤ ਕਰਦਾ ਹੈ ਉਹ ਸਿੱਖ। ਹੁਣ ਭਾਈ ਦੀਪੇ ਦੇ ਮਨ 'ਚ ਵੀ ਇਹ ਉਹ ਕਹਿੰਦਾ ਮਾਤਾ ਪਿਤਾ ਨੂੰ, ਕਹਿੰਦਾ ਮੈਨੂੰ ਲੈ ਕੇ ਜਾਓ ਗੁਰੂ ਦੇ ਕੋਲੇ, ਮੈਂ ਖੰਡੇ ਬਾਟੇ ਦੀ ਪਹੁਲ ਛਕਣੀ, ਅੱਗੇ ਮੈਂ ਲੇਟ ਹੋ ਗਿਆ। ਭਾਈ ਭਗਤੂ ਪਿਤਾ ਤੇ ਮਾਤਾ ਜਿਉਣੀ ਜਨਮ ਦੇਣ ਵਾਲੀ ਹੈ ਭਾਈ ਦੀਪੇ ਨੂੰ। ਲੈ ਹੁਣ ਸੰਨ 1700 ਪੂਰਾ ਤੇ ਮਾਤਾ ਪਿਤਾ ਦੇ ਨਾਲ ਜਾਂਦਾ ਹੈ ਆਨੰਦਪੁਰ ਸਾਹਿਬ ਦੀ ਧਰਤੀ ਤੇ, ਬਾਜਾਂ ਵਾਲੇ ਸਤਿਗੁਰੂ ਗੁਰੂ ਗੋਬਿੰਦ ਸਿੰਘ ਮਹਾਰਾਜ ਬਿਰਾਜਮਾਨ ਹੁੰਦੇ ਹੈ ਤਖਤਾਂ ਤੇ। ਪੰਜ ਪਿਆਰੇ 52 ਕਵੀ, ਬੜੇ ਬੜੇ ਯੋਧੇ, ਭਾਈ ਬਚਿੱਤਰ ਸਿੰਘ ਵਰਗੇ ਹੋਰ ਬੜੇ ਬੜੇ ਗੁਰੂ ਦਾ ਖਾਲਸਾ, ਗੁਰੂ ਦੇ ਸਿੱਖ ਮਹਾਰਾਜ ਦੇ ਕੋਲੇ ਖੜੇ ਹੁੰਦੇ ਹੈ ਤੇ ਸਿੱਖ ਸੰਗਤਾਂ ਆਉਂਦੀਆਂ ਹਨ। ਕਿੱਧਰ ਪੰਜ ਪਿਆਰੇ ਖੰਡੇ ਬਾਟਾ ਦੀ ਪਹੁੰਚ ਛਕਾ ਰਹੇ ਹੈ, ਕਿੱਧਰ ਰਣਜੀਤ ਨਗਾਰ ਦੇ ਚੋਟਾਂ ਲੱਗਦੀਆਂ ਹਨ, ਕਿੱਧਰ ਬੋਲੇ ਸੋਹਣਿਆ ਸਤਿ ਸ੍ਰੀ ਅਕਾਲ ਦੇ ਚਕਾਰੇ ਲੱਗਦੇ ਹੈ, ਕਿੱਧਰ ਧੰਨ ਗੁਰੂ ਗੋਬਿੰਦ ਸਿੰਘ, ਧੰਨ ਗੁਰੂ ਬਾਜਾਂ ਵਾਲੇ, ਧੰਨ ਦਸ਼ਮੇਸ਼ ਪਿਤਾ, ਆਹ ਨਾਰੇ ਲੱਗ ਰਹੇ ਹੈ, ਕਿੱਧਰ ਗੁਰੂ ਦੇ ਲੰਗਰ ਚੱਲ ਰਹੇ ਹੈ, ਕਿਸ ਪਾਸੇ ਸਤਸੰਗ ਹੋ ਰਿਹਾ ਹੈ, ਕਵੀ ਜਨ ਗੁਰੂ ਸਾਹਿਬ ਦੀ ਉਸਤ ਕਰ ਰਹੇ ਹਨ। ਤੇ ਜਿਹੜੀਆਂ ਸਿੱਖ ਸੰਗਤਾਂ ਹਨ ਉਹ ਬਾਜਾਂ ਵਾਲੇ ਸਤਿਗੁਰੂ ਦੇ ਮੁਬਾਰਕ ਚਰਨਾਂ 'ਚ ਆ ਕੇ ਪਟਾਵਾਂ ਔਰ ਗੁਰੂ ਸਾਹਿਬ ਤੋਂ ਅਸੀਸਾਂ ਲੈ ਰਹੀਆਂ ਹਨ, ਤੇ ਕਈ ਤਾਂ ਖੰਡੇ ਬਾਟੇ ਦੀ ਪਹੁਲ ਪ੍ਰਾਪਤ ਕਰਨ ਵਾਸਤੇ ਗੁਰੂ ਸਾਹਿਬ ਨੂੰ ਅਰਜ ਬੇਨਤੀ ਕਰ ਰਹੇ, ਸੱਚੇ ਪਾਤਸ਼ਾਹ ਪਹਿਲਾਂ ਅਸੀਂ ਕਾਗ ਹੀ ਰਹੇ ਹੈ, ਸਾਡੇ ਤੇ ਕਿਰਪਾ ਕਰ ਦਿਓ, ਅਸੀਂ ਤੁਹਾਡੀ ਸ਼ਰਨ ਤੱਕੀ ਹੈ ਤੇ ਸ਼ਰਨ ਪਿਆਂ ਦੀ ਤੁਸੀਂ ਲਾਜ ਰੱਖਦੇ ਹੋ, ਸਾਡੇ ਤੇ ਵੀ ਕਿਰਪਾ ਕਰ ਦਿਓ, ਜਿਵੇਂ ਆ ਮਰਜੀਵੜੇ ਯੋਧਿਆਂ ਦੀਆਂ ਫੌਜਾਂ ਬਣਾਈਆਂ ਹਨ, ਸਾਨੂੰ ਵੀ ਖੰਡੇ ਵੱਟ ਦੀ ਪਹੁਲ ਛਕਾ ਕੇ ਸਾਨੂੰ ਵੀ ਅਮਰ ਕਰ ਦਿਓ। ਇਹਨਾਂ ਮਰਜੀਵੜੇ ਯੋਧਿਆਂ ਦੀ
ਸਾਡੀ ਕਤਾਰ ਵਿੱਚ ਸਾਨੂੰ ਵੀ ਖੜਾਓ। ਇਹੋ ਜੇ ਸਿੰਘ ਆ ਰਹੇ ਹਨ, ਮਾਵਾਂ ਦੇ ਪੁੱਤ ਆ ਰਹੇ ਹੈ, ਮਾਵਾਂ ਦੇ ਜਿਗਰ ਦੇ ਟੋਟੇ ਬਾਜਾਂ ਵਾਲੇ ਸਤਿਗੁਰੂ ਗੁਰੂ ਗੋਬਿੰਦ ਸਿੰਘ ਨੂੰ ਸਮਰਪਿਤ ਕਰਤੇ ਹੈ। ਸੱਚੇ ਪਾਤਸ਼ਾਹ ਤੁਸੀਂ ਸਾਨੂੰ ਬਖਸ਼ੇ ਹੈ, ਅਸੀਂ ਤੇਰੇ ਦਰ ਤੋਂ ਬੱਚੇ ਲਏ ਹਨ, ਪਰ ਹੁਣ ਤੂੰ ਇਹਨਾਂ ਦਾ ਅਸਲੀ ਪਿਤਾ ਤੂੰ ਆ, ਤੁਸੀਂ ਸਾਹਮਣਾ ਇੱਥੇ ਵੀ ਰੱਖੇ ਤੁਸੀਂ ਹੋ ਤੇ ਉੱਥੇ ਵੀ ਤੁਸੀਂ ਰੱਖੇ ਬੰਨਾ। ਮਹਾਰਾਜ ਕਿਰਪਾ ਕਰਿਓ। ਆਏ ਹੁਣ ਭਾਈ ਦੀਪਾ ਆਪਣੇ ਮਾਤਾ ਪਿਤਾ ਦੇ ਨਾਲ ਗੁਰੂ ਸਾਹਿਬ ਦੇ ਮੁਬਾਰਕ ਚਰਨਾਂ 'ਚ ਆਉਂਦਾ ਹੈ, ਗੁਰੂ ਸਾਹਿਬ ਦੇ ਦਰਸ਼ਨ ਕਰਦਾ ਜਦੋਂ ਫਤਿਹ ਬੁਲਾਉਂਦੇ ਆ ਪਰਿਵਾਰ ਇਹ। ਭਾਈ ਦੀਪਾ ਬਾਜਾਂ ਵਾਲੇ ਸਤਿਗੁਰੂ ਕਹਿੰਦਾ, ਸੱਚੇ ਪਾਤਸ਼ਾਹ ਮੈਂ ਆਪਣੇ ਮਾਤਾ ਪਿਤਾ ਨਾਲ ਪਹੂ ਵਿੰਡ ਪਿੰਡ ਤੋਂ ਆਇਆ ਹਾਂ, ਮਹਾਰਾਜ ਮੈਂ ਲੇਟ ਹੋ ਗਿਆ। ਬਾਜਾਂ ਵਾਲੇ ਗੁਰੂ ਕਹਿੰਦੇ, ਲੇਟ ਕਿਉਂ ਹੋ ਗਿਆ? ਕਹਿੰਦੇ, ਸੱਚੇ ਪਾਤਸ਼ਾਹ ਜਦੋਂ 1699 ਦੀ ਵਿਸਾਖੀ ਵਾਲੇ ਦਿਨ ਤੁਸੀਂ ਇੱਕ ਇਕੱਠ ਕਰਿਆ ਸੀਗਾ, ਮੈਂ ਖੁੰਝ ਗਿਆ। ਜਿਹੜੇ ਤੁਸੀਂ 5 ਸਿਰ ਲਏ ਹੈ, ਤੁਸੀਂ 5 ਸਿਰ ਮੰਗੇ ਸੀਗੇ, ਮੇਰਾ ਮਨ ਇਹ ਸੀ ਕਿ ਮੈਂ ਉਹਨਾਂ 5 ਦੇ ਵਿੱਚ ਸ਼ਾਮਿਲ ਹੁੰਦਾ, ਮੈਂ ਵੀ ਸਿਰ ਭੇਟਾ ਕਰਦਾ ਤੁਹਾਡੇ ਮੁਬਾਰਕ ਚਰਨਾਂ ਦੇ ਵਿੱਚ। ਮਹਾਰਾਜ ਕਹਿੰਦੇ, ਭਾਈ ਦੀਪਿਆ ਘਬਰਾ ਨਾ, ਗਮਣਾ ਕਰ, ਭਲਾ ਖੰਡੇ ਵੱਟ ਦੀ ਪੌਲ ਸ਼ਕਲਾ ਅਮਰ ਸ਼ਕਲਾ ਸਿਰ ਤੇਰਾ ਵੀ ਲਵਾਂਗੇ। ਸਿੱਖੀ ਖੰਡੋ ਤਿੱਖੀ ਵਾਲੋ ਨੇ ਕੀ ਏਤ ਮਾਰਗ ਜਾਣਾ। ਇਹ ਮਾਰਗ ਬਹੁਤ ਔਖਾ ਹੈ, ਗੱਲਾਂ ਬਾਤਾਂ ਨਾਲ ਖਾਲਸਾ ਨਹੀਂ ਕਹਾਇਆ ਜਾਂਦਾ, ਸਿਰ ਤੇਰਾ ਵੀ ਲਵਾਂਗੇ, ਸਿਰ ਤੈਨੂੰ ਵੀ ਦੇਣਾ ਪੈਣਾ, ਸਿੱਖੀ ਦੀ ਖਾਤਰ ਕੁਰਬਾਨ ਹੋਣਾ ਪੈਣਾ। ਕੋਈ ਜੇ ਹੁਣ ਪਹਿਲਾਂ ਸਮਾਂ ਖੁੰਝ ਗਿਆ, ਹੁਣ ਤਾਂ ਤੂੰ ਗੁਰੂ ਦੇ ਦਰ ਤੇ ਆਇਆ ਏ। ਬਾਜਾਂ ਵਾਲੇ ਪਾਤਸ਼ਾਹ ਭਾਈ ਦੀਪੇ ਨੂੰ ਖੰਡੇ ਬਾਟੇ ਦੀ ਪਹੁਲ ਛਕਾ ਕੇ ਜਿਹਦਾ ਉਹਦਾ ਨਾਂ ਰੱਖਦੇ ਆ ਭਾਈ ਦੀਪ ਸਿੰਘ, ਮੇਹ ਦੀਆਂ ਨਜ਼ਰਾਂ ਕਰਦੇ ਆ, ਸਾਰੀਆਂ ਜ਼ਿੰਮੇਦਾਰੀਆਂ ਬਖਸ਼ਿਸ਼ ਕਰ ਰਹੇ ਹਨ, ਦਰਗਾਹੀ ਡਿਊਟੀਆਂ ਲਾ ਰਹੇ ਹੈ।

ਗਰੀਬ ਦੀ ਤਾਂ ਲਾਜ ਰੱਖਣੀ ਸਮਝਾਇਆ ਸ਼ੇਰ ਨੂੰ। ਭਾਈ ਦੀਪੇ ਨੂੰ ਖੰਡੇ ਪਾਟੇ ਦੀ ਪਹੁਲ ਛਕਾ ਕੇ ਭਾਈ ਦੀਪ ਸਿੰਘ ਨਾਂ ਰੱਖਤਾ ਉਹਦਾ। ਔਰ ਗੁਰੂ ਸਾਹਿਬ ਨੇ ਦੋ ਧਾਰਾ 18 ਸੇਰ ਦਾ ਖੰਡਾ ਬਖਸ਼ਿਸ਼ ਕਰਿਆ ਉਹਨੂੰ। ਕਹਿੰਦੇ ਤੂੰ ਸੀਸ ਦੀ ਗੱਲ ਕਰਦਾ, ਸੀਸ ਤਾਂ ਤੂੰ ਤਲੀ ਤੇ ਰੱਖ ਕੇ ਲੜੇਗਾ ਜੰਗ ਦੇ ਮੈਦਾਨ ਵਿੱਚ। ਗੁਰੂ ਸਾਹਿਬ ਨੇ ਪਾਰ ਬਖਸ਼ ਕਿਰਪਾ ਕਰਤੀ ਹੈ, ਤੈਨੂੰ ਤਾਂ ਬਹੁਤ ਵੱਡੀ ਜ਼ਿੰਮੇਦਾਰੀ ਸੌਂਪਣੀ ਹੈ ਪੰਥ ਦੀ, ਪਰ ਜਿਹੜਾ ਪੰਥ ਹੈ ਉਹਨੂੰ ਨਾਲ ਲੈ ਕੇ ਚੱਲਣਾ, ਪੰਥ ਵਿੱਚ ਫੁੱਟ ਨਹੀਂ ਪਾਉਣੀਗੀ। ਆਪਦੇ ਆਪ ਨੂੰ ਗੁਰੂ ਨਹੀਂ ਬਣਾਉਣਾ ਗਿਆ, ਗੁਰੂ ਨਹੀਂ ਸਮਝਣਾ। ਗੁਰੂ ਤਾਂ ਗੁਰੂ ਹੀ ਹੈ, ਕੋਈ ਵੀ ਗੁਰੂ ਦੇ ਬਰਾਬਰ ਉਹਦੇ ਜੈਡ ਨਹੀਂ ਹੋ ਸਕਦਾ। ਜਿਹੜੀਆਂ ਦਰਗਾਹੀ ਡਿਊਟੀਆਂ ਗੁਰੂ ਸਾਹਿਬ ਨੇ ਤੈਨੂੰ ਬਖਸ਼ੀਆਂ ਹਨ, ਉਹੀ ਤੂੰ ਨਿਭਾਉਣੀਆਂ। ਸੋ ਬਾਜਾਂ ਵਾਲੇ ਸਤਿਗੁਰੂ ਦੀ ਬੜੀ ਅਪਾਰ ਬਖਸ਼ਿਸ਼ ਕਿਰਪਾ ਹੋਈ ਹੈ। ਭਾਈ ਦੀਪ ਸਿੰਘ ਫਿਰ ਹਾਜ਼ਰ ਹੋ ਗਿਆ ਉੱਥੇ ਅਨੰਦਪੁਰ ਸਾਹਿਬ ਦੀ ਧਰਤੀ ਤੇ, ਔਰ ਦੇਸ਼ ਦੇ ਕੋਨੇ ਕੋਨੇ ਚੋਂ ਸਿੱਖ ਸੰਗਤਾਂ ਬਹੀਰਾਂ ਕੱਤੀ ਅਨੰਦਪੁਰ ਸਾਹਿਬ ਦੀ ਧਰਤੀ ਤੇ ਆ ਰਹੀਆਂ ਹਨ, ਗੁਰੂ ਸਾਹਿਬ ਦੇ ਮੁਬਾਰਕ ਚਾਨਣ 'ਚ ਖੰਡੇ ਬਾਟੇ ਦੀ ਪਹੁਲ ਛਕਣ ਵਾਸਤੇ। ਸੋ ਪਿਆਰੇ ਖਾਲਸਾ ਜੀ, ਅਨੰਦਪੁਰ ਸਾਹਿਬ ਦੇ ਕਿਲੇ ਨੂੰ ਘੇਰਾ ਪੈਣ ਤੋਂ ਪਹਿਲਾਂ ਬਾਜਾਂ ਵਾਲੇ ਸਤਿਗੁਰੂ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਨੇ ਇਹਨਾਂ ਨੂੰ ਬਾਹਰ ਕਰਤਾ ਸੀ ਕਿ ਇਹਨਾਂ ਤੋਂ ਸੇਵਾ ਹਜੇ ਲੈਣੀ ਹੈ। ਇੱਕ ਤਾਂ ਭਾਈ ਨੰਦ ਲਾਲ ਜੀ, ਇੱਕ ਭਾਈ ਮਣੀ ਸਿੰਘ ਜੀ, ਇੱਕ ਭਾਈ ਇਹ ਬਾਬਾ ਦੀਪ ਸਿੰਘ ਜੀ, ਕਹਿੰਦੇ ਤੁਸੀਂ ਚਲੇ ਜਾਓ। ਸੋ ਪਿਆਰੇ ਖਾਲਸਾ ਜੀ, ਇਹਨਾਂ ਨੂੰ ਪਹਿਲਾਂ ਤੋਰਤਾ ਸੀਗਾ ਵੀ ਇਹਨਾਂ ਤੋਂ ਹਜੇ ਡਿਊਟੀਆਂ ਹੋਰ ਲੈਣੀਆਂ, ਇਹਨਾਂ ਦੀਆਂ ਮਹਾਨ ਸੇਵਾਵਾਂ ਹਨ, ਕਿਉਂਕਿ ਸਮਾਂ ਪਤਾ ਹੁੰਦਾ ਗੁਰੂ ਸਾਹਿਬ ਨੂੰ ਜਿਵੇਂ ਸਮਾਂ ਆਉਣਾ ਹੈ ਇਹ ਉਦੋਂ ਹੀ ਹੋਣਾ ਹੈ। ਜਿਹੜੀਆਂ ਆਪਾਂ ਹੁਣ ਗੁਰੂ ਸਾਹਿਬ ਦੇ ਮੁਬਾਰਕ ਚਾਨਣ 'ਚ ਅਰਦਾਸਾਂ ਕਰਦੇ, ਸਾਨੂੰ ਦਾਤ ਆਹ ਚਾਹੀਦੀ ਆਹ ਚਾਹੀਦੀ ਹੈ, ਜਦੋਂ ਸਮਾਂ ਆਉਣਾ ਹੈ ਦਾਤਾਂ ਉਦੋਂ ਹੀ ਮਿਲਣੀਆਂ ਹਨ, ਚਾਹੇ ਧੀ ਪੁੱਤਰਾਂ ਦੀਆਂ ਦਾਤਾਂ ਹਨ, ਚਾਹੇ ਕੋਈ ਹੋਰ ਅਹੁਦੇ ਹਨ, ਇਹ ਤਾਂ ਗੁਰੂ ਦੀ ਅਪਾਰ ਬਖਸ਼ਿਸ਼ ਕਿਰਪਾ ਦੁਆਰਾ ਹੀ ਮਿਲਦੇ ਹੈ ਦਾਤਾਂ। ਦੇਖੋ ਅਰਦਾਸਾਂ ਕਰਕੇ ਗੁਰੂ ਸਾਹਿਬ ਤੋਂ ਅਸੀਂ ਦਾਤਾਂ ਲੈਂਦੇ ਹਾਂ, ਦਾਤ ਪਿਆਰੀ ਵਿਸਰਿਆ ਦਤਾਰਾ ਜਾਣੇ ਨਾਹੀਂ ਮਰਨ ਵਿਚਾਰਾ। ਗੁਰੂ ਸਾਹਿਬ ਨੂੰ ਅਰਦਾਸਾਂ ਕਰਕੇ ਗੁਰੂ ਤੋਂ ਦਾਤਾਂ ਲਈਆਂ, ਕਿਰਪਾ ਹੋਈ ਗੁਰੂ ਸਾਹਿਬ ਦੀ, ਤੇ ਦਾਤਾਂ ਲੈ ਕੇ ਜਦੋਂ ਦਤਾਰ ਨੂੰ ਭੁੱਲ ਜਾਂਦੇ ਫਿਰ ਘਾਟੇ ਪੈਂਦੇ ਆ, ਰੋਗ ਲੱਗਦੇ ਆ, ਨੁਕਸਾਨ ਹੁੰਦਾ ਉਸ ਦਾ ਜਦੋਂ ਦਤਾਰ ਨੂੰ ਪ੍ਰਭੂ ਨੂੰ ਭੁਲਾਤਾ ਏ। ਮਹਾਰਾਜ ਨੇ ਕੁੱਟ ਕੁੱਟ ਕੇ ਸਿੱਖੀ ਆਪਣੇ ਪਿਆਰੇ ਖਾਲਸੇ ਦੇ ਵਿੱਚ ਭਰੀ ਆ, ਸਿੱਖਾਂ ਦੇ ਵਿੱਚ ਭਰੀ ਆ। ਕਹਿੰਦੇ ਗਊ ਗਰੀਬ ਦੇ ਹਮ ਹੀ ਬੰਨਣਾ ਹੈ, ਜਿਹੜੀ ਜਾਤ ਦਾ ਮਰਜ਼ੀ ਹੋਵੇ, ਜੇ ਮਜ਼ਲੂਮਾਂ 'ਤੇ ਮਾਰ ਪੈ ਰਹੀ ਆ, ਤਕੜਾ ਬੰਦਾ ਉਹਨੂੰ ਨੁਕਸਾਨ ਪਹੁੰਚਾ ਰਿਹਾ ਹੈ, ਖਤਮ ਕਰ ਰਿਹਾ ਹੈ, ਚੋਟ ਮਾਰ ਰਿਹਾ ਹੈ, ਤੁਸੀਂ ਉੱਥੇ ਜਾ ਕੇ ਹਾਂ ਦਾ ਨਾਰਾ ਮਾਰਨਾ ਹੈ, ਦਇਆ ਭਰੀ ਹੈ। ਮਹਾਰਾਜ ਕਹਿੰਦੇ ਚਾਹੇ ਮੇਰੇ, ਦੇਖੋ ਕਿਹਾ ਹੁਣ ਉੱਥੇ ਇਹ ਨਹੀਂ ਹੈ ਵੀ ਅਨੰਦਪੁਰ ਸਾਹਿਬ ਦੀ ਧਰਤੀ 'ਤੇ ਗੁਰੂ ਸਾਹਿਬ ਦੇ ਮੁਬਾਰਕ ਚਾਨਣ 'ਚ ਰਹੇ ਆ ਵੀ ਉੱਥੇ ਵਧੀਆ ਖਾਣ ਨੂੰ ਮਿਲੂਗਾ, ਪਦਾਰਥ ਮਿਲਣਗੇ। ਜਿਸ ਤਰ੍ਹਾਂ ਮਸੰਦ ਸੀਗੇ, ਮਸੰਦ ਰਹੇ ਗੁਰੂ ਸਾਹਿਬ ਦੇ ਕੋਲੇ, ਉਹ ਖੀਰ ਕੜਾਹ ਪੂੜੇ ਹੀ ਛਕਦੇ ਰਹੇ, ਲੰਗਰ ਹੀ ਛਕਦੇ ਰਹੇ, ਉਹ ਗਲਤ ਪਾਸੇ ਤੁਰ ਪਏ ਹੈ, ਉਹਨਾਂ ਨੇ ਗਲਤੀਆਂ ਕੀਤੀਆਂ। ਅਤੇ ਅਨੰਦਪੁਰ ਸਾਹਿਬ ਦੀ ਧਰਤੀ 'ਤੇ ਹਜੇ ਉਹ ਖੂਹ ਕਾਇਮ ਹੈ, ਗੁਰੂ ਸਾਹਿਬ ਨੇ ਮਸੰਦਾਂ ਨੂੰ ਪੁੱਠੇ ਲਟਕਾ ਤਾ, ਉੱਤੇ ਤੇਲ ਪਾਤਾ, ਅੱਗ ਲਾ ਕੇ ਸਾੜਤਾ ਸੀਗਾ, ਕਿਉਂਕਿ ਉਹਨਾਂ ਨੇ ਗਲਤੀ ਕਰੀ ਹੈ। ਮਹਾਰਾਜ ਕਹਿੰਦੇ ਜੇ ਕੋਈ ਸਿੱਖ ਗਲਤੀ ਕਰਦਾ, ਅਵੱਗਿਆ ਕਰਦਾ, ਬਖਸ਼ਿਆ ਨਹੀਂ ਜਾਣਾ। ਪਹਿਲਾਂ ਇਹ ਤੁਹਾਨੂੰ ਆਹ ਮਾਰਗ ਦੱਸਿਆ ਵੀ ਜਿਹੜਾ ਸਿੱਖੀ ਦਾ ਮਾਰਗ ਹੈ ਨਾ, ਇਹ ਆਪਣਾ ਆਪ ਗਵਾ ਕੇ ਫਿਰ ਪਿਆਲੇ ਨੂੰ ਮਿਲਿਆ ਜਾਂਦਾ। ਉਸ ਮਰਨੇ ਤੋਂ ਪਹਿਲਾਂ ਮਰ ਲਾ, ਇੱਕ ਤਾਂ ਮਾਤ ਲੋਕ ਤੋਂ ਜਾਣਾ ਹੈ, ਸਭ ਨੇ ਉਹ ਸਮਾਂ ਮਿੱਥਿਆ ਹੈ, ਇੱਕ ਉਹਦੇ ਪਹਿਲਾਂ ਗੁਰੂ ਦੀ ਖਾਤਰ ਮਰਨਾ ਪੈਂਦਾ ਹੈ। ਜਿਹੜਾ ਗੁਰੂ ਦੀ ਖਾਤਰ ਮਰਦਾ ਹੈ ਤੇ ਗੁਰੂ ਸਾਹਿਬ ਵੀ ਅਪਾਰ ਬਖਸ਼ ਕਿਰਪਾ ਕਰਦੇ ਹੈ, ਕਿਉਂਕਿ ਮਰਨ ਤੋਂ ਬਾਅਦ ਹੀ ਪਿਆਰੇ ਦੇ ਦਿਦਾਰ ਹੁੰਦੇ ਹੈ। ਗੁਰੂ ਸਾਹਿਬ ਅਪਾਰ ਬਖਸ਼ਿਸ਼ ਕਿਰਪਾ ਕਰਦਾ, ਇੱਥੇ ਵੀ ਸਹਾਇਤਾ ਗੁਰੂ ਸਾਹਿਬ ਕਰਦੇ ਹੈ ਤੇ ਦਰਗਾਹ ਵਿੱਚ ਵੀ ਗੁਰੂ ਸਾਹਿਬ ਬੈਠੇ ਹੈ। ਸੋ ਪਿਆਰੇ ਖਾਲਸਾ ਜੀ, ਉਹਨਾਂ ਦੁਸ਼ਟਾਂ ਨੇ, ਉਹਨਾਂ ਜ਼ਾਲਮਾਂ ਨੇ ਅਨੰਦਪੁਰ ਸਾਹਿਬ ਦੇ ਕਿਲੇ ਨੂੰ ਘੇਰਾ ਪਾਈ ਰੱਖਿਆ। ਭਾਈ ਧਾਰ ਦੇ ਰਾਜੇ, ਇਹ ਦੁਸ਼ਟ ਚੰਡਾਲ ਚੌਂਕੜੀ ਆ ਸਾਰੀ, ਔਰ ਸਰਹੰਦ ਵਾਲਾ ਸੂਬਾ ਵਜੀਦ ਖਾਂ, ਉਹਨਾਂ ਨੇ ਘੇਰਾ ਪਾਈ ਰੱਖਿਆ ਏ। ਔਰ ਉੱਥੇ ਕਿਹੋ ਜਿਹਾ ਸਮਾਂ ਹੋਣਾ ਏ, ਬਾਜਾਂ ਵਾਲੇ ਸਤਿਗੁਰੂ ਖੁਦ ਰੱਬ ਅੰਦਰ ਹੈ, ਹਾਜ਼ਰ ਹੈ, ਔਰ ਕਈ ਗੁਰੂ ਨੂੰ ਛੱਡ ਕੇ ਵੀ ਭੱਜ ਗਏ ਹੈ, ਔਰ ਉੱਥੇ ਮੁੱਠੀ ਛੋਲਿਆਂ ਦੀ ਸ਼ਕਸ਼ਕ ਵੀ ਉਹਨਾਂ ਨੇ ਆਪਣਾ ਸਮਾਂ ਬਤੀਤ ਕੀਤਾ ਏ, ਪੱਤੇ ਤੋੜ ਤੋੜ ਕੇ ਵੀ ਖਾਧੇ ਹੈ। ਬਾਜਾਂ ਵਾਲੇ ਸਤਿਗੁਰੂ ਚਾਹੁੰਦੇ ਤਾਂ ਅੱਖ ਝਪਕਣ ਤੋਂ ਪਹਿਲਾਂ ਗਰਕ ਕਰ ਸਕਦੇ ਸੀਗੇ ਇਹ ਸਰਹੰਦ ਨੂੰ, ਆ ਵਜੀਦ ਖਾਂ ਨੂੰ, ਔਰੰਗਜ਼ੇਬ ਨੂੰ, ਇਹ ਬਾਈ ਧਾ ਦੇ ਰਾਜੇ ਜਿਹੜੀ ਫੌਜਾਂ ਆਈਆਂ ਸੀਗੀਆਂ, ਜਿਹਨਾਂ ਨੇ 4 ਮਹੀਨੇ ਦੇ ਲਗਭਗ ਘੇਰਾ ਪਾਈ ਰੱਖਿਆ ਉੱਥੇ। ਪਿਆਰੇ ਖਾਲਸਾ ਜੀ, ਫਨਾ ਕਰ ਸਕਦੇ ਸੀਗੇ ਫਨਾ, ਪਰ ਗੁਰੂ ਸਾਹਿਬ ਨੇ ਕੋਈ ਆਪਣਾ ਉਹ ਤਾਕਤ ਜਾਂ ਕਰਾਮਾਤ ਨਹੀਂ ਦਿਖਾਈ ਹੈ। ਤੇ ਜਦੋਂ ਹੁਣ 4 ਮਹੀਨੇ ਤੋਂ ਉੱਪਰ ਹੋ ਗਿਆ ਜੰਗ ਲੱਗੀ ਨੂੰ, ਤੇ ਪਿਆਰੇ ਖਾਲਸਾ ਜੀ, ਬਾਹਰੋਂ ਰਾਸ਼ਨ ਜਾਣਾ ਬੰਦ ਹੋ ਗਿਆ ਤੇ ਅੰਦਰ ਸੀ ਉਹ ਖਤਮ ਹੋ ਗਿਆ ਰਾਸ਼ਨ, ਫਿਰ ਇਹਨਾਂ ਨੇ ਕਸਮਾਂ ਖਾਧੀਆਂ, ਕੁਰਾਨ ਦੀਆਂ ਕਸਮਾਂ ਖਾਧੀਆਂ, ਕਿਤੇ ਚਿੱਟਾ ਝੰਡਾ ਕਿਤੇ ਕੁਝ, ਇਹਨਾਂ ਨੇ ਖਤ ਭੇਜਿਆ ਮਹਾਰਾਜ ਨੂੰ ਵੀ ਤੁਸੀਂ ਕਿਲਾ ਛੱਡ ਜਾਓ, ਅਸੀਂ ਤੁਹਾਡੇ ਤੇ
ਹਮਲਾ ਨਹੀਂ ਕਰਾਂਗੇ। ਸੱਤ ਤੇ ਅੱਠ ਪੋਹ ਦੀ ਵਿਚਕਾਰਲੀ ਰਾਤ ਨੂੰ ਬਾਜਾਂ ਵਾਲੇ ਸਤਿਗੁਰੂ ਗੁਰੂ ਗੋਬਿੰਦ ਸਿੰਘ ਮਹਾਰਾਜ ਨੇ ਅਕਾਲ ਪੁਰਖ ਦਾ ਭਾਣਾ ਮੰਨ ਕੇ, ਇਹ ਨਹੀਂ ਵੀ ਜਾਲਮਾਂ ਤੋਂ ਡਰ ਕੇ, ਅਕਾਲ ਪੁਰਖ ਦਾ ਭਾਣਾ ਮੰਨ ਕੇ ਕਿਲਾ ਖਾਲੀ ਕਰਤਾ ਏ। ਤੇ ਇਹਨਾਂ ਜਾਲਮਾਂ ਨੇ ਫਿਰ ਜੋ ਘਮਾਸਾਨ ਦਾ ਜੰਗ ਹੁੰਦਾ ਹੈ, ਇਤਿਹਾਸ ਕਾਫੀ ਲੰਮਾ ਹੈ ਪਿਆਰੇ ਖਾਲਸਾ ਜੀ, ਗੁਰੂ ਸਾਹਿਬ ਦਾ ਪਰਿਵਾਰ ਖੇਰੂ ਖੇਰੂ ਹੋ ਜਾਂਦਾ, ਸਾਰਾ ਪਰਿਵਾਰ ਸਾਡੇ ਤੋਂ ਵਾਰਤਾ ਬਾਜਾਂ ਵਾਲੇ ਸਤਿਗੁਰੂ ਨੇ ਸਾਡੇ ਇਸ਼ਟ ਲਿਖਦੇ, ਕਹਿੰਦੇ ਬਹੁਤ ਪ੍ਰੇਮ ਦੇਖਿਆ, ਪ੍ਰੇਮ ਪ੍ਰੇਮੀਆਂ ਦਾ ਬਣਦਾ ਦਿਲ ਜਾਨੀ ਕੋਈ ਕੋਈ, ਰਿਸ਼ੀ ਮੁਨੀ ਮਹਾਤਮਾ ਬਹੁਤ ਹੁੰਦੇ ਹੁੰਦਾ, ਬ੍ਰਹਮ ਗਿਆਨੀ ਕੋਈ ਕੋਈ, ਬਹੁਤਾ ਦੇਖਿਆ ਦਾਤਿਆਂ ਦਾਨੀਆਂ ਨੂੰ, ਪਰ ਪੁੱਤਰਾਂ ਦਾ ਦਾਨੀ ਕੋਈ ਕੋਈ, ਦਸ਼ਮੇਸ਼ ਵਾਂਗੂ ਦਰਬਾਰ ਸਿੰਘਾਂ ਕਰਦਾ ਕੁਰਬਾਨੀ ਕੋਈ ਕੋਈ। ਦੇਖੋ ਮੈਂ ਪਹਿਲਾਂ ਆਰੰਭ ਤੇ ਗੱਲ ਕੀਤੀ ਸੀ ਪਿਆਰ ਸਾਰਿਆਂ ਦੇ ਹੀ ਹੈ, ਪਰ ਜਿਹੜਾ ਅਸਲੀ ਆ ਤੁਹਾਡੇ ਦਿਲ ਦਾ ਜਾਨੀ ਹੈ ਉਹ ਤਾਂ ਸਾਡੇ ਸਤਿਗੁਰੂ ਹੀ ਹੋ ਸਕਦੇ ਹੈ। ਇਹ ਝੂਠੇ ਪ੍ਰੇਮ ਹੈ, ਸੱਚਾ ਪ੍ਰੇਮ ਗੁਰੂ ਦੇ ਚਰਨਾਂ ਦੇ ਨਾਲ ਹੈ। ਔਰ ਤੁਸੀਂ ਇਹ ਦੇਖੋ ਤੇ ਦਾਨੀ ਕਿੰਨੇ ਹੈ ਇਸ ਮਾਤਰ ਦੇ ਉੱਪਰ, ਕਿੰਨੀ ਡੋਨੇਸ਼ਨ ਕਰਦੇ ਆ, ਕਿੰਨਾ ਦਾਨ ਕਰਦੇ ਆ। ਕਿਸੇ ਨੇ ਹਰਿਮੰਦਰ ਸਾਹਿਬ ਸੋਨੇ ਦੀ ਪਾਲਕੀ ਦਾਨ ਕਰਤੀ ਹੈ, ਸੋਨੇ ਦਾ ਚੌਰ ਸਾਹਿਬ ਦਾਨ ਕਰਤਾ, ਕਿਸੇ ਨੇ ਹਜ਼ੂਰ ਸਾਹਿਬ ਆਪਣਾ ਉਹ ਦੇਸੀ ਘਿਓ ਦੇ ਵੱਡੇ ਵੱਡੇ ਟਰੱਕ ਭੇਜ ਕੇ ਗੁਪਤ ਸੇਵਾ ਕਰਤੀ ਹੈ, ਕਿਸੇ ਨੇ ਇਹ ਵਿਦੇਸ਼ਾਂ ਦੇ ਵਿੱਚ ਸਰਕਾਰੀ ਹਸਪਤਾਲ ਨੂੰ ਕਿੰਨੇ ਡਾਲਰ ਡੋਨੇਸ਼ਨ ਕੀਤੇ ਹਨ, ਕਿੱਡੇ ਦਾਨੀ ਬੈਠੇ ਹੈ, ਉਹ ਭਜਨੀਕ ਜੇ ਬੈਠੇ ਦਾਨੀ ਵੀ ਕਿੱਡੇ ਬੈਠੇ, ਪਰ ਉਸ ਪ੍ਰਭੂ ਤੋਂ ਅਕਾਲ ਪੁਰਖ ਤੋਂ ਬੱਚਿਆਂ ਦੀਆਂ ਦਾਤਾਂ ਲੈ ਕੇ, ਪੁੱਤਰਾਂ ਦੀਆਂ ਦਾਤਾਂ ਲੈ ਕੇ, ਕਿਸੇ ਨੇ ਆਪਣਾ ਪੁੱਤ ਗੁਰੂ ਨੂੰ ਸਮਰਪਿਤ ਨਹੀਂ ਕੀਤਾ, ਪੁੱਤ ਨਹੀਂ ਮਾਰਿਆ ਹੈ। ਇਹ ਜਿਹੜੀ ਸੇਵਾ ਹੈ ਮਹਾਨ ਸੇਵਾ ਹੈ ਬਾਜਾਂ ਵਾਲੇ ਸਤਿਗੁਰੂ ਗੁਰੂ ਗੋਬਿੰਦ ਸਿੰਘ ਮਹਾਰਾਜ ਦੇ ਹਿੱਸੇ ਆਈ ਹੈ, ਜੋੜਾ ਜੋੜਾ ਕਰਕੇ ਉਹਨਾਂ ਨੇ ਪਰਿਵਾਰ ਵਾਰਤਾ ਹੈ, ਪੁੱਤ ਵਾਰਤੇ ਹੈ ਬਾਜਾਂ ਵਾਲੇ ਗੁਰੂ ਜੇ ਨਾ ਪਰਿਵਾਰ ਵਾਰਦੇ, ਇੰਡੀਆ ਨੇ ਅੱਜ ਵੀ ਗੁਲਾਮ ਹੋਣਾ ਸੀ। ਜਿਹੜਾ ਹਿੰਦੁਸਤਾਨ ਇਹਨੂੰ ਭਾਰਤ ਆਜ਼ਾਦੀ ਮੰਨ ਰਹੇ ਨਾ, ਇਹ ਸਾਰੀ ਜਿਹੜੀ ਆਜ਼ਾਦੀ ਦਾ ਮੁੱਢਾ ਹੈ ਬਾਜਾਂ ਵਾਲੇ ਸਤਿਗੁਰੂ ਗੁਰੂ ਗੋਬਿੰਦ ਸਿੰਘ ਮਹਾਰਾਜ ਨੇ ਪਰਿਵਾਰ ਵਾਰਿਆ ਹੈ। ਔਰ ਕਿੰਨੇ ਹੀ ਸੂਰਮੇ ਯੋਧੇ ਸਿੰਘਾਂ ਦੀਆਂ ਸ਼ਹਾਦਤ ਹੋਈ ਹੈ। ਸੋ ਪਿਆਰੇ ਖਾਲਸਾ ਜੀ, ਉਦੋਂ ਬਾਅਦ ਫਿਰ ਆਏ ਮਹਾਰਾਜ ਮਾਲਵੇ ਦੇ ਵਿੱਚ ਵਿਚਰਦੇ ਆਉਂਦੇ ਹੈ, ਦੀਨੇ ਕਾਂਗੜ ਦੀ ਧਰਤੀ ਤੋਂ ਔਰੰਗਜ਼ੇਬ ਨੂੰ ਜਫ਼ਰਨਾਮਾ ਲਿਖਦੇ ਹੈ, ਉਹਦੇ ਜਿਹੜੇ ਗੁਨਾਹ ਕੀਤੇ ਆ ਉਹਨੂੰ ਚਿਤਾਰਿਆ, ਜਫ਼ਰਨਾਮੇ ਲਿਖ ਕੇ ਭੇਜਿਆ ਉਹਦੇ ਕੋਲੇ। ਉਦੋਂ ਆ ਫਿਰ ਆਪਣਾ ਮੁਕਤਸਰ ਦੀ ਜੋ ਖਦਰਾਂ ਦੀ ਢਾਬ ਤੇ ਜੰਗ ਹੁੰਦੀ ਹੈ, ਤੇ ਉਦੋਂ ਬਾਅਦ ਮਹਾਰਾਜ ਪਹੁੰਚਦੇ ਆ ਸਾਬੋ ਕੀ ਤਲਵੰਡੀ, ਉੱਥੇ ਜਾ ਕੇ ਗੁਰੂ ਸਾਹਿਬ ਨੇ ਦਮ ਮਾਰਿਆ, ਉੱਥੇ ਰਹੇ ਹੈ। ਉੱਥੇ ਭਾਈ ਮਣੀ ਸਿੰਘ ਜੀ ਵੀ ਆਏ ਆ, ਉੱਥੇ ਮਹਿਲ ਆਏ ਆ, ਮਾਤਾ ਜੀ ਆਏ ਆ, ਤੇ ਬਾਬਾ ਦੀਪ ਸਿੰਘ ਜੀ ਵੀ ਉੱਥੇ ਹਨ, ਤੇ ਮਹਾਰਾਜ ਨੇ ਅਪਾਰ ਬਖਸ਼ਿਸ਼ ਕਿਰਪਾ ਕੀਤੀ ਹੈ। ਮਾਤਾ ਜੀ ਪੁੱਛਦੇ ਹੈ ਗੁਰੂ ਸਾਹਿਬ ਨੂੰ ਵੀ ਲਾਲ ਕਿੱਥੇ ਆ, ਬਾਕੀ ਤਾਂ ਸਿੰਘ ਸੂਰਮੇ ਬੈਠੇ ਆ, ਵੀ ਕਿੱਥੇ ਹਨ। ਮਹਾਰਾਜ ਕਹਿੰਦੇ, ਮਾਤਾ ਜੀ ਨੂੰ ਕਹਿੰਦੇ, ਸਾਰੇ ਤੇਰੇ ਹੀ ਪੁੱਤ ਹੈ, ਆ ਸਾਰੇ ਤੇ ਆਪਣੇ ਬੱਚੇ ਬੈਠੇ ਹਨ, ਚਾਰ ਮੋਏ ਤੋਂ ਕਿਆ ਹੋਊ ਜੀਵਤ ਕਈ ਹਜ਼ਾਰ, ਆ ਕਿੰਨੇ ਬੈਠੇ ਹੈ, ਇਹ ਵੀ ਆਪਣੇ ਹੀ ਬੱਚੇ ਹੈ। ਸੋ ਪਿਆਰੇ ਖਾਲਸਾ ਜੀ, ਉੱਥੇ ਫਿਰ ਭਾਈ ਮਣੀ ਸਿੰਘ ਤੋਂ ਮਹਾਨ ਕਾਰਜ ਕਰਾਇਆ, ਗੁਰੂ ਗ੍ਰੰਥ ਸਾਹਿਬ ਦੀ ਜਿਹੜੀ ਸੰਪੂਰਨ ਬੀੜ ਹੈ ਉੱਥੇ ਲਿਖਾਈ ਗਈ ਹੈ ਸੰਪੂਰਨ, ਜੋ ਨੌਵੇਂ ਪਾਤਸ਼ਾਹ ਗੁਰੂ ਤੇਗ ਬਹਾਦਰ ਮਹਾਰਾਜ ਜੈ ਜਾਵੰਤੀ ਰਾਗ ਹੈ ਨਾ ਬਾਣੀ, ਜੋ ਗੁਰੂ ਸਾਹਿਬ ਨੇ ਉੱਥੇ ਜੇਲ੍ਹ ਵਿੱਚ ਲਿਖੀ ਸੀਗੀ, ਤੇ ਭਾਈ ਜੈਤਾ ਜੀ ਲੈ ਕੇ ਆਇਆ ਸੀ, ਇੱਥੇ ਸੰਪੂਰਨ ਕਰਾਈ ਹੈ। ਦਮ ਦਮਾ ਬੀੜ ਜਿਹਨੂੰ ਆਪਾਂ ਕਹਿੰਦੇ ਹਾਂ, ਕਿਉਂਕਿ ਗੁਰੂ ਸਾਹਿਬ ਨੇ ਉੱਥੇ ਦਮ ਮਾਰਿਆ ਹੈ। ਸੋ ਪਿਆਰੇ ਖਾਲਸਾ ਜੀ, ਆਏ ਗੁਰੂ ਸਾਹਿਬ ਉੱਥੇ ਨੌ ਮਹੀਨੇ ਤੇ ਨੌ ਦਿਨ ਨੌ ਘੰਟੇ ਨੌ ਘੜੀਆਂ ਨੌ ਪਾਲ ਆਏ ਰਹੇ, ਮਹਾਰਾਜ ਨੇ ਉੱਥੇ ਦਮ ਮਾਰਿਆ ਦਮਦਮਾ ਸਾਹਿਬ, ਉਹਦਾ ਫਿਰ ਨਾਂ ਹੈ ਆਪਣਾ ਤਲਵੰਡੀ ਸਾਬੋ, ਆਪਣਾ ਤਖ਼ਤ ਹੈ। ਮਹਾਰਾਜ ਨੇ ਅਪਾਰ ਬਖਸ਼ਿਸ਼ ਕਿਰਪਾ ਕੀਤੀ ਹੈ, ਡਿਊਟੀਆਂ ਸੰਭਾਲੀਆਂ, ਭਾਈ ਮਣੀ ਸਿੰਘ ਨੂੰ ਇਹ ਕਾਲ ਸਾਂਭਿਆ ਹੈ, ਤੇ ਬਾਬਾ ਦੀਪ ਸਿੰਘ ਦੀ ਮਹਾਨ ਸੇਵਾ ਹੈ, ਉਹਨੂੰ ਕਹਿੰਦੇ ਤੁਸੀਂ ਇੱਥੇ ਰਹਿ ਕੇ ਪੂਰੀ ਸਾਰੀ ਸੰਭਾਲ ਸੇਵਾ ਕਰਨੀ ਹੈ, ਇਹ ਜੋ ਬੁੱਢਾ ਦਲ ਹੈ ਉਹਦੇ ਤੁਸੀਂ ਮੁਖੀ ਹੋ। ਗੁਰੂ ਸਾਹਿਬ ਨੇ ਬੜੀ ਅਪਾਰ ਬਖਸ਼ਿਸ਼ ਕਿਰਪਾ ਕੀਤੀ, ਕਹਿੰਦੇ ਜਿਹੜਾ ਸਾਰਾ ਪੰਥ ਆ ਨਾ ਪੰਥ ਇਹ 'ਚ ਫੁੱਟ ਨਹੀਂ ਪਾਉਣੀ ਗੀ, ਇੱਕ ਤਾਂ ਤੈਨੂੰ ਆਗੂ ਬਣਾਇਆ, ਤੂੰ ਜਥੇਦਾਰ ਹੈ, ਇਹਨਾਂ ਨੂੰ ਪ੍ਰੇਮ ਨਾਲ ਰੱਖਣਾ ਹੈ, ਆਪਣੇ ਭਾਈਆਂ ਵਾਂਗੂ ਪਿਆਰ ਕਰਨਾ ਹੈ, ਛੋਟਿਆਂ ਨੂੰ ਆਪਣੇ ਬੱਚਿਆਂ ਵਾਂਗੂ ਸਮਝਣਾ ਹੈ, ਏਕਤਾ ਰੱਖਣੀ ਹੈ, ਏਕਤਾ ਏਕੇ ਦੇ ਵਿੱਚ ਹੀ ਬਰਕਤ ਹੋਣੀ, ਜਿੱਥੇ ਫੁੱਟ ਪੈ ਗਈ ਉੱਥੇ ਫਿਰ ਤੁਹਾਡਾ ਨੁਕਸਾਨ ਹੋਊਗਾ, ਨੁਕਸਾਨ ਹੋਊਗਾ, ਫਿਰ ਜਿਹੜਾ ਹੋਊਗਾ ਦੁਸ਼ਮਣ ਉਹ ਚੜ੍ਹਾਈ ਕਰਕੇ ਆਜੂਗਾ, ਤੁਹਾਡਾ ਨੁਕਸਾਨ ਕਰ ਜੂਗਾ। ਮਹਾਰਾਜ ਫਿਰ ਉਦੋਂ ਗਾਂਹ ਚਲੇ ਜਾਂਦੇ ਆ, ਦੱਖਣ ਵਾਲੇ ਪਾਸੇ ਆ ਜਾਂਦੇ ਹੈ, ਤੇ ਸਭ ਤੋਂ ਪਹਿਲਾਂ ਤਾਂ ਮਾਤਾ ਜੀ ਭਾਈ ਮਣੀ ਸਿੰਘ ਦੀ ਡਿਊਟੀ ਲਾਉਂਦੇ ਆ। ਸੋ ਪਿਆਰੇ ਖਾਲਸਾ ਜੀ, ਐਂ ਡਿਊਟੀਆਂ ਲੱਗਦੀਆਂ ਹਨ, ਤੇ ਬਾਬਾ ਦੀਪ ਸਿੰਘ ਜੀ ਦਮਦਮਾ ਸਾਹਿਬ ਦੀ ਧਰਤੀ ਤੇ ਬਿਰਾਜਮਾਨ ਹੈ, ਤੇ ਭਾਈ ਮਣੀ ਸਿੰਘ ਦੀ ਵੀ ਸ਼ਹਾਦਤ ਹੋ ਜਾਂਦੀ ਹੈ, ਬੰਦ ਬੰਦ ਕੱਟਿਆ ਜਾਂਦਾ ਹੈ, ਜਿਹੜੇ ਅਬਦਾਲੀ ਵਰਗੇ ਆ ਦੁਸ਼ਟ ਹੈ, ਦੁਸ਼ਟ ਇਹ ਦੁਸ਼ਟਾਂ ਦਾ ਟੋਲਾ, ਇਹ ਹਰਿਮੰਦਰ ਸਾਹਿਬ ਨੂੰ ਪੂਰ ਦਿੰਦੇ ਹੈ, ਕਬਜ਼ਾ ਕਰ ਲੈਂਦੇ ਉੱਥੇ, ਸ਼ਰਾਬ
ਸ਼ਬਾਬ ਤੇ ਕਵਾਬ ਉਹਦਾ ਉੱਥੇ ਨਾਚ ਹੋ ਰਿਹਾ ਹੈ ਤੇ ਇਹੋ ਜਿਹੇ ਸਾਡੇ ਗੁਰਾਂ ਦੀ ਧਰਤੀ ਹੈ। ਗੁਰੂ ਰਾਮਦਾਸ ਮਹਾਰਾਜ ਨੇ ਆਪਣੇ ਨਾਂ ਤੇ ਉਹ ਨਗਰ ਵਸਾਇਆ ਹੈ ਤੇ ਦੁਸ਼ਟਾਂ ਨੇ ਉੱਥੇ ਕੀ ਕੁਝ ਕਰ ਰਹੇ ਹੈ, ਸਿੱਖਾਂ ਨੂੰ ਕੋਹ ਕੋਹ ਕੇ ਖਤਮ ਕੀਤਾ ਜਾ ਰਿਹਾ ਹੈ। ਇੱਕ ਗੁਰੂ ਦਾ ਸਿੱਖ ਉਹ ਸਿੱਖ ਹੈ, ਬਾਬਾ ਦੀਪ ਸਿੰਘ ਦਾ ਭਤੀਜਾ ਲੱਗਦਾ, ਭਤੀਜਾ ਭਤੀਜਾ। ਹੁਣ ਤੁਸੀਂ ਦੇਖੋ ਬਾਬਾ ਦੀਪ ਸਿੰਘ ਤਾਂ ਇਕੱਲੇ ਸੀਗੇ, ਇਹ ਭਤੀਜਾ ਕਿੱਥੋਂ ਆ ਗਿਆ, ਭਤੀਜਾ ਕਿਵੇਂ ਬਣਦਾ, ਮੈਂ ਅੱਗੇ ਇਤਿਹਾਸ ਦੱਸੂਗਾ। ਲੋ ਹੁਣ ਸੁਣੋ, ਉਹ ਦੇਖਦਾ ਏ ਬਾਬਾ ਦੀਪ ਸਿੰਘ ਦਾ ਭਤੀਜਾ ਦੇਖਦਾ ਕਿ ਉੱਥੇ ਹਰਿਮੰਦਰ ਸਾਹਿਬ ਦੇ ਵਿੱਚ ਆਹ ਕੁਝ ਹੋ ਰਿਹਾ ਏ, ਇਹਨਾਂ ਨੇ ਢਾਤਾ ਏ, ਪੂਰਤਾ ਏ, ਉੱਥੇ ਆਹ ਕੋ ਕਰਮ ਕਰ ਰਹੇ ਹੈ। ਉਹ ਸਾਰਾ ਦ੍ਰਿਸ਼ ਦੇਖ ਕੇ ਘੋੜੇ ਤੇ ਸਵਾਰ ਹੋ ਕੇ ਤਲਵੰਡੀ ਸਾਹਿਬ ਜਾਂਦਾ ਏ, ਦਮਦਮਾ ਸਾਹਿਬ, ਦਮਦਮਾ ਸਾਹਿਬ ਜਾਂਦਾ ਹੈ ਬਾਬਾ ਦੀਪ ਸਿੰਘ ਦੇ ਦਰਬਾਰ ਵਿੱਚ, ਉਹਨਾਂ ਦੇ ਪਾਵਨ ਸਥਾਨ ਤੇ। ਬਾਬਾ ਦੀਪ ਸਿੰਘ ਜੀ ਕੋਈ ਲਿਖ ਰਹੇ ਹੁੰਦੇ ਹੈ, ਜਦੋਂ ਇਹ ਸਹਿਕਦਾ ਹੈ ਉਹਨਾਂ ਦੇ ਦਰਬਾਰ ਵਿੱਚ ਪਹੁੰਚਦਾ ਹੈ, ਜਾ ਕੇ ਫਤਿਹ ਬੁਲਾਉਂਦਾ, ਕਹਿੰਦਾ ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਬਾਬਾ ਦੀਪ ਸਿੰਘ ਜੀ ਕਹਿੰਦੇ ਸਾਹੋ ਸਾਹੀ ਹੋਇਆ ਆਇਆ ਹੈ, ਪਹਿਲਾਂ ਤੂੰ ਸਾਡੇ ਗੁਰੂ ਗੁਰੂ ਰਾਮਦਾਸ ਮਹਾਰਾਜ ਨਗਰੀ ਤੋਂ ਆਇਆ, ਤੈਨੂੰ ਨਮਸਕਾਰ ਹੈ, ਆ ਦੱਸ ਕੇ ਰਹਿ ਜਾ ਤੂੰ ਸਹਿਕ ਦੱਸੇ ਕਹਿੰਦਾ ਆਇਆ ਹੈ, ਕੀ ਗੱਲ ਹੈ, ਕੀ ਵਾਕਾ ਹੋ ਗਿਆ, ਕੀ ਅਣਹੋਣੀ ਹੋ ਗਈ ਹੈ। ਹੁਣ ਉਹ ਸਿੱਖ ਬਾਬਾ ਦੀਪ ਸਿੰਘ ਦਾ ਜੋ ਭਤੀਜਾ ਲੱਗਦਾ ਹੈ, ਸਾਰੀ ਖਬਰ ਜਿਵੇਂ ਬਾਬਾ ਦੀਪ ਸਿੰਘ ਨੂੰ ਦਮਨ ਦਮਾ ਸਾਹਿਬ ਦੀ ਧਰਤੀ ਜਾ ਕੇ ਦੱਸਦਾ।

ਉੱਥੇ ਭੈੜਾ ਵਰਤਾਓ ਦੁਸ਼ਮਣਾਂ ਨੇ, ਦੁਸ਼ਟਾਂ ਨੇ ਕੀਤਾ, ਸਰੋਵਰ ਪੂਰਤਾ, ਇਹ ਹਰਿਮੰਦਰ ਸਾਹਿਬ ਢਾਤਾ, ਉੱਥੇ ਨਾਚ ਹੋ ਰਿਹਾ ਏ, ਸ਼ਰਾਬ ਦੇ ਦੌਰ ਚੱਲਦੇ ਆ, ਸੰਗੀਤ ਹੋ ਰਿਹਾ ਏ, ਮਾਸ ਮਦਰਾ ਛਕ ਰਹੇ ਹੈ। ਉਹ ਸਾਰਾ ਦ੍ਰਿਸ਼ ਦੇਖਿਆ, ਉਹ ਕੰਬ ਉੱਠਿਆ ਉਹਦਾ ਹਿਰਦਾ, ਕਹਿੰਦਾ ਮੈਂ ਜਾਣਾ ਏ, ਉੱਥੇ ਜਾਣਾ ਹੈ, ਦਮਦਮਾ ਸਾਹਿਬ ਦੀ ਧਰਤੀ ਤੇ ਪਹੁੰਚਦਾ ਏ, ਫਤਿਹ ਬੁਲਾਉਂਦਾ ਏ ਬਾਬਾ ਦੀਪ ਸਿੰਘ ਜੀਆਂ ਨੂੰ। ਉਹ ਕਹਿੰਦਾ ਤੂੰ ਸਾਡੇ ਗੁਰਾਂ ਦੀ ਨਗਰੀ ਤੋਂ ਆਇਆ। ਦੇਖੋ ਜੇ ਕੋਈ ਅੰਮ੍ਰਿਤਸਰ ਇਲਾਕੇ ਦਾ ਮਿਲਦਾ, ਚਾਹੇ ਜ਼ਿਲ੍ਹਾ ਹੀ ਉਹਦਾ ਅੰਮ੍ਰਿਤਸਰ ਹੋਵੇ, ਜੇ ਅੰਮ੍ਰਿਤਸਰ ਤੋਂ ਤਾਂ ਆਉਂਦਾ ਸ਼ਹਿਰ ਤੋਂ ਤਾਂ ਆਪਾਂ ਬੜਾ ਸਤਿਕਾਰ ਕਰਦੇ ਹੈ ਵੀ ਸਾਡੇ ਸਤਿਗੁਰੂ ਗੁਰੂ ਰਾਮਦਾਸ ਮਹਾਰਾਜ ਜੀਆਂ ਦੀ ਇਹ ਵਸਾਈ ਹੋਈ ਨਗਰੀ ਉੱਥੋਂ ਆਉਂਦਾ ਹੈ, ਸਹਿਜਾ ਹੋ ਜਾਂਦਾ ਹੈ ਤੇ ਅਸੀਂ ਉਹਨੂੰ ਨਮਸਕਾਰ ਕਰਦੇ ਹਾਂ, ਸਾਡੇ ਗੁਰਾਂ ਦੀ ਨਗਰੀ ਤੋਂ ਆਇਆ। ਹੁਣ ਦੇਖੋ ਆਪਾਂ ਜਦੋਂ ਅੰਮ੍ਰਿਤਸਰ ਜਾਂਦੇ ਹੈ, ਅਪਾਰ ਬਖਸ਼ਿਸ਼ ਕਿਰਪਾ ਹੈ ਗੁਰੂ ਰਾਮਦਾਸ ਮਹਾਰਾਜ ਜੀ ਦੇ, ਰਾਮਦਾਸ ਸਰੋਵਰ ਨਹਾਤੇ ਸਭ ਉਤਰੇ ਪਾਪ ਕਮਾਤੇ, ਕਿੰਨੀਆਂ ਸੰਗਤਾਂ ਹੈ, ਕਿੰਨੀ ਉਹ ਆਸਥਾ ਦਾ ਕੇਂਦਰ, ਉਹ ਸੰਗਤਾਂ ਉੱਥੇ ਜਾਂਦੀਆਂ ਹਨ, ਤਿੰਨ ਤਿੰਨ ਚਾਰ ਚਾਰ ਘੰਟੇ ਕਤਾਰਾਂ ਵਿੱਚ ਖੜ੍ਹਨਾ ਪੈਂਦਾ, ਫਿਰ ਕਿਤੇ ਜਾ ਕੇ ਗੁਰੂ ਸਾਹਿਬ ਦੇ ਦਰਸ਼ਨ ਹੁੰਦੇ ਹਨ ਅਤੇ ਆਪਣੀਆਂ ਮੰਗਾਂ ਲੈ ਕੇ ਗੁਰੂ ਸਾਹਿਬ ਦੇ ਮੁਬਾਰਕ ਚਾਨਣ ਜਾਂਦੇ ਆ, ਕਈ ਸਜਦਾ ਕਰਨ ਵਾਸਤੇ ਜਾਂਦੇ ਆ, ਗੁਰੂ ਸਾਹਿਬ ਬੜੀ ਅਪਾਰ ਬਖਸ਼ ਕਿਰਪਾ ਕਰਦੇ ਹੈ। ਔਰ ਉਹ ਗੁਰੂ ਰਾਮਦਾਸ ਮਹਾਰਾਜ ਦੀ ਨਗਰੀ ਤੋਂ ਉੱਥੇ ਪਹੁੰਚਦਾ ਏ ਤੇ ਬਾਬਾ ਦੀਪ ਸਿੰਘ ਜੀ ਕਹਿੰਦੇ ਆ ਤੂੰ ਹਾਲ ਸੁਣਾ ਵੀ ਗੁਰੂ ਰਾਮਦਾਸ ਮਹਾਰਾਜ ਦੀ ਨਗਰੀ ਦਾ ਕੀ ਹਾਲ ਚਾਲ ਆ, ਉੱਥੇ ਸਭ ਠੀਕ ਹੈ? ਉਹ ਕਹਿੰਦਾ ਬਾਬਾ ਜੀ ਕੋਈ ਹਾਲ ਠੀਕ ਨਹੀਂ ਹੈ, ਮੰਦੜੇ ਹਾਲ ਹਨ। ਕੀ ਹੋ ਗਿਆ ਏ? ਕਹਿੰਦੇ ਦੁਸ਼ਟ ਆ ਗਏ ਹੈ, ਦੁਸ਼ਟਾਂ ਨੇ ਕੀ ਕੀਤਾ ਏ, ਹਰਿਮੰਦਰ ਸਾਹਿਬ ਨੂੰ ਢਾਤਾ ਏ, ਪੂਰਤਾ ਏ, ਸਰੋਵਰ ਵੀ ਪੂਰਤਾ ਹੈ, ਸਾਰਾ ਕੁਝ ਢਾਤਾ ਏ, ਉੱਥੇ ਨੰਗਾ ਨਾਚ ਹੋ ਰਿਹਾ ਹੈ, ਸੰਗੀਤ ਹੋ ਰਿਹਾ ਹੈ, ਸ਼ਰਾਬ ਤੇ ਕਬਾਬ ਮਾਸ ਮਦਰਾ ਛਕ ਰਹੇ ਆ ਉਹ। ਹੁਣ ਤੁਸੀਂ ਆ ਕੇ ਜਾਓ, ਜਿਹੜੀ ਉਹਨਾਂ ਨੇ ਮਰਿਆਦਾ ਭੰਗ ਕਰਤੀ ਹੈ, ਸੂਰਮੇ ਯੋਧੇ ਇੱਥੋਂ ਲੈ ਕੇ ਜਾਓ ਤੇ ਤੁਸੀਂ ਉੱਥੇ ਜਾ ਕੇ ਉਹਨਾਂ ਦਾ ਜਿਹੜਾ ਮਲੀਆ ਮੇਟ ਖਤਮ ਕਰੋ। ਬਾਜਾਂ ਵਾਲੇ ਸਤਿਗੁਰੂ ਗੁਰੂ ਗੋਬਿੰਦ ਸਿੰਘ ਮਹਾਰਾਜ ਜੀਆਂ ਨੇ ਤੁਹਾਡੇ ਉੱਪਰ ਬੜੀ ਅਪਾਰ ਬਖਸ਼ਿਸ਼ ਕਿਰਪਾ ਕੀਤੀ ਹੈ, ਤੁਹਾਨੂੰ ਆਗੂ ਬਣਾਇਆ। ਆ ਸਿੱਖ ਸੰਗਤਾਂ ਤੁਹਾਡੇ ਕੋਲ ਕਿੰਨੀਆਂ ਹਨ, ਕਿੰਨੇ ਯੋਧੇ ਆ, ਬਹਾਦਰ ਹੈ, ਇਹਨਾਂ ਨੂੰ ਆਵਾਜ਼ਾਂ ਦਿਓ, ਲੈ ਕੇ ਚੱਲਿਓ। ਬਾਬਾ ਦੀਪ ਸਿੰਘ ਸੂਰਜ ਜਿੰਦਾ ਸ਼ਹੀਦ, ਜਿੰਦਾ ਸ਼ਹੀਦ ਦਾ ਖਿਤਾਬ ਜਾਉਂਦੇ ਨੂੰ ਮਿਲਿਆ। ਬੰਦਾ ਸਿੰਘ ਬਹਾਦਰ ਸੀ ਨਾ, ਜਦੋਂ ਉਹਨਾਂ ਦੇ ਨਾਲ ਲੜਾਈ 'ਚ ਸ਼ਾਮਿਲ ਹੋਏ, ਬਾਬਾ ਦੀਪ ਸਿੰਘ ਜਦੋਂ ਲੜਦਾ ਸੀ ਨਾ, ਕਹਿੰਦੇ ਇਹ ਕੌਣ ਹੈ? ਕਹਿੰਦੇ ਦੀਪ ਸਿੰਘ ਹੈ, ਇਹ ਦੀਪ ਸਿੰਘ ਬਾਜਾਂ ਵਾਲੇ ਗੁਰੂ ਦਾ ਦੀਪ ਹੈ, ਇਹ ਗੁਰੂ ਨੇ ਕਿਰਪਾ ਕੀਤੀ ਹੈ। ਕਹਿੰਦੇ ਦੀਪ ਸਿੰਘ ਤਾਂ ਜਿੰਦਾ ਸ਼ਹੀਦ ਵਾਂਗੂ ਲੜਦਾ, ਜਿੰਦਾ ਸ਼ਹੀਦ ਜਿਵੇਂ ਲੜਦੇ ਹੈ, ਔਰ 18 ਸੇਰ ਦਾ ਖੰਡਾ ਵੜੋ ਘਾ ਭੜਕਾ ਕੇ ਬੈਰੀਆਂ ਦੇ ਸਿਰ ਆਏ ਫੇਰਦਾ ਸੀ, 70 ਪਾਉਂਦਾ ਸੀ, 70 ਜਿਵੇਂ ਕੋਈ ਜ਼ਿਮੀਂਦਾਰ ਹਾੜੀ ਵੜਦੇ ਹੁੰਦੇ ਆ ਨਾ, ਪਿੱਛੇ ਐਂ ਢੇਰੀਆਂ ਲਾਉਣੇ ਆ, ਫਿਰ ਆਏ 70 ਪੈਂਦੇ ਸੀਗੇ ਲੋਥਾਂ ਦੇ ਸਿਰਾਂ ਦੇ, ਜਦੋਂ ਖੰਡਾ ਚੱਲਦਾ ਸੀ। ਜਿੰਦਾ ਸ਼ਹੀਦ ਦਾ ਖਿਤਾਬ ਮਿਲਿਆ ਹੋਇਆ ਜਿਉਂਦੇ ਨੂੰ। ਲਓ ਹੁਣ ਸੁਣੋਗੇ ਨਾ, ਬਾਬਾ ਦੀਪ ਸਿੰਘ ਨੇ ਗੱਲ ਸੁਣੀ ਆ, ਹਿਰਦੇ ਬਲੁੰਦਰੇ ਗਏ ਹੈ। ਬਾਬਾ ਦੀਪ ਸਿੰਘ ਆਪਣੇ ਯੋਧਿਆਂ ਨੂੰ, ਬਹਾਦਰਾਂ ਨੂੰ, ਸਿੱਖਾਂ ਨੂੰ, ਸੂਰਮਿਆਂ ਨੂੰ ਕਹਿੰਦਾ ਆ ਜਾਓ, ਇੱਕ ਲਕੀਰ ਖਿੱਚਦਾ ਹੋਏ, ਉਹ ਲਕੀਰ ਖਿੱਚਦਾ ਆਪ ਪਹਿਲਾਂ ਪਾਰ ਕਰਦਾ। ਆਗੂ ਹੋਵੇ ਤਾਂ ਬਾਬਾ ਦੀਪ ਸਿੰਘ ਵਰਗਾ ਆਗੂ, ਆਗੂ ਬਣਨਾ ਬਹੁਤ ਔਖਾ, ਹਰੇ ਕਹਿੰਦਾ ਮੈਂ ਆਗੂ ਹਾਂ, ਮੈਂ ਆਗੂ ਬਣ ਜਾ, ਮੈਂ ਮੁਖੀ ਬਣ ਜਾ, ਮੈਂ ਪ੍ਰਧਾਨ ਬਣ ਜਾ, ਮੈਨੂੰ ਆਹ ਅਹੁਦਾ ਚਾਹੀਦਾ ਏ। ਪਰ ਇਹ ਨਹੀਂ ਹੈ ਆਗੂ ਹੋ ਕੇ ਆਪ ਪਿੱਛੇ ਹੋ ਜਾਓ, ਮਾਵਾਂ ਦੇ ਪੁੱਤ ਮਰਵਾ ਦਿਓ, ਵੀ ਅਖੀਰ ਤੇ ਜਾਵਾਂਗੇ, ਜਦੋਂ ਖਤਮ ਖੁਤਮ ਹੋ ਗਏ ਫਿਰ ਜਾਵਾਂਗੇ। ਬਾਬਾ ਦੀਪ ਸਿੰਘ ਨੇ ਇੱਕ ਲਕੀਰ ਖਿੱਚੀ ਹੈ ਆਪਣੇ ਯੋਧਿਆਂ ਨੂੰ, ਕਹਿੰਦਾ ਏ ਉਹ ਬਹਾਦਰੋ, ਉਹ ਸੂਰਮਿਓ, ਉਹ ਦੇਖੋ ਕਿਹੜਾ ਕੀ ਉਹਨਾਂ ਨੇ ਨਾਸ਼ ਕਰਤਾ ਏ, ਹਰਿਮੰਦਰ ਸਾਹਿਬ ਨੂੰ ਢਾਤਾ ਏ, ਆਪਾਂ ਮਰਿਆਦਾ ਬਹਾਲ ਕਰਨ ਵਾਸਤੇ ਜਾਣਾ ਏ, ਜੇ ਸੀਸ ਵੀ ਲੱਗ ਜਾਣ ਤਾਂ ਵੀ ਕਰਮਾਣ ਹੈ। ਬਾਜਾਂ ਵਾਲੇ ਸਤਿਗੁਰੂ ਗੁਰੂ ਗੋਬਿੰਦ ਸਿੰਘ ਮਹਾਰਾਜ ਦੀ ਅਪਾਰ ਬਖਸ਼ ਕਿਰਪਾ ਹੈ, ਬਾਬਾ ਦੀਪ ਸਿੰਘ ਆਪਣੇ ਯੋਧੇ ਸੂਰਮਿਆਂ ਬਹਾਦਰੋਂ ਜਿਵੇਂ ਲਲਕਾਰ ਕੇ ਕਹਿੰਦਾ।

0: ਇਤਿਹਾਸ ਕਾਲ ਨੂੰ ਸਰਮਨ ਕਰਾਵਾਂਗੇ। ਬੁਲਾਓ ਫਤਿਹ, ਆਖੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।
1: ਤੂੰ ਠਾਕਰ ਤੁਮ ਪੈ ਅਰਦਾਸ ਜੀਓ ਪਿੰਡ, ਤੁਮ ਮਾਤ ਪਿਤਾ ਹਮ ਤੁਮਰੀ ਕਿਰਪਾ ਮੈਂ ਕੋਈ ਨਾ ਜਾਣੇ। ਉਚੇ ਤੇ ਉਚਾ ਸਗਲ ਸਮਗਰੀ ਤੁਮਰ ਤੁਮ ਤੇ ਹੋਏ ਸੋ ਤੁਮਰੀ ਗਤ ਮਿਤ ਨਾਨਕ ਦਾਸ ਤੁਮਰੀ ਗਤ ਮਿਤ ਨਾਨਕ ਦਾਸ। ਬੋਲੋ ਜੀ ਸਤਨਾਮ ਸ਼੍ਰੀ ਵਾਹਿਗੁਰੂ। ਵਾਹਿਗੁਰੂ ਜੀ ਇੱਕ ਓਅੰਕਾਰ, ਵਾਹਿਗੁਰੂ ਜੀ ਕੀ ਫਤਿਹ। ਸ਼੍ਰੀ ਬਹੁਤ ਜੀ ਸਹਾਇ ਵਾਰ, ਸ਼੍ਰੀ ਬਹੁਤ ਜੀ ਕੀ ਪਾਤਸ਼ਾਹੀ ਦਸਵੀਂ ਪ੍ਰਥਮ ਭਗਵਤੀ ਸਿਮਰ ਕੈ ਗੁਰੂ ਨਾਨਕ ਲਈ ਧਿਆਏ ਫਿਰੰਗਤ ਗੁਰ ਤੇ ਅਮਰਦਾਸ ਰਾਮਦਾਸ ਹੋਈ ਸਹਾਇ ਅਰਜਨ ਹਰ ਗੋਬਿੰਦੋ ਸਿਮਰੋ ਸ੍ਰੀ ਹਰ ਰਾਏ। ਸ੍ਰੀ ਹਰਿ ਕਿਸ਼ਨ ਧਿਆਈ ਹੈ ਜਿਹ ਡਿਠੈ ਸਭ ਦੁਖ ਜਾਏ, ਤੇਗ ਬਹਾਦਰ ਸਿਮਰੈ ਕਰਨਾਉਣ ਦਿਆਵੇ ਤਾਏ। ਸਭ ਤਾਈ ਹੋਈ ਸਹਾਇ ਦਸਵੀਂ ਪਾਤਸ਼ਾਹ ਧੰਨ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀਓ, ਸਭ ਥਾਈ ਹੋਈ ਸਹਾਏ ਦਸੋਂ ਪਾਤਸ਼ਾਹੀਓ ਕੀ ਜੋਤ। ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਪਵਿੱਤਰ ਪਾਠ ਦਰ ਦਾ ਧਿਆਨ ਤਰ ਖਾਲਸੇ ਸਭ ਬੋਲੋ ਜੀ ਵਾਹ। ਪੰਜਾਂ ਪਿਆਰਿਆਂ ਚੌਂ ਸਭ ਜਾਤਿਆਂ ਚਾਲੀਆਂ ਮੁਕਤਿਆਂ ਅਠੀਆਂ ਜਪੀਆਂ ਤਪੀਆਂ ਸ਼ਹੀਦ ਸਿੰਘਾਂ

ਨਹੀਂ ਹੈ ਜਿਹਨਾਂ ਨਾਮ ਜਪਿਆ ਵੰਡ ਛਕਿਆ ਤੇਗ ਚਲਾਈ ਤੇਗ ਵਾਈ ਦੇ ਕੇਂਡ ਕੀਤਾ ਤਿੰਨਾਂ ਗੁਰਮੁਖ ਪਿਆਰਿਆਂ ਸਚਿਆਰਿਆਂ ਦੀ ਕਮਾਈ ਦਾ ਧਿਆਨ ਤਰਖਾਲਸੀ ਸਭ ਬੋਲੋ ਜੀ ਜਿਹਨਾਂ ਸਿੰਘਾਂ ਸਿੰਘਣੀਆਂ ਧਰਮੇ ਸੀ ਦਿੱਤੇ ਬਾਂਦ ਬਾਂਦ ਕਟਾਏ ਚਰਖੜੀਆਂ ਤੇ ਚੜੇ ਆਰਿਆਂ ਨਾਲ ਤਨ ਚਰਵਾਏ ਉਬਲਦੀਆਂ ਤੇਗਾਂ ਵਿੱਚ ਉਬਾਲੇ ਗਏ ਖੋਪਰੀਆਂ ਲੁਹਾਈਆਂ ਗੁਰਦੁਆਰਿਆਂ ਦੀ ਸੇਵਾ ਸੰਭਾਲ ਲਈ ਕੁਰਬਾਨੀਆਂ ਕੀਤੀਆਂ ਤੇਰੇ ਭਾਣੇ ਨੂੰ ਮਿੱਠਾ ਕਰਕੇ ਮੰਨਿਆ ਅਸਹਿ ਤੇ ਕਹਿ ਹੁਸਾਰ ਦੇ ਸ਼ੀਦੋ ਸਿੱਕਿਦ ਕੇਸਾਂ ਸਵਾਸਾਂ ਸੰਗ ਨਵਾਈ ਤਰਮਨੀ ਹਾਰਿਆ ਤਿੰਨਾਂ ਸਮੂਹ ਸ਼ਹੀਦ ਸਿੰਘਾਂ ਸਿੰਘਣੀਆਂ ਦੀ ਕਮਾਈ ਦਾ ਧਿਆਨ ਤਰਖਾਲਸੀ ਸਭ ਬੋਲੋ ਜੀ ਪੰਜਾਂ ਤਖਤਾਂ ਸਰਬੱਤ ਗੁਰਦੁਆਰਿਆਂ ਜੀ ਕਾ ਧਿਆਨ ਤਰਖਾਲਸੀ ਸਭ ਬੋਲੋ ਜੀ ਵਾਹ ਪ੍ਰਥਮ ਖਾਲਸੇ ਜੀ ਕੀ ਅਰਦਾਸ ਹੈ ਜੀ ਸਰਬੱਤ ਖਾਲਸੇ ਜੀ ਕੋ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਚਿੱਤ ਆਵੇ ਚਿੱਤ ਆਵਣ ਕਾ ਸਦਕਾ ਸਰਬ ਸੁਖ ਹੋਵੇ ਜਹਾਂ ਜਹਾਂ ਖਾਲਸਾ ਜੀ ਸਾਹਿਬ ਤਾਂ ਤਰ ਚਰਿਆ ਦੇਹ ਤੇ ਫਤਿਹ ਬਿਰਧ ਕੀ ਪੈਜ ਪੰਥ ਕੀ ਜੀ ਸ੍ਰੀ ਸਾਹਿਬ ਜੀ ਸਹਾਇ ਖਾਲਸੇ ਜੀ ਕੇ ਬੋਲ ਬਾਲੇ ਖਾਲਸੇ ਸਭ ਬੋਲੋ ਜੀ ਵਾਹਿ ਸਿੱਖਾਂ ਨੂੰ ਸਿੱਖੀ ਦਾਨ ਕੇਸ ਦਾਨ ਰਹਿਤ ਦਾਨ ਵਿਵੇਕ ਦਾਨ ਵਸਾਹ ਦਾਨ ਭਰੋਸਾ ਦਾਨ ਦਾਨਾ ਸਰਦਾਨ ਨਾਮ ਦਾਨ ਸ੍ਰੀ ਅੰਮ੍ਰਿਤਸਰ ਸਾਹਿਬ ਜੀ ਕੇ ਇਸ਼ਨਾਨ ਚੌਂਕੀਆਂ ਝੰਡੇ ਬੁੰਗੇ ਜੁਗੋ ਜੁਗ ਅਟਲ ਧਰਮ ਗਾ ਜੈਕਾਰ ਖਾਲਸੇ ਜੀ ਕੇ ਬੋਲ ਬਾਲੇ ਖਾਲਸੇ ਸਭ ਬੋਲੋ ਜੀ ਵਾਹਿ ਸਿੱਖਾਂ ਦਾ ਮਨ ਨੀਵਾਂ ਮਾਤ ਉੱਚੀ ਮਾਤੇ ਰਾਖੇ ਆਪ ਅਕਾਲ ਪੁਰਖ ਅੰਤਰਜਾਮੀ ਗੁਰੂ ਗਰੀਬ ਨਿਵਾਸ ਜੀ ਪਾਤਸ਼ਾਹ ਪਰ ਸ੍ਰੀ ਨਨਕਾਣਾ ਸਾਹਿਬ ਗੁਰਦੁਆਰੇ ਜਿਨ੍ਹਾਂ ਤੋਂ ਪੰਥ ਨੂੰ ਵੀ ਛੋੜਿਆ ਗਿਆ ਸੇਵਾ ਸੰਭਾਲ ਆਪਣੇ ਖਾਲਸਾ ਜੀ ਨੂੰ ਬਖਸ਼ੋ ਜੀ ਨਿਮਾਣਿਆਂ ਦੇ ਮਾਣ ਨਦਾਣਿਆਂ ਦੇ ਤਾਣ ਨੇ ਉਲਟਿਆਂ ਦੀ ਉਣ ਆਸਰੇ ਨੇ ਆਸਰਾ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਚ ਪਾਤਸ਼ਾਹ ਜੀ ਆਪ ਦੀ ਪਾਰ ਬਖਸ਼ ਰਹਿਮਤ ਕਿਰਪਾ ਦਾ ਸਤਿਕਾਰ ਦੇ ਜ਼ੋਰ ਸ਼ਾਮਾਂ ਦੇ ਦੀਵਾਨ ਸਜੇ ਸਜੇ ਦੀਵਾਨਾਂ ਵਿੱਚ ਆਪ ਦੀ ਲਾਹੀ ਬਣਦੇ ਆ ਜਸ ਕੀਰਤਨ ਸ਼ਬਦ ਦੀ ਕਥਾ ਢਾਡੀ ਵਾਰਾਂ ਇਤਿਹਾਸ ਦੀ ਸੇਵਾ ਕਰਦਿਆਂ ਹੋਈਆਂ ਭੁੱਲਾਂ ਬਖਸ਼ ਲੈਣੀਆਂ ਜਥਿਆਂ ਨੂੰ ਚੜ੍ਹਦੀ ਕਲਾ ਬਣੀ ਪੜ੍ਹੀ ਸੁਣੀ ਬਾਣੀ ਦਾ ਭਾਵ ਸਰਬੱਤ ਸੰਗਤਾਂ ਦੇ ਹਿਰਦਿਆਂ ਵਿੱਚ ਵਸਾਉਣਾ ਸਰਬੱਤ ਸੰਗਤਾਂ ਦੀ ਹਾਜ਼ਰੀ ਤਿਲ ਫੁੱਲ ਪੇਟਾਵਾਂ ਰਸਤਾ ਆਦਿਕ ਆਪਣੇ ਦਰ ਤੇ ਪ੍ਰਵਾਨ ਕਰੀਆਂ ਸਿਰ ਤੇ ਮਿਹਰ ਪ੍ਰਿਆ ਤੱਕਣਾ ਤੰਦਰੁਸਤੀਆਂ ਬਖਸ਼ਣੀਆਂ ਪਰਿਵਾਰਾਂ ਵਿੱਚ ਸੁੱਖ ਵਰਤਾਉਣਾ ਸਰਬੱਤ ਸੰਗਤਾਂ ਦੇ ਕਾਰੋਬਾਰਾਂ 'ਚ ਬਰਕਤਾਂ ਦਰੋਂ ਘਰੋਂ ਸਿੱਖੀ ਸਿੱਧ ਭਰੋਸਾ ਨਾਮਦਾਨ ਬਖਸ਼ ਕੇ ਨਿਹਾਲ ਕਰਨਾ ਇਸੇ ਤਰ੍ਹਾਂ ਆਪੇ ਦੇ ਦਰ ਘਰ ਦੀ ਹਾਜ਼ਰੀ ਭਰਨ ਦਾ ਉਦਮ ਬਲ ਬਖਸ਼ਿਸ਼ ਕਰਨਾ ਜੀ ਉਹ ਪੰਥ ਦੇ ਸਿਰ ਤੇ ਮਿਹਰ ਪ੍ਰਿਆ ਤੱਕਣਾ ਸਮੂਹ ਸੇਵਾਦਾਰਾਂ ਨੂੰ ਚੜ੍ਹਦੀ ਕਲਾ ਬਹਿਣੀ ਅਤੋਟ ਗੁਰੂ ਕੇ ਲੰਗਰਾਂ ਦੀ ਸੇਵਾ ਹੋ ਰਹੀ ਦਰ ਪ੍ਰਵਾਨ ਕਰਨੀ ਦੀਵਾਨ ਦੀ ਸਮਾਪਤੀ ਹੈ ਮਿਹਰ ਕਰੋ ਪਵਿੱਤਰ ਹੁਕਮਨਾਮਾ ਬਖਸ਼ ਕੇ ਨਿਹਾਲ ਕਰੋ ਜੀ ਸਹੀ ਗੁਰਮ ਪਿਆਰੇ ਮਿਲ ਜਿਹਨਾਂ ਮਿਲਿਆ ਤੇਰਾ ਨਾਮ ਚੇਤਾ ਆਵੇ ਨਾਨਕ ਨਾਮ ਚੜ੍ਹਦੀ ਕਲਾ ਤੇਰੇ ਭਾਣੇ ਸਰਬੱਤ ਦਾ ਭਲਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ

ਵਾਹਿਗੁਰੂ ਸਾਹਿਬ ਜੀ ਜੇਤਾ ਸਮੁੰਦ ਸਾਗਰ ਨੀਰ ਭਰਿਆ ਤੇ ਤੇ ਔਗਣ ਹਮਾਰੇ ਦਇਆ ਕਰੋ ਕਿਸ਼ ਮੇਰੇ ਪਾਵੋ ਡੁੱਬਦੇ ਪੱਥਰ ਤਾਰੇ ਜੀਅੜਾ ਗਨ ਬਰਾਬਰ ਤਪੈ ਪੀਤਰ ਵਗੈ ਕਾਤੀ ਪ੍ਰਣਵਤ ਨਾਨਕ ਹੁਕਮ ਪਛਾਣੇ ਸੁਖ ਹੋਵੇ ਦਿਨ ਰਾਤੀ ਸੋ ਕਹੋ ਟਲ ਗੁਰ ਸੇਵੀ ਐਹਨਿਸ ਸਹਿਜ ਸੁਭਾਏ ਦਰਸ਼ਨ ਪਰਸਿਆਂ ਗੁਰੂ ਹੁਕੈ ਜਨਮ ਮਰਨ ਦੁੱਖ ਜਾਏ ਵਾਹਿਗੁਰੂ ਸਾਹਿਬ ਜੀ ਰਾਗ ਸੂਹੀ ਮਹੱਲਾ ਪੰਜਵਾਂ ਘਰ ਤੀਜਾ ਇੱਕ ਓਂਕਾਰ ਸਤਿਗੁਰ ਪ੍ਰਸਾਦ ਮਿਥਨ ਮੋਹ ਅਗਨ ਸੋਖ ਸਾਗਰ ਕਰ ਕਿਰਪਾ ਉਦਰ ਹਰ ਨਾਗਰ ਮਿਥਨ ਮੋਹ ਅਗਨ ਸੋਖ ਸਾਗਰ ਕਰ ਕਿਰਪਾ ਉਦਰ ਹਰ ਨਾਗਰ ਚਰਨ ਕਮਲ ਸੁਰਨਾਏ ਨਾਰਾਇਣ ਦੀਨਾ ਨਾਥ ਭਗਤ ਪਾਰਾਇਣ ਰਹਾਓ ਅਨਾਥਾਂ ਨਾਥ ਭਗਤ ਪੈ ਮੇਟਣ ਸਾਧ ਸੰਗ ਜਮਦੂਤ ਨ ਪੇਟਣ ਜੀਵ ਰੂਪ ਅਨੂਪ ਦਿਆਲਾ ਰਮਣ ਗੁਣਾ ਕਟੀਏ ਜਮਜਾਲਾ ਅੰਮ੍ਰਿਤ ਨਾਮ ਰਸਨ ਨਿਤ ਜਾਪੈ ਰੋਗ ਰੂਪ ਮਾਇਆ ਨਾ ਵਿਆਪੈ ਜਪ ਗੋਬਿੰਦ ਸੰਗੀ ਸਭ ਤਾਰੇ ਪੋਹਤ ਨਾਹੀ ਪੰਜ ਬਟਵਾਰੇ ਮਨ ਬਚ ਕਰਮ ਪ੍ਰਭ ਏਕ ਧਿਆਏ ਸਰਬ ਫਲਾ ਸੋਈ ਜਨ ਪਾਏ ਤਾਰੇ ਅਨੁਗ੍ਰਹ ਆਪਣਾ ਪ੍ਰਭ ਕੀਨਾ ਕੇਵਲ ਨਾਮ ਭਗਤ ਰਸ ਦੀਨਾ ਆਦ ਮਦ ਅੰਤ ਪ੍ਰਭ ਸੋਈ ਨਾਨਕ ਤਿਸ ਬਿਨ ਅਵਰ ਨਾ ਕੋਈ ਆਦ ਮਦ ਅੰਤ ਪ੍ਰਭ ਸੋਈ ਨਾਨਕ ਤਿਸ ਬਿਨ ਅਵਰ ਨਾ ਕੋਈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਗੁਰੂ ਸਵਾਰਿਓ ਸ਼ਾਮਾਂ ਦੇ ਦੀਵਾਨ ਦੀਆਂ ਹਾਜ਼ਰੀਆਂ ਭਰੀਆਂ ਨੇ ਭਾਈ ਸਾਹਿਬ ਦੇ ਜਥੇ ਦਾ ਧੰਨਵਾਦ ਆਪ ਸਭ ਦਾ ਵੀ ਧੰਨਵਾਦ ਅਰਦਾਸ ਹੋਈ ਆ ਪਵਿੱਤਰ ਹੁਕਮਨਾਮੇ ਸਭ ਨੇ ਬਖਸ਼ੇ ਜੋ ਆਪਾਂ ਸ਼ਰਧਾ ਨਾਲ ਸਰਵ ਕੀਤਾ ਨਾ ਗੁਰੂ ਕਿਰਪਾ ਕਰੇ ਚੜ੍ਹਦੀਆਂ ਕਲਾ ਬਣ ਸਤਿਗੁਰ ਨੇ ਜੋ ਬਖਸ਼ਿਸ਼ ਕੀਤੀ ਹੈ ਹੁਕਮਨਾਮੇ ਦੀ ਆਪਾਂ ਦੋ ਚਾਰ ਦਸ ਮਿੰਟ ਲਈ ਇਸ ਦੀ ਵਿਚਾਰ ਨੂੰ ਸਾਂਝੀਆਂ ਕਰੇ ਕਿ ਗੁਰੂ ਨੇ ਸਾਡੇ 'ਤੇ ਕੀ ਕਿਰਪਾ ਕੀਤੀ ਆ ਇਹ ਸੰਸਾਰ ਹੈ ਗੁਰਮੁਖ ਪਿਆਰਿਓ ਜਿੱਥੇ ਸੰਸਾਰ ਨੂੰ ਇਹ ਗੱਲ ਕਹਿੰਦੇ ਇਹ ਜੱਗ ਸੱਚੇ ਕੀ ਹੈ ਕੋਠੜੀ ਸੱਚੇ ਕਾ ਇਸ ਵਿੱਚ ਵਾਸ ਉੱਥੇ ਪਾਤਸ਼ਾਹ ਨੇ ਇਸ ਸੰਸਾਰ ਨੂੰ ਇਹ ਵੀ ਕਿਹਾ ਕਿ ਨਾਸਵੰਤ ਪਦਾਰਥਾਂ ਤ੍ਰਿਸ਼ਨਾ ਦੀ ਅੱਗ ਅਤੇ ਚਿੰਤਾ ਦਾ ਸਾਗਰ ਹੈ ਮਿਥਨ ਮੋਹ ਅਗਨ ਸੋਕ ਸਾਗਰ ਚਿੰਤਾ ਦਾ ਸਾਗਰ ਹੈ ਖਿਮਾ ਕਰਨਾ ਪਾਤਸ਼ਾਹ ਨੇ ਬਾਣੀ ਕਿਹਾ ਚਿੰਤਤ ਹੀ ਦੀਸੇ ਸਭ ਕੋਏ ਦੇਖੋ ਅਮੀਰ ਨੇ ਅਤੇ ਗਰੀਬ ਨੇ ਤਾਂ ਖੇ ਚਿੰਤਾ ਕਰਨੀ ਕਰਨੀ ਆ ਮੈਨੂੰ ਲੱਗਦਾ ਗਰੀਬ ਦੀ ਚਿੰਤਾ ਨਹੀਂ ਅਮੀਰ ਤੇ ਉਦੋਂ ਵੀ ਵੱਧ ਚਿੰਤਤ ਹੈ ਗਰੀਬ ਇਨਸਾਨ ਗੁਰਮੁਖ ਪਿਆਰਿਓ ਜਿੱਥੇ ਉਹਨੂੰ ਜਗ੍ਹਾ ਮਿਲਦੀ ਉਹ ਐਨ ਨੀਂਦ 'ਚ ਸੌਂ ਜਾਂਦਾ ਅਮੀਰ ਨੂੰ ਸੋਹਣਿਆ ਗਦੇਲਿਆਂ ਅਤੇ ਸੋਹਣਿਆਂ ਬਿਸਤਰਿਆਂ 'ਤੇ ਵੀ ਨੀਂਦ ਨਹੀਂ ਆਉਂਦੀ ਕਿਉਂਕਿ ਜਿਸ ਗ੍ਰਹਿ ਬਹੁਤ ਤਿਸੇ ਗ੍ਰਹਿ ਚਿੰਤਾ ਜਿਸ ਗ੍ਰਹਿ ਥੋੜ੍ਹੀ ਸੋ ਫਿਰ ਪ੍ਰਮੰਤਾ ਜੇ ਗੱਲ ਦੇ ਮਗਰ ਅਸੀਂ ਪਏ ਹਾਂ ਜਿਹਦੇ ਕੋਲ ਜ਼ਿਆਦਾ ਉਹ ਵੀ ਚਿੰਤਤ ਹੈ ਜਿਹਦੇ ਕੋਲ ਥੋੜ੍ਹੀ ਉਹ ਵੀ ਚਿੰਤਤ ਹੈ ਜਿਸ ਗ੍ਰਹਿ ਬਹੁਤ ਤਿਸੇ ਗ੍ਰਹਿ ਚਿੰਤਾ ਉਹਨੂੰ ਚਿੰਤਾ ਆਵੇ ਮੈਨੂੰ ਸਾਂਭਣਾ ਕਿੱਦਾਂ ਉਹਨੂੰ ਚਿੰਤਾ ਕਿ ਮੇਰੀ ਕੋਈ ਲੁੱਟ ਨਾ ਲਵੇ ਉਹਨੂੰ ਤੋਂ ਚਿੰਤਾ ਕਿ ਮੇਰੀ ਕੋਲ ਲੈ ਨਾ ਜਾਵੇ ਔਰ ਖਿਮਾ ਕਰਨਾ ਬਹੁਤ ਤਰ੍ਹਾਂ ਦੇ ਕਰਮ ਕਰਦਾ ਪਾਤਸ਼ਾਹ ਨੇ ਬੜੀਆਂ ਗੱਲਾਂ ਕੀਤੀਆਂ ਗੁਰੂ ਮੈਂ ਬੇਨਤੀ ਤੁਹਾਨੂੰ ਰੋਜ਼ ਹੀ ਕਰਦਾ ਵੈਸੇ ਜਦੋਂ ਮੈਂ ਆਉਂਦਾ
ਬਾਣੀ ਪੜ੍ਹਨੀ ਸ਼ੁਰੂ ਕਰੋ। ਜੇ ਤੁਸੀਂ ਬਾਣੀ ਪੜ੍ਹਦੇ ਨਹੀਂ ਨਾ ਤਾਂ ਕਿਵੇਂ ਕਰਨਾ, ਬਾਣੀ ਦੀ ਵਿਚਾਰ ਸਾਨੂੰ ਸਮਝ ਪੈਣੀ ਨਹੀਂ ਗੀ। ਆਹੋ ਜਿਹੇ ਨਾ 5-7-10 ਮਿੰਟ ਜਿਹੜੇ ਸੁਣਨੇ ਆ, ਕਿੰਨਾ ਕੁ ਪੱਲੇ ਬੰਨ ਲਾਂਗੇ? 8-8 ਘੰਟੇ ਕਲਾਸਾਂ 'ਚ ਲਾਉਂਦੇ ਹਾਂ, ਲਾਉਂਦੇ ਕਿੰਨੇ ਕਿੰਨੇ ਪੀਰੀਅਡ ਲੱਗਦੇ ਆ, ਕਿੰਨਾ ਕਿੰਨਾ ਸਮਾਂ ਲਾਉਂਦੇ ਆ। ਗੁਰਦੁਆਰੇ ਦਾ ਇੱਕ ਟ੍ਰੈਂਡ ਹੀ ਬਣਾ ਦਿਆ ਅਸੀਂ। ਵੈਸੇ ਮੈਂ ਰੋਜ਼ ਤੁਹਾਡੇ ਨਾਲ ਗੱਲਾਂ ਕਰਦਾ ਵੀ ਚਲੋ ਗੁਰਦੁਆਰੇ ਮੱਥਾ ਟੇਕ ਆਈਏ। ਕਿਵੇਂ ਕਰਨਾ ਮੱਥਾ ਟੇਕਣਾ? ਤਾਂ ਸਾਡਾ ਟਰੈਡੀਸ਼ਨ ਹੈ, ਅਸੀਂ ਟੇਕਣਾ, ਪਰ ਇਕੱਲਾ ਮੱਥੇ ਨਾਲ ਨਹੀਂ ਗੱਲ ਬਣਨੀ, ਬਣ ਜਾਏਗੀ। ਕਦੀ ਮੈਡੀਕਲ, ਕਦੀ ਵੀ ਕਿਸੇ ਕਾਲਜ ਜਾ ਕੇ ਮੱਥਾ ਟੇਕ ਕੇ ਮਾਸਟਰ ਮਿਲ ਕੇ ਆ ਗਏ, ਚਲੋ ਚੰਗਾ ਜੀ, ਸਤਿ ਸ਼੍ਰੀ ਅਕਾਲ, ਅਸੀਂ ਚੱਲੇ ਹਾਂ। ਇਹ ਤਾਂ ਬਾਬੇ ਨੂੰ ਇਹੋ ਕੁਝ ਕਹਿਣ ਆਉਣੇ ਆ, ਵਾਹਿਗੁਰੂ ਸੱਚੇ ਪਾਤਸ਼ਾਹ ਮੱਥਾ ਟੇਕ ਲਿਆ ਤੇਰਾ ਭਾਈ। ਇੱਥੇ ਆਣ ਕੇ ਕੁਛ ਕਲਾਸ ਲਾਇਆ ਕਰੋ, ਬੈਠਿਆ ਕਰੋ, ਸੁਣਿਆ ਕਰੋ ਕੁਛ ਕੀ ਹੋ ਰਿਹਾ। ਮੈਂ ਤਾਂ ਕਈ ਵਾਰ ਬੇਨਤੀ ਕਰਦਾ ਕਿਤੇ ਸ਼ੋਅ ਹੋਣ ਨਾ, ਤਾਂ ਰਾਤ ਦੇ 2-2 ਵਜੇ ਤੱਕ ਸਾਡੀ ਅੱਖ ਨਹੀਂ ਮਿਟਦੀ, ਬੰਦ ਹੁੰਦੀ। ਔਰ ਨਾ ਅਸੀਂ ਕਦੀ ਸ਼ੋਆਂ ਤੋਂ ਬਾਹਰ ਹੀ ਕਦੀ ਬੈਠੇ ਹਾਂ, ਕਦੀ ਕੋਈ ਸਿਨੇਮੇ ਗਿਆ ਹੋਵੇ ਤਾਂ ਕਹਿੰਦੇ ਮੈਂ ਬਾਹਰ ਬਿਨਾਂ ਟਿਕਟ ਲੈ ਕੇ, ਬਣ ਜਾਏਗੀ ਗੱਲ? ਇਹ ਗੁਰਦੁਆਰੇ ਆ, ਕਹਿੰਦੇ ਮੱਥਾ ਟੇਕ ਕੇ ਲੰਗਰ 'ਚ ਬੈਠੋ, ਆਖੋ ਸਤਿਨਾਮ, ਬਹਿੰਦੇ ਆ ਨਾ। ਕਿੰਨੇ ਕੁ ਮਹੀਨੇ ਇੱਥੇ? ਬਹੁਤ ਘੱਟ। ਆਪਾਂ ਬਾਬੇ ਨੂੰ ਦੱਸਦੇ ਵੀ ਅਸੀਂ ਤੇਰੇ ਬੜੇ ਧਰਮੀ ਬੰਦੇ, ਇਹ ਧਰਮ ਇਸ ਤਰ੍ਹਾਂ ਨਹੀਂ ਮਿਲਣਾ ਗੁਰੂ ਪਿਆਰਿਓ, ਇਹ ਕਰਨਾ ਪੈਣਾ ਕੁਛ। ਆਪ ਗਵਾਈਏ ਤਾਂ ਸ਼ੋ ਪਾਈਏ, ਆਪਣੇ ਆਪ ਗਵਾਉਣਾ ਪੈਣਾ। ਪਾਤਸ਼ਾਹ ਨੇ ਕਿੰਨੀਆਂ ਸੋਹਣੀਆਂ ਗੱਲਾਂ ਕੀਤੀਆਂ ਅੱਜ ਦੇ ਪਾਤਸ਼ਾਹ। ਕਹਿੰਦੇ ਸੰਸਾਰ ਨਾਸਵੰਦ ਪਦਾਰਥਾਂ ਦੇ ਮੋਹ ਦੀ, ਚਿੰਤਾ ਦੀ, ਸੋਗ ਦਾ ਸਾਗਰ ਹੈ। ਦਾਦਾ ਕਿਰਪਾ ਕਰ, ਕਰ ਕਿਰਪਾ, ਉਧਰ ਮੈਨੂੰ ਬਚਾ ਲਾ ਇਹਦੇ ਤੋਂ। ਅਸੀਂ ਕਦੀ ਕਿਹਾ ਵੀ ਮੈਨੂੰ ਬਚਾ ਲਾ ਇਹਦੇ ਤੋਂ? ਅਸੀਂ ਤਾਂ ਕਹਿੰਦੇ ਸਰ ਹੋਰ ਫਸਾ ਲਾ। ਰਾਤ ਦਿਨ ਕੀਤੀ ਇੱਕ, ਪਾਤਸ਼ਾਹ ਕਹਿੰਦੇ ਗੁਰਮ ਪਿਆਰਾ ਬਚਾ ਲਾ। ਕਿਉਂ? ਮਾਇਆ ਤੋਂ ਕਦੀ ਕਿਸੇ ਨੂੰ ਸੁੱਖ ਨਹੀਂ ਮਿਲਿਆ, ਅੱਜ ਤੱਕ ਨਹੀਂ ਮਿਲਿਆ। ਮਾਇਆ ਦੇ 3 ਵੱਡੇ ਦੁੱਖ ਨੇ, ਮੈਂ ਪਹਿਲਾਂ ਵੀ ਸ਼ਬਦ ਪੜ੍ਹ ਚੁੱਕਾ, ਜਿਸ ਗ੍ਰਹਿ ਬਹੁਤ ਹੈਗੇ। ਇਹਨੂੰ ਸਭ ਤੋਂ ਪਹਿਲਾਂ ਤੈਨੂੰ ਕਮਾਉਣ ਦਾ ਬੜਾ ਦੁੱਖ ਜੇ। ਉਹ ਮੇਰੇ ਵਰਗੇ ਰਿਟਾਇਰ ਹੋਏ ਤਾਂ ਵੀ ਕਮਾਈ ਜਾਂਦੇ, ਉੱਧਰ ਪੈਨਸ਼ਨਾਂ ਮਿਲਦੀ, ਇੱਧਰ ਬੇਰੀ ਤੋੜੀ ਜਾਂਦੇ। ਸਰੀਰ ਬਿਮਾਰ ਹੋਵੇ ਨਾ ਅਤੇ ਛੁੱਟੀ ਹੋਵੇ ਨਾ ਅਤੇ ਸਨੋਹ ਪੈ ਜਾਵੇ ਤਾਂ ਆਖੀਦਾ ਆਰਾਮ ਨਾ ਕਰਦੇ, ਅਤੇ ਜੇ ਆ ਕੇ ਕੰਮ ਦਾ ਤਾਂ ਉਸੇ ਵੇਲੇ ਉੱਠ ਪੈਂਦਾ, ਅਤੇ ਜੇ ਆਖੀਏ ਗੁਰਦੁਆਰਾ ਛੁੱਟੀ ਸੌਣ ਦਾ ਸਮਾਂ ਹੁੰਦਾ ਕਿ ਨਹੀਂ? ਸਭ ਤੋਂ ਵੱਧ ਦੁੱਖ ਇਹਨੂੰ ਕਮਾਉਣ ਦਾ, ਖਿਮਾ ਕਰਨਾ ਜੇ ਦੁੱਖ ਦਾ, ਮੁੜ ਕੇ ਇਹਨੂੰ ਸਾਂਭਣ ਦਾ ਦੁੱਖ। ਲੁਕਾਉਂਦੇ ਫਿਰਦੇ ਹਾਂ, ਜਿੱਦਰੇ ਲਾਉਂਦੇ ਫਿਰਦੇ ਹਾਂ। ਅਤੇ ਸਭ ਤੋਂ ਵੱਡਾ ਦੁੱਖ ਕਿਹੜਾ? ਜਦੋਂ ਇਹ ਕੋਈ ਲੈ ਜਾਵੇ, ਲੁੱਟੀ ਜਾਵੇ, ਸੜ ਜਾਵੇ, ਕੋਈ ਭੱਜ ਜਾਵੇ, ਟੁੱਟ ਜਾਵੇ, ਮਹਿੰਗੀ ਕਾਰ ਗੱਡੀ, ਬੰਦਾ ਹੋਕਾ ਲੈ ਕੇ ਮਰ ਜਾਂਦਾ, ਆਖੋ ਸਤਨਾਮ। ਸੋ ਮਹਾਰਾਜ ਨੇ ਕਿਹਾ ਗੁਰਮੁਖ ਪਿਆਰਿਆ, ਇਹਦੇ ਤੋਂ ਤੈਨੂੰ ਸੁੱਖ ਨਹੀਂ ਮਿਲਣਾ ਕਦੀ ਵੀ। ਸੁੱਖ ਨਾ ਹੀ ਬਹੁਤੇ ਧਨ ਖਾਟੇ, ਸੁੱਖ ਨਾ ਹੀ ਭੇਖੇ ਨਿਰਤ ਨਾਟੇ। ਬਹੁਤੇ ਧਨ ਨਾ ਸੁੱਖ ਨਹੀਂ, ਖਮਾ ਕਰਨਾ ਪਸਾਰਾ ਜਿਹੜਾ ਜ਼ਿਆਦਾ ਬੋਲਦਾ ਦੁਖੀ ਉਹ ਹੀ ਹੁੰਦਾ। ਆਰਾਮ ਨਾਲ ਰੋਟੀ ਖਾਂਦਾ, ਕੋਈ ਪ੍ਰੋਬਲਮ ਨਹੀਂ। ਤੋ ਪਾਤਸ਼ਾਹ ਕਹਿੰਦੇ ਨੇ ਗੁਰਮਾ, ਸੁੱਖ ਨਾ ਹੀ ਬਹੁਤੇ ਧਨ ਖਾਟੇ, ਸੁੱਖ ਨਾ ਹੀ ਭੇਖੇ ਨੇ, ਸੁੱਖ ਨਾ ਹੀ ਬਹੁਤ ਦੇਸ਼ ਕਮਾਏ। ਛੱਡ ਕੇ ਆਏ ਨਾ, ਲੱਖਾਂ ਲਾ ਕੇ ਮਿਲ ਗਿਆ, ਅਕਲ ਸਤਨਾਮ, ਸਗੋਂ ਜ਼ਿਆਦਾ ਦੁਖੀ ਹੋ ਗਿਆ। ਇੱਕ ਉੱਧਰ ਕਰਜ਼ਾ ਚੜ੍ਹ ਗਿਆ, ਇੱਥੇ ਹੁਣ ਕੁਛ ਨਹੀਂ ਬਣਦਾ, ਜ਼ਿਆਦਾ ਦੁਖੀ ਹੋ ਗਿਆ। ਸਰਬ ਸੁਖਾਂ ਹਰ ਹਰ ਗੁਣ ਗਾਏ, ਗੁਣ ਦਾ ਮਤਲਬ ਕਿ ਗੁਣਾਂ ਦੇ ਨਾਲ ਸੁੱਖ ਹੀ ਸੁੱਖ ਹੈ। ਨਾਮ ਸਿਮਰਨ ਬੰਦਗੀ ਭਗਤੀ ਇੱਕ ਵੱਖਰਾ ਗੁਣ ਆ, ਇਹਦੇ ਨਾਲ ਦੂਜੇ ਗੁਣ ਚਾਹੀਦੇ ਆ। ਇਹ ਨਹੀਂ ਆ ਵੀ ਤੁਸੀਂ 5-7 ਸੁਖਮਨੀ ਸਾਹਿਬ ਦੇ ਪਾਠ ਕਰ ਲਓ ਅਤੇ ਬੈਠੇ ਰਹੋ ਸਾਰਾ ਦਿਨ ਅਤੇ ਤੁਹਾਡਾ ਢਿੱਡ ਨਹੀਂ ਭਰਨਾ, ਉਹਦੇ ਵਾਸਤੇ ਤੁਹਾਨੂੰ ਕਿਰਤ ਕਰਨੀ ਪੈਣੀ ਆ। ਜੇ ਤੁਹਾਡੇ ਕੋਲ ਚੰਗਾ ਸਕਿੱਲ ਹੈ, ਡਾਕਟਰ ਜੇ, ਇੰਜੀਨੀਅਰ ਜੇ, ਚੰਗੇ ਤੁਸੀਂ ਮਿਸਤਰੀ, ਚੰਗਾ ਸਾਰਾ ਕੁਝ ਆ, ਉਹ ਰੋਟੀ ਤਾਂ ਆਪੇ ਮਿਲ ਜਾਣੀ ਆ। ਇਸ ਕਰਕੇ ਪਹਿਲਾਂ ਗੁਣ ਪੈਦਾ ਕਰੋ ਆਪਣੇ ਅੰਦਰ, ਚੰਗੇ ਜੀਵਨ ਦਾ ਗੁਣ, ਚੰਗੀ ਕਮਾਈ ਵਾਲਾ ਗੁਣ ਪੈਦਾ ਕਰੋ, ਕਿਰਤ ਕਰੋ ਸਭ ਤੋਂ ਪਹਿਲਾਂ। ਵਿਹਲੇ ਨੂੰ ਕਿਤੇ ਥਾਂ ਨਹੀਂ ਗੁਰਮ ਪਿਆਰੋ, ਵਿਹਲੇ ਨੂੰ ਕਿਤੇ ਥਾਂ ਨਹੀਂ, ਨਾ ਵਿਹਲ ਨੂੰ ਤੇ ਮਹਾਰਾਜ ਵੀ ਥਾਂ ਦਿੰਦਾ। ਚਰਨ ਕਮਲ ਸੜਾਏ ਨਰਾਇਣ, ਜਿਹੜੇ ਗੁਰਮ ਪਿਆਰੇ ਭਗਤ ਦੀਨਾਨਾਥ, ਜਿਹੜੇ ਅਨਾਥਾਂ ਦੇ, ਵਾਹਿਗੁਰੂ ਪਰਮੇਸ਼ਰ ਕਾਲ ਭਗਤਾਂ ਦੇ, ਅਨਾਥਾਂ ਦਾ, ਗਰੀਬਾਂ ਦਾ ਉਹ ਮਾਲਕ ਹੈ। ਉਹਨਾਂ ਨੂੰ ਪਰਮਾਤਮਾ ਦੇ ਸ਼ਬਦ ਦਾ, ਪਰਮਾਤਮਾ ਦਾ ਹੀ ਆਸਰਾ।
ਅਨਾਥਾਂ ਨਾਥ ਜਿਹੜੇ ਕਿਸੇ ਦਾ ਜਿਹਦਾ ਕੋਈ ਵੀ ਨਹੀਂ ਉਹਨਾਂ ਦਾ ਵੀ ਰੱਖਦਾ, ਭਗਤਾਂ ਦਾ ਦਰ ਦੂਰ ਕਰਦਾ, ਸਾਧ ਸੰਗ ਜਮਦੂਤ ਭੇਟ ਲੈਂਦੇ। ਜਮਦੂਤ ਕਿਹੜੇ ਨੇ? ਇਹ ਮਰਨ ਵਾਲੇ ਮੌਤ ਜਮਦੂਤ ਦੀ ਗੱਲ ਨਾ ਕਰੋ, ਇਹਦੀ ਕੇਵਰ ਆਉਣਾ ਅਤੇ ਆ ਕੇ ਰਹਿਣਾ, ਉਹਨੂੰ ਕੋਈ ਰੋਕ ਨਹੀਂ ਸਕਦਾ। ਇਹ ਜਮਦੂਤ ਨੇ ਕਾਮ ਕ੍ਰੋਧ ਲੋਭ ਮੋਹ ਹੰਕਾਰ ਦਿੰਦੇ ਆ, ਚੁਗਲੀ ਬਖੀਲੀ ਕਿਸੇ ਦਾ ਮਾੜਾ ਸੋਚਣਾ, ਇਹ ਵੀ ਜਮਦੂਤ ਨੇ, ਇਹ ਲਾਗੇ ਨਹੀਂ ਆਉਂਦੇ। ਸਤਿਗੁਰ ਕਹਿੰਦੇ ਨੇ ਜੀਵਨ ਰੂਪ ਅਨੂਪ ਦਿਆਲਾ ਗੌਰਵਣ ਗੁਣਾ ਕੱਟੀਏ ਜਮ ਜਾ, ਉਹਦੇ ਗੁਣਾਂ ਦੇ ਨਾਲ ਜਾਮਾਂ ਦੀ ਫਾਸੀ ਤੋਂ ਬਚ ਜਾਈਦਾ। ਅਤੇ ਅੰਮ੍ਰਿਤ ਨਾਮ ਰਸਨ ਅਨਾਮ ਅੰਮ੍ਰਿਤ ਨਾਮ ਰੂਪੀ ਰਸ ਨੂੰ ਰਸਨਾ ਜਦੋਂ ਜਪਦੀ ਹੈ ਰੋਗ ਰੂਪ ਮਾਇਆ ਨੂੰ, ਉਹਨੂੰ ਗੁਰਮ ਪਿਆਰੋ ਕਿਸੇ ਤਰੀਕੇ ਦਾ ਰੋਗ ਮਾਇਆ ਦਾ ਮੋਹ ਵਿਆਪਦਾ ਨਹੀਂ। ਜਪ ਗੋਬਿੰਦ ਸਿੰਘ ਜਿਹੜਾ ਜਪਦਾ ਉਹਦੀ ਸਾਥੀ ਵੀ ਤਰ ਜਾਂਦੇ ਨੇ। ਮੋਹਤ ਨਾਹੀਂ ਪੰਜ ਪੰਜ ਨੇ ਕਾਮ ਕਰੋਲੋ ਮੋਹੰਕਾਰ, ਇਹ ਵੀ ਲੁੱਟ ਨਹੀਂ ਸਕਦੇ। ਮਨ ਬਚ ਕਰਮ, ਆਹ ਸ਼ਬਦ ਜਿਹੜਾ ਮਨ ਕਰਕੇ ਬਚਨਾ ਕਰਕੇ ਕਰਮਾਂ ਕਰਕੇ ਜਿਹੜਾ ਪਰਮਾਤਮਾ ਨੂੰ ਚੇਤੇ ਕਰਦਾ, ਮੈਂ ਅੱਗੇ ਵੀ ਗੱਲ ਕੀਤੀ ਮਨ 'ਤੇ ਕਰਦਾ ਵੀ ਆਪਾਂ ਮਨ ਜੁੜਿਆ ਪਰ ਬੋਲ ਮਾੜੇ ਨੇ, ਮਨ ਵੀ ਜੁੜ ਗਿਆ ਬੋਲ ਵੀ ਚੰਗੇ ਨੇ, ਕਰਮ ਮਾੜਾ ਸੱਜਣ ਠੱਗ ਵਾਂਗੂ। ਪਾਤਸ਼ਾਹ ਕਹਿੰਦੇ ਮਨ ਕਰਕੇ ਬਚਨਾ ਕਰਦੇ ਕਰਮਾਂ ਕਰਕੇ, ਜੋ ਉਸ ਵਾਹਿਗੁਰੂ ਪਰਮੇਸ਼ਰ ਅਕਾਲ ਪੁਰਖ ਦੇ ਚਰਮਾਂ ਜੁੜੇਗਾ ਅਤੇ ਸਾਰੇ ਫਲ ਪ੍ਰਾਪਤ ਹੋਣਗੇ। ਜਿਤੜੇ ਫਲ ਪਰਮਾਸ਼ੀਏ ਤਿਤੜੇ ਸਤਿਗੁਰ ਧਾਰ ਅਨ ਗੁਰੂ ਪ੍ਰਾਪਤ, ਜਿਹਨੂੰ ਗੁਰੂ ਪਾਤਸ਼ਾਹ ਆਪਣੀ ਬਖਸ਼ਿਸ਼ ਕਰ ਦੇਵੇ। ਨਦਰ ਪੱਠੀ ਜੇਕਰ ਸੁਲਤਾਨਾ ਘਾਓ ਕਰਾਏਦਾ, ਅਤੇ ਬਾਰੇ ਨਾਨਕ ਨਦਰੀ ਨਦਰ ਨਿਹਾਲ ਵੀ ਕਰ ਦਿੰਦਾ ਜੇ ਤੇ ਬਾਰੇ ਬਖਸ਼ਿਸ਼ ਕਰਦੇ। ਕੇਵਲ ਨਾਮ ਭਗਤ, ਇਹ ਭਗਤੀ ਦਾ ਨਾਮ ਦਾ ਰਸ ਸਿਰਫ ਭਗਤਾਂ ਪਾਸ। ਆਦ ਮਦ ਅੰਤ ਪ੍ਰਾ, ਆ ਤੋਂ ਲੈ ਕੇ ਮੱਧ ਅਤੇ ਅੰਤ ਤੱਕ ਵਾਹਿਗੁਰੂ ਪਰਮੇਸ਼ਰ ਅਕਾਲ ਪੁਰਖ ਹੈ, ਦਾਨਕ ਉਸ ਤੋਂ ਬਗੈਰ ਹੋਰ ਕੋਈ ਸਾਡੀ ਗੁਰਮ ਪਿਆਰੋ, ਇਹ ਸਾਡੀ ਜੀਵਨ ਦੀ ਰੱਖਿਆ ਕਰਨ ਵਾਲਾ, ਜੀਵਨ ਦੀਆਂ ਬਖਸ਼ਿਸ਼ਾਂ ਕਰਨ ਵਾਲਾ ਹੋਰ ਕੋਈ ਨਹੀਂ। ਕਿਉਂਕਿ ਤੁਧ ਬਿਨ ਦੂਜਾ ਨਾ ਹੀ ਕੋਏ, ਤੂੰ ਕਰਤਾਰ ਕਰੇ ਸੋ ਹੋਏ, ਤੇਰਾ ਜ਼ੋਰ ਤੇਰੀ ਮਨ ਟੇਕ, ਸਦਾ ਸਦਾ ਜਪ ਨਾਨਕ ਏਕ, ਸਦਾ ਉਸ ਵਾਹਿਗੁਰੂ ਪਰਮੇਸ਼ਰ ਅਕਾਲ ਪੁਰਖ ਦੇ ਚਰਨਾਂ ਨਾਲ ਜੁੜ। ਗੁਰੂ ਕਿਰਪਾ ਕਰੇ, ਨਿਤਨੇਮ ਕਰਿਆ ਕਰੋ, ਜਿਹੜੇ ਜਿਹਦੇ ਬਾਣੀ ਪੜ੍ਹਦੇ ਨਾਮ ਜਪਿਆ ਜਾਂ ਬਾਣੀ ਛਪੀ ਹੈ, ਅੱਜ ਕੋਈ ਨਿਤਨੇਮ ਕੀਤਾ ਤੁਹਾਡਾ ਧੰਨਵਾਦ, ਜੇ ਨਹੀਂ ਤਾਂ ਸਿੱਖ ਕੋਲ ਨਿਤਨੇਮ ਜ਼ਰੂਰ ਹੋਣਾ ਚਾਹੀਦਾ। ਕੰਮ ਸੁਕਮ ਜਪਜੀ ਸਾਹਿਬ ਦਾ ਪਾਠ ਹਰ ਸਿੱਖ ਕਰੇ। ਤੁਹਾਨੂੰ ਬੱਚਿਓ ਮੈਂ ਤਾਂ ਕਹਿੰਦਾ ਕਿ ਤੁਸੀਂ ਇਹਨਾਂ ਅਦਾਰਿਆਂ ਦੇ ਆਉਣ ਵਾਲੇ ਸਮੇਂ 'ਚ ਸੇਵਾਦਾਰ ਬਣਨਾ, ਤੁਹਾਡੀ ਨੀਂਹ ਪੱਕੀ ਹੋਊਗੀ ਨਾ ਤਾਂ ਸਾਰੀ ਚੰਗੀ ਹੋ ਜੂਗੀ। ਜੇ ਤੁਸੀਂ ਹੁਣ ਤੋਂ ਸ਼ੁਰੂ ਕਰੋਗੇ ਨਾ ਤਾਂ ਹੌਲੀ ਹੌਲੀ ਆਪਣੀ ਆਉਣ ਵਾਲੀ ਜਨਰੇਸ਼ਨ ਨੂੰ ਕੁਛ ਦਿਓਗੇ, ਕਿਉਂਕਿ ਜਨਰੇਸ਼ਨ ਨੂੰ ਅਸੀਂ ਦੇਣਾ, ਸਾਡੇ ਮਾਂ ਬਾਪ ਨੇ ਸਾਨੂੰ ਦਿੱਤਾ ਅਤੇ ਅਸੀਂ ਇੱਥੋਂ ਤੱਕ ਸਾਂਭਿਆ, ਜੋ ਤੁਹਾਡੇ ਕੋਲ ਤੁਸੀਂ ਅੱਗੇ ਦੇਣਾ। ਅਗਲੇ ਕਹਿੰਦੇ ਅਗਲਾ ਜਨਮ ਕੋਈ ਨਹੀਂ ਹੁੰਦਾ ਗੁਰਮੁਖ ਪਿਆ, ਅਗਲਾ ਜਨਮ ਤੁਹਾਡੀ ਔਲਾਦ ਹੈ। ਜੇ ਤੁਸੀਂ ਆਪਣੀ ਔਲਾਦ ਨੂੰ ਸਾਂਭ ਲਿਆ, ਸਮਝ ਲਿਓ ਤੁਹਾਡਾ ਅਗਲਾ ਜਨਮ ਸਾਂਭਿਆ ਗਿਆ, ਅਤੇ ਜੇ ਖਿਮਾ ਭਰਨਾ ਔਲਾਦ ਹੀ ਰੁਲ ਗਈ ਤਾਂ ਸਾਡਾ ਜਨਮ ਵੀ ਰੁਲ ਗਿਆ। ਇਸ ਕਰਕੇ ਜਨਮ ਕੋਈ ਹੋਰ ਨਹੀਂ ਹੈ, ਉਹ ਕਿਸੇ ਨੇ ਵੇਖਿਆ ਨਹੀਂ, ਕੋਈ ਪਾਤਸ਼ਾਹ ਨੇ ਬਹੁਤ ਸਾਰੀਆਂ ਗੱਲਾਂ ਕਰਕੇ, ਅਸੀਂ ਤਾਂ ਗੁਰਮੁਖ ਪਿਆਰੋ ਸ਼ਰਾਧਾ ਸੁਧਨ ਨਾਲ ਜੁੜ ਗਏ ਨਾ ਵੀ ਬਾਪੂ ਉੱਥੇ ਰੋਟੀ ਖਵਾਉਣਾ। ਪਾਤਸ਼ਾਹ ਤਾਂ ਇੱਥੋਂ ਤੱਕ ਕਹਿੰਦੇ ਨੇ ਇੱਕ ਦੱਜੇ ਇੱਕ ਦੱਬੀ ਇੱਕ ਨਾ ਕੁੱਤੇ ਖਾਏ, ਕਹਿੰਦੇ ਕੋਈ ਦੱਬ ਦਿੰਦਾ, ਕੋਈ ਸਾੜ ਦਿੰਦਾ, ਕੋਈ ਜਾਨਵਰਾਂ ਨੂੰ ਪਾ ਦਿੰਦਾ ਲੋਥ ਨੂੰ, ਇੱਕ ਪਾਣੀ ਵਿੱਚ ਸੱਟੀਏ ਫਿਰ ਵੀ ਅਸਰ, ਕੋਈ ਪਾਣੀ 'ਚ ਸੁੱਟ ਦਿੰਦਾ, ਕੋਈ ਖੂਹ 'ਚ ਰੱਖ ਦਿੰਦਾ। ਨਾਨਕ ਇਹ ਉਹਨਾਂ ਜਾਪੀ, ਬਾਬਾ ਨਾਨਕ ਕਹਿੰਦਾ ਮੈਨੂੰ ਤਾਂ ਪਤਾ ਨਹੀਂ ਕਿੱਥੇ ਜਾਏ ਕਿੱਧਰ ਨੂੰ ਜਾਂਦੇ, ਮੈਨੂੰ ਤਾਂ ਪਤਾ ਹੀ ਕੋਈ ਨਹੀਂ। ਤਿੰਨ ਚੀਜ਼ਾਂ ਗੁਰਮੁਖ ਪਿਆਰਿਓ ਮਿਲਦੀਆਂ ਇੱਥੇ ਤੁਹਾਨੂੰ ਸਭ ਤੋਂ ਪਹਿਲਾਂ, ਕੋਈ ਹੋਰ ਨਹੀਂ। ਸੂਰਜ ਕਿਰਨ ਮਿਲੇ ਜਲ ਕਾ ਜਲ ਹੁਆ ਰਾਮ, ਜਦੋਂ ਸਰੀਰ ਸੜਨਾ ਨਾ ਇਹ ਜਲ ਅਤੇ ਜਲ ਬਣਨਾ, ਪਾਣੀ ਮਿੱਟੀ ਮਿੱਟੀਆਂ ਸਾਰੀਆਂ ਕੁਝ, ਅਤੇ ਜਾਂ ਫਿਰ ਗੁਰਮੁਖ 'ਚ ਰਾਸੀ ਲੁਖ ਰਾਸੀ ਮਿਲੂਗੀ। ਇਹ ਤਿੰਨ ਚੀਜ਼ਾਂ ਮਿਲਦੀਆਂ ਨੇ, ਹੋਰ ਕੁਛ ਦਾ ਨਹੀਂ ਪਤਾ ਕੋਈ ਮਿਲਦਾ ਕਿ ਨਹੀਂ ਮਿਲਦਾ। ਸਭ ਤੋਂ ਪਹਿਲਾਂ ਤੁਹਾਨੂੰ ਇਹ ਮਿਲਣਾ ਕਿ ਇਹ ਜਿਹੜੀ ਸਰੀਰ ਹੈ ਇਹਨੇ ਆਪ ਆਪਣੇ ਤੱਤਾਂ 'ਚ ਰਲ ਜਾਣਾ। ਪਾਉਣੇ ਮੈਂ ਪਾਉਣ ਸਮਾਇਆ, ਜੋਤੀ ਮੈਂ ਜੋਤ ਰਲ ਜਾਇਆ, ਮਾਟੀ ਮਾਟੀ ਹੋਈ ਇੱਕ, ਰੋਮਣ ਵਾਲੇ ਕੀ ਕੌਣ ਟੇਕ, ਕੋਈ ਨਹੀਂ ਕਿਤੇ ਜਾਂਦਾ। ਇੱਥੇ ਰੀਸਾਈਕਲਿੰਗ ਹੋ ਰਹੀ ਹਰ ਇੱਕ ਚੀਜ਼, ਕੋਈ ਉੱਤੇ ਨਰਕ ਸਵਰਗ ਨਹੀਂ। ਗੁਰਮੁਖ ਪਿਆਰਿਓ ਸਾਨੂੰ ਪੁਜਾਰੀਆਂ ਨੇ ਵਹਿਮ ਭਰਮਾ ਭੁਲੇਖਿਆ 'ਚ ਪਾ ਕੇ ਸਾਡੇ ਕੋਲ ਪੂਜਾ ਕਰਾ ਰਹੇ ਆ, ਕੁਛ ਨਹੀਂ ਹੈਗਾ। ਤੁਹਾਡਾ ਜੀਵਨ ਇੱਥੇ ਮੁਕਤ ਹੋਣਾ, ਜੇ ਤੁਸੀਂ ਜੀਂਦੇ ਜੇ ਮੁਕਤ, ਜਿੱਦਾਂ ਜੀਂਦੇ ਜੂ ਤੁਹਾਡੇ ਬੰਧਨ ਟੁੱਟ ਗਏ ਅਤੇ ਮਰਨ ਤੋਂ ਬਾਅਦ ਵੀ ਤੁਹਾਡੇ ਬੰਧਨ ਟੁੱਟੇ ਆ, ਅਤੇ ਜੇ ਜੀਂਦੇ ਜੀ ਸਾਰੇ ਇਹਨਾਂ ਚੱਕਰਾਂ 'ਚ ਪੈ ਰਹੇ ਤਾਂ ਮਰਨ ਤੋਂ ਬਾਅਦ 84 ਦਾ ਚੱਕਰ 'ਤੇ ਪੈਣਾ ਹੀ ਪੈਣਾ। ਕਿਉਂਕਿ ਇਹ ਉਮਰ ਸਾਨੂੰ ਦਿੱਤੀ, ਬਖਸ਼ਿਸ਼ ਕੀਤੀ ਹੈ ਗੁਰਸੇਵਾ ਅਤੇ ਭਗਤ ਕਮਾਈ ਤਾਂ ਬੇਮਾਨਸ ਦੇਹੀ ਪਾਏ, ਇਸ ਨੂੰ ਸਵਾਰ ਲਾ, ਇਸ ਜੀਵਨ ਨੂੰ ਸਵਾਰ ਲਾ। ਜੇ ਤੇਰਾ ਇਹ ਜੀਵਨ ਸਵਾਰਿਆ ਗਿਆ ਨਾ
ਤੇ ਅਗਲਾ ਜੀਵਨ ਆਪਣੇ ਆਪ ਹੀ ਸਵਾਰਿਆ ਜਾਣਾ। ਅਗਲਾ ਜੀਵਨ ਤੁਹਾਡੀ ਔਲਾਦ ਆ, ਜੇ ਤੁਹਾਡਾ ਚੰਗਾ ਜੀਵਨ ਆ ਤੁਹਾਡੇ ਬੱਚਿਆਂ ਦਾ ਜੀਵਨ ਚੰਗਾ, ਤੇ ਜੇ ਬੱਚਿਆਂ ਦਾ ਜੀਵਨ ਤੁਹਾਡੇ ਗਾਂਹ ਬੱਚਿਆਂ ਦਾ ਚੰਗਾ, ਤਿੰਨ ਚਾਰ ਪੀੜ੍ਹੀਆਂ ਤੱਕ ਔਲਾਦ ਸਵਾਰੀ ਜਾ ਸਕਦੀ ਆ ਜੇ ਆਪਾਂ ਸਵਾਰਨੀ ਚਾਹੀਏ ਤਾਂ। ਕਿਉਂਕਿ ਜੇ ਆਪਣੇ ਕੋਲ ਕੁਛ ਨਹੀਂ ਤੇ ਗਾਂਹ ਕੀ ਦੇਣਾ, ਜੋ ਸਾਡੇ ਕੋਲ ਅਸੀਂ ਉਹ ਹੀ ਦੇਣਾ ਨਾ। ਕੋਸ਼ਿਸ਼ ਕਰਿਓ, ਹੋ ਸਕਦਾ, ਮੈਂ ਕਈ ਵਾਰ ਇੱਥੇ ਬੇਨਤੀ ਕਰਦਾ, ਬੱਚਿਆਂ ਦੇ ਨਾਂ ਅਸੀਂ ਗੋਰਿਆਂ ਵਾਲੇ ਰੱਖ ਲਿਆ, ਕੋਈ ਹੈਰੀ ਗੈਰੀ ਟੈਰੀ ਪਤਾ ਨਹੀਂ ਕਿਹੜੇ ਰੱਖੀ ਜਾਂਦੇ ਆ। ਜੇ ਬੱਚਾ ਵੱਡਾ ਹੋ ਕੇ ਕਿਤੇ ਅੰਮ੍ਰਿਤ ਛੱਕ ਕੇ ਗੁਰੂ ਵਾਲਾ ਬਣ ਕੇ ਤੇ ਆਪਣੇ ਮਾਂ ਪਿਓ ਨੂੰ ਪੁੱਛੇ ਵੀ ਤੈਨੂੰ ਮੇਰੇ ਨਾਂ ਤਾਂ ਨਹੀਂ ਪਤਾ ਕੋਈ ਇਸ ਤਰ੍ਹਾਂ ਰੱਖਣਾ, ਆਪਾਂ ਕਿਉਂ ਆਪਣੇ ਇਹਨਾਂ ਚੀਜ਼ਾਂ ਤੋਂ ਦੂਰ ਜਾ ਰਹੇ ਹਾਂ। ਤਿੰਨ ਚੀਜ਼ਾਂ ਤੇ ਸਾਂਭ ਕੇ ਰੱਖੋ, ਇੱਕ ਸਰੂਪ ਸਾਂਭ ਕੇ ਰੱਖੋ, ਇੱਕ ਬੋਲੀ ਸਾਂਭ ਕੇ ਰੱਖੋ, ਨਾਮ ਸਾਂਭ ਕੇ ਰੱਖੋ, ਤਾਂ ਕਿ ਸਾਡੀ ਕੋਈ ਨਿਸ਼ਾਨੀ ਰਹਿ ਜਾਏ। ਸਭ ਦਾ ਧੰਨਵਾਦ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਤਨਾਮ ਸ੍ਰੀ ਵਾਹਿਗੁਰੂ ਜੀ। ਸੋਹਿਲ ਦਾ ਪਾਠ ਕਰੋ ਜਿਹਨਾਂ ਜਿਹਨਾਂ ਨੇ ਕਰ ਸਕਦੇ ਨਾਲ ਨਾਲ। ਸਤਨਾਮ ਸ੍ਰੀ ਵਾਹਿਗੁਰੂ ਜੀ। ਸੋਹਿਲਾ ਰਾਗ ਗੋੜੀ ਦੀ ਕੀ ਮੱਲਾ ਪਹਿਲਾ, ਇੱਕ ਓਅੰਕਾਰ ਸਤਿਗੁਰ ਪ੍ਰਸਾਦ, ਜੈ ਕਰ ਕੀਰਤ ਆਖੀਏ, ਬੋਲੋ ਜੈ ਕਰ ਕੀਰਤ ਆਖੀਏ, ਕਰਤੇ ਕਾ ਹੋਏ ਵਿਚਾਰੋ, ਤਿਤ ਕਰ ਗਾਵੋ ਸੋਹਿਲਾ, ਸਿਮਰੋ ਸਿਜਣ ਹਾਰੋ, ਤੁਮ ਗਾਵੋ ਮੈਂ ਨਿਰਭਉ ਕਾ ਸੋਹਿਲਾ, ਹਉ ਵਾਰੀ ਜੇ ਸੋਹਿਲੇ ਸਦਾ ਸੁਖ ਹੋਏ ਰਹਾਉ, ਨਿਤਨੇ ਜੀੜੇ ਸੰਭਾਲੀਅਨ, ਦੇਖੇਗਾ ਦੇਵਣ ਹਾਰ, ਤੇਰੇ ਦਾਨੇ ਕੀਮਤ ਨਾ ਪਵੈ, ਤੇ ਦਾਤੇ ਕਵਣ ਸਮਾਰ, ਸੰਮਤ ਸਾਹ ਲਿਖਿਆ, ਮਿਲ ਕਰ ਪਾਵੋ ਤੇਲ, ਦੇਹੋ ਸਜਣੇ ਅਸੀਂ ਸੜੀਆਂ, ਜੋ ਹੋਏ ਸਾਹਿਬ ਸਿਉ ਮੇਲ, ਕਰ ਕਰ ਇਹੋ ਪਹੁੰਚਾ, ਸਦੜੇ ਨਿਤ ਪਵਨ, ਸਦਣ ਹਾਰਾ ਸਿਮਰੀਐ, ਨਾਨ ਸੇ ਦੇ ਵਾਸਾ ਮੱਲਾ ਪਹਿਲਾ, ਛੇ ਗਾਰ ਛੇ ਗੁਰ ਛੇ ਵਦੇਸ, ਗੁਰਬੁਰੇ ਕੋ ਵੇਸ ਅਨੇਕ, ਬਾਬਾ ਜੈਕਰ ਕਰਤੇ ਕੀਰਤ ਹੋਏ, ਸੋ ਕਾ ਰਾਹ ਵਡਾਈ ਤੋਏ ਰਹਾਉ, ਵਿਸਵੇ ਸੈਂਕੜੀਆ ਪੈਰਾ ਤਿਥੀ ਵਾਰੀ ਮਾਓ ਹੋਆ, ਸੂਰਜ ਕੋ ਰੋਤ ਅਨੇਕ, ਨਾਨਕ ਕਰਤੇ ਕੇਤੇ ਵੇ ਰਾਤ ਰਾਸੀ ਮੱਲਾ ਪਹਿਲਾ, ਗਗਨ ਮੈਂ ਥਾਲ ਰਵ ਚੰਦ ਦੀਪਕ ਬਣੇ, ਤਾਰਕਾ ਮੰਡਲ ਜਨਕ ਮੋਤੀ, ਤੂੰ ਮਲਿਆਂ ਨੂੰ ਪਵਨ ਚਵਰੋ ਕਰੇ, ਸਰਬਨ ਰਾਏ ਫਲਾਂ ਜੋਤੀ, ਕੈਸੀ ਆਰਤੀ ਹੋਏ ਪਖਣਾ ਤੇਰੀ ਆਰਤੀ, ਅਨਹਤਾ ਸ਼ਬਦ ਵਾ ਜਨ ਪੇਰੀ ਰਹਾਓ, ਸਹਿਸਤਾਵ ਨੈਨ ਨਾਨੈ ਨੈ ਤੋਹੇ ਕੋ, ਸਹਿਸ ਮੂਰਤ ਨਨਾ ਏਕ ਤੋਹੀ, ਸਹਿਸ ਪਦ ਬਿਨ ਨੇਕ ਪਦ ਗਾਂਧ ਬਿਨ, ਸਹਿਸਤਾਵ ਗੰਧ ਵਿੱਚ ਅਲਤਮ ਮੋਈ, ਸਾਮੈ ਜੋ ਜੋ ਤੈ ਸੋਏ, ਤੇਦੇ ਚਰਨ ਸਾਮੈ ਚਰਨ ਹੋਏ, ਗੁਰ ਸਾਖੀ ਜੋਤ ਪ੍ਰਗਟ ਹੋਏ, ਜੋਤਿ ਪਾਵੇ ਸੋ ਆਰਤੀ ਹੋਏ, ਹਰ ਚਰਨ ਕਰਮ ਮਗਰਾਂ ਲੋਪਤ ਮਨੰਦਨੋ ਮੋਇਆ ਈ ਪਿਆਸਾ, ਕਿਰਪਾ ਜਲ ਦੇ ਨਾਨ ਸਾਰੰਗੋ ਜਾਤੇ ਤੇਰੇ ਨਾਵੇਂ ਬਾਤ ਸਾਰਾ, ਗੌੜੀ ਪੂਰਵੀ ਮਹੱਲਾ ਚੌਥਾ, ਕਾਮ ਗ੍ਰੋਹ ਨਗਰ ਬਹੁ ਪਰਿਆ, ਮਿਲ ਸਾਧੂ ਖਣ ਖੰਡਾ ਹੈ, ਪੂਰਬ ਲਿਤਲੇ ਗੁਰ ਪਾਇਆ, ਮਨ ਹਰਲੇ ਮੰਡਲ ਮੰਡਾ ਹੈ, ਕਰ ਸਾਧੂ ਲੀ ਪੁਨ ਵੱਡਾ ਹੈ, ਕੱਢ ਡਾਉਤ ਪੁਨ ਵੱਡਾ ਹੈ, ਰਹਾਓ ਸਾਗ ਤਾਰਾ ਸਾਧ ਨਾ ਜਾਣੇ ਆ, ਤਨੇ ਅੰਤਰੋਂ ਮੈਂ ਕੰਡਾ ਹੈ, ਜਿਉਂ ਜਿਉਂ ਚਲੇ ਜੁਬੈ ਦੁਹ ਪਾਵੈ, ਜਮਕਾਲ ਸਹਿ ਸ੍ਰੀ ਡੰਡਾ ਹੈ, ਹਰ ਜਨ ਹਰਾ ਨਾਮ ਸਮਾਣੇ, ਦੋ ਜਨ ਮਨ ਪੋ ਖੰਡਾ ਹੈ, ਅਵਨਾਸੀ ਪੁਰ ਪਾਇਆ ਪਰਮੇਸ਼ਰ, ਬਹੁ ਸੋ ਖਣ ਬ੍ਰਹਮੰਡਾ ਹੈ, ਹਾਮ ਗਰੀਬ ਮਸਕੀਨ ਪ੍ਰਭ ਤੇਰੇ, ਹਰ ਆਹਰਾ ਵਡ ਵੱਡਾ ਹੈ, ਜਨ ਨਾਨਕ ਨਾਮ ਆਧਾਰ ਟੇਕ ਹੈ, ਹਰ ਨਾਮੇ ਸੋ ਮੰਡਾਰਾ, ਗੌੜੀ ਪੂਰਵੀ ਮੱਲਾ ਪੰਜਵਾਂ, ਕਰੋ ਬੇਨੰਤੀ ਸੋਨੋ ਮੈਰ ਮੀਤਾ, ਸੰਤ ਡੈਲ ਇਆਂ ਘਾਟ ਚਲੋ ਹਰ ਲਾਗੇ ਬਸਨ, ਔਦ ਘਟੈ ਦਿਨ ਸਰਹਿਣਾ ਰੇ, ਮਨ ਗੁਰ ਮਿਲ ਕਾਜ ਰਹਾਓ, ਸੰਸਾਰ ਬੇਕਾਰ ਸੰਸ ਮੈਂ ਤਾਰਿਓ ਬ੍ਰਹਮ, ਜਿਸ ਜਗਾਏ ਪਿਆਵੇ ਰਸ, ਅਕਾਤ ਕਥਾ ਤਿੰਨ

ਸ਼੍ਰੀ ਗੁਰੂ ਗ੍ਰੰਥ ਸਾਹਿਬ ਦੇ ਪਵਿੱਤਰ ਪਾਠ ਦੇ ਦਰਸ ਦਾ ਧਿਆਨ ਪ੍ਰਕਾਸ਼ ਸੇ ਸਭ ਬੋਲੋ ਜੀ ਮਾਣਿਆਂ ਦੇ ਮਾਣ ਤਾਣਿਆਂ ਦੇ ਤਾਣੇ ਉੱਠਿਆਂ ਦੇ ਉੱਠੇ ਆਸ ਲਿਆਸਾ ਧੰਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਪਾਤਸ਼ਾਹ ਜੀ ਆਪ ਦਾ ਪ੍ਰਤਾਪ ਗੁਰੂ ਸ਼ੁਕਰਾਨ ਨੇ ਪਾਰ ਬਖਸ਼ ਰਹਿਮ ਕਿਰਪਾ ਕੀਤੀ ਅੰਮ੍ਰਿਤ ਵੇਲੇ ਦਰਬਾਰ ਨੇ ਸੱਚ ਕੇ ਸੰਤਾਂ ਨੂੰ ਦਰਸ਼ਨ ਦਾ ਆਏ ਵਸ ਕੇ ਰਿਹਾ ਕੀਤਾ ਸ਼ਾਮਾਂ ਦੇ ਦੀਵਾਨ ਦੀ ਸਮਾਪਤੀ ਤੋਂ ਉਪਰੰਤ ਬਖਸ਼ੇ ਉਪਨਾਮਾ ਜੀ ਵਿਚਾਰ ਕਰਦੇ ਹਾਂ ਉਈਆਂ ਫੁੱਲਾਂ ਬਖਸ਼ਣੀਆਂ ਪੜੀ ਸੁਣੀ ਬਾਣੀ ਦਾ ਭਾਵ ਸਰਬੱਤ ਸੰਗਤਾਂ ਦੇ ਹਿਰਦਿਆਂ ਵਿੱਚ ਵਸਾਉਣਾ ਉਪਰੰਤ ਦਾਤਾ ਜੀ ਆਪ ਦੇ ਸੁੱਖ ਆਸਨ ਦੀ ਸੇਵਾ ਹੋਈ ਸੋ ਜਿਹੜੇ ਪਾਠ ਕੀਤੇ ਗਏ ਨੇ ਅਸੁਰ ਪਵਿੱਤਰ ਸੁੱਖ ਆਸਨ ਤਿਆਰ ਨੇ ਆਪਦੇ ਬਾਣੀ ਦਾ ਚਾਰਤਾ ਦਿਨ ਬਤੀਤ ਰਾਤ ਆਪਣੇ ਬਾਣੀ ਅੰਦਰ ਬਤੀਤ ਕਰਾਉਣੀ

ਵਾਹਿਗੁਰੂ ਵਾਹਿਗੁਰੂ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਠਾਕੁਰ ਤੁਮ ਸ਼ਰਨਾਈ ਆਇਆ ਉਤਰ ਗਇਓ ਮੇਰੇ ਮਨ ਕਾ ਸੰਸਾ, ਜਬ ਤੇ ਦਰਸ਼ਨ ਪਾਇਆ ਧੰਨ ਵਾਹਿਗੁਰੂ ਸਾਹਿਬ ਜੀ। ਸੂਹੀ ਮਹੱਲਾ ਚੌਥਾ, ਜਿੱਥੇ ਹਰਿ ਆਰਾਧੀਐ ਤਿੱਥੇ ਹਰ ਮਿਤ ਸਹਾਈ। ਗੁਰ ਕਿਰਪਾ ਤੇ ਹਰ ਮਨ ਵਸੈ, ਹੋਰ ਤਬਿੱਦ ਲਿਆ ਨਾ ਜਾਈ। ਜਿੱਥੇ ਹਰਿ ਆਰਾਧੀਐ ਤਿੱਥੇ ਹਰ ਮਿਤ ਸਹਾਈ, ਗੁਰ ਕਿਰਪਾ ਤੇ ਹਰ ਮਨ ਵਸੈ, ਹੋਰ ਤਬਿੱਦ ਲਿਆ ਨਾ ਜਾਈ। ਹਰ ਧਨ ਸੰਚੀਏ ਭਾਈ, ਜੇ ਹਲਤ ਪਲਤ ਹਰ ਹੋਏ ਸਖਾਈ ਰਹਾਉ। ਸਤ ਸੰਗਤੀ ਸੰਗ ਹਰ ਧਨ ਖਟੀਐ,

ਰਸਨਾ ਜਪਿਨ ਨਾਮ ਤਿਲ ਤਿਲ ਕਰ ਕਟੀਐ ਹਰ ਹਾਂ ਜਬ ਬਿਸਰੈ ਗੋਬਿੰਦ ਰਾਇ ਦਿਨੋ ਦਿਨ ਘਟੀਐ ਪੰਕਜ ਫਾਤੇ ਪੰਕ ਮਹਾ ਮਦ ਗੁੰਫਿਆ ਅੰਗ ਸੰਗ ਉਰਜਾਏ ਬਿਸਰਤੇ ਸੁੰਫਿਆ ਹੈ ਕੋਈ ਐਸਾ ਬੀਤ

ਤਾਵੂ ਦਸਾ ਅਨੇਕ ਪ੍ਰੇਮ ਪ੍ਰਭ ਕਾਰਣੇ ਪੰਚ ਸਤਾਵੇ ਦੂਤ ਕਵਨ ਬਿਦ ਮਾਰਣੇ ਤੀਖਣ ਬਾਣ ਚਲਾਏ ਨਾਮ ਪ੍ਰਭ ਧਿਆਈ ਹੈ ਹਰ ਹਾਂ ਮਹਾਂ ਬਿਖਾਦੀ ਕਾਤ ਪੂਰਨ ਗੁਰ ਪਾਈ ਹੈ ਸਤਿਗੁਰ ਕਿੰਨੀ ਦਾਤ

ਪ੍ਰਿਆ ਚੌ ਬੋਲੇ ਮੁਹੱਲਾ ਪੰਜਵਾ ਇੱਕ ਓਅੰਕਾਰ ਸਤਿਗੁਰ ਪ੍ਰਸਾਦ ਸੰਮਨ ਜੋਸ ਪ੍ਰੇਮ ਕੇ ਦਮ ਕਿਹੋ ਹੋਤੇ ਸਾਟ ਰਾਵਣ ਹੁਤੇ ਸੁਰੰਕ ਨਹਿ ਜਿਨ ਸਿਰ ਦੀਨੇ ਕਾਟ ਪ੍ਰੀਤ ਪ੍ਰੇਮ ਤਨ ਖਚ ਰਹਿਆ ਬੀਚਨ ਰਾਈ ਹੋਤ ਚਰਨ ਕਮਨ ਮਨ ਬਿਦਿਓ ਬੂਜਨ ਸੁਰਤ ਸੰਜੋਗ ਸਾਗਰ ਮੀਰ ਉਦਿਆਨ ਬਨ ਨਵਖੰਡ ਬਸਤਾ ਭਰਮ ਬੂਸਨ ਪ੍ਰੇਮ ਪ੍ਰੇਮ ਕੈ ਗੁਣੋ ਇਕ ਕਰ ਕਰਮ ਬੂਸਨ ਮਸ ਕਰ ਪ੍ਰੇਮ ਕੀ ਰਹੀ ਜੋ ਅੰਬਰ ਛਾਏ ਬੀਦੇ ਬਾਂਦੇ ਕਮਲ ਮੈਂ ਪਵਰ ਰਹੇ ਲਵਟਾਏ ਜਪ ਤਪ ਸੰਜ

ਰੱਬ ਮੂਸਨ ਬਰਮ ਨ ਜਾਣੈ ਵਰਤ ਹਿਰਤ ਸੰਸਾਰ ਪ੍ਰੇਮ ਪ੍ਰੇਮ ਨ ਵੇਦਿਓ ਉਰਜਿਓ ਮਿਥ ਬਿਹਾਰ ਕਬ ਦਬ ਜਬ ਜਾਰੀ ਐ ਬਿਸ਼ਰਤ ਪ੍ਰੇਮ ਬਿਹਾਲ ਮੂਸਨ ਤਬ ਹੀ ਮੂਸੀਐ ਬਿਸਰਤ ਪੁਰਖ ਦਿਆਲ ਜਾਖੋ ਪ੍ਰੇਮ ਸੁਆਉ ਹੈ ਚਰਨ ਚਿਤਵੈ ਮਨ ਮਾਹੇ ਨਾਨਕ ਬਿਰਹੀ ਬ੍ਰਹਮ ਕੇ ਆਨ ਕਥੂ ਜਾਏ ਲਖ ਘਾਟੀ ਉੱਚੋਂ ਘਨੋ ਚੰਚਲ ਚੀਤ ਬਿਹਾਲ ਨੀਚ ਕੀਚ ਨਿਮਰਤ ਘਨੀ ਕਰਨੀ ਕਮਲ ਜਮਾਲ ਕਮਲ ਨੈਨ ਅੰਜਨ ਸਿਆਮ ਚੰਦਰ ਬਦਨ ਚਿਤਚਾਰ ਮੂਸਨ ਮਗਨ ਬ੍ਰਹਮ ਸਿਉ ਖੰਡ ਖੰਡ ਕਰਹਾਰ

ਸਲੋਕ ਭਗਤ ਕਬੀਰ ਜੀਓ ਕੇ ਇੱਕ ਓਅੰਕਾਰ ਸਤਿਗੁਰ ਪ੍ਰਸਾਦ ਕਬੀਰ ਮੇਰੀ ਸਿਮਰਨੀ ਰਸਨਾ ਉਪਰ ਰਾਮ ਆਦਿ ਜੁਗਾਦੀ ਸਗਲ ਭਗਤ ਤਾਕੋ ਸੁਖ ਬਿਸਰਾਮ ਕਬੀਰ ਮੇਰੀ ਜਾਤ ਕੋ ਸਭ ਕੋ ਹਸਨੇ ਹਾਰ ਬਲਹਾਰੀ ਇਸ ਜਾਤ ਕੋ ਜਿਹ ਜਪਿਓ ਸਿਰਜਨਹਾਰ ਕਬੀਰ ਡਗ ਮਗ ਕਿਆ ਕਰੇ ਕਹਾਂ ਡੁਲਾਵੇ ਜੀਓ

ਨੇ ਉਪਰ ਲਾਲ ਜੜਾਉ ਦਿਸਹਿ ਦਾਦੇ ਕਾਨ ਜਿਉ ਜਿਨ ਮਨ ਨਾਹੀ ਨਾਮ। ਕਬੀਰ ਐਸਾ ਏਕ ਯਾਦ ਜੋ ਜੀਵਤ ਮ੍ਰਿਤਕ ਹੋਏ ਨਿਰਭੈ ਹੋਏ ਕੇ ਗੁਣ ਰਭੈ ਜਤ ਪੇਖੋ ਤਤ ਸੋਏ। ਕਬੀਰ ਜਾ ਦਿਨ ਹੋ ਮੂਆ ਪਾਛੇ ਪਿਆ ਆਨੰਦ ਮੋਹਿ ਮਿਲਿਓ ਪ੍ਰਭ ਆਪਣਾ ਸੰਗੀ ਭਜੇ ਗੋਬਿੰਦ। ਕਬੀਰ ਸਭ ਤੇ ਹਮ ਬੁਰੇ ਹਮ ਤਜ ਪਲ ਸਭ ਕੋਏ ਜਿਨ ਐਸਾ ਕਰ ਬੂਝਿਆ ਮੀਤ ਹਮਾਰਾ ਸੋਏ। ਕਬੀਰ ਆਈ ਮੁਝੈ ਪੈ ਅਨਕ ਕਰੇ ਕਰ ਫੇਸ ਹਮ ਰਾਖੇ ਗੁਰ ਆਪਣੇ ਉਨ ਕੀਨੋ ਆਦੇਸ। ਕਬੀਰ ਸੋਈ ਮਾਰੀਐ ਜਹ ਮੂਐ ਸੁਖ ਹੋਏ ਭਲੋ ਭਲੋ ਸਭ ਕੋ ਕਹੈ ਬੁਰੋ ਨ ਮਾਨੈ ਕੋਏ। ਕਬੀਰ ਰਾਤੀ ਹੋ ਬੇਕਾਰੀਆ ਕਾਰੇ ਉਬੇ ਜੰਤ ਲੈ ਫਾਹੇ ਉਠ ਤਾਬ ਤੇ ਸੇ ਜਾਨ ਮਾਰੇ ਭਗਵੰਤ। ਕਬੀਰ ਚੰਦਨ ਕਾ ਬਿਰਵਾ ਫਲਾ ਬੇੜੀ ਉਟਾਕ ਫਲਾਸ ਓਏ ਪੀ ਚੰਦਨ ਹੋਏ ਰਹੇ ਬਸੇ ਜੋ ਚੰਦਨ ਪਾਸ। ਕਬੀਰ ਬਾਂਸ ਬੜਾਈ ਬੂਡਿਆ ਇਤ ਮਤ ਡੂਬੋ ਕੋਏ ਚੰਦਨ ਕੈ ਨਿਕਟੈ ਬਸੈ ਬਾਂਸ ਸੁਗੰਧ ਨ ਹੋਏ। ਕਬੀਰ ਦੀਨ ਗਵਾਇਆ ਦੁਨੀ ਸੋ ਦੁਨੀ ਨ ਚਾਲੀ ਸਾਥ ਪਾਏ ਕੁਹਾੜਾ ਮਾਰਿਆ ਗਾਫਲ ਆਪਣੇ ਹੱਥ। ਕਬੀਰ ਜੈ ਜੈ ਹੋ ਫਿਰਿਓ ਕੌਤਕ ਠਾਇਓ ਠਾਏ ਇਕ ਰਾਮ ਸੁਨੇਹੀ ਬਾਹਰਾ ਉਜਰ ਮੇਰੇ ਪਾਏ। ਕਬੀਰ ਸੰਤਨ ਕੀ ਚੁੰਗੀਆਂ ਪਲੇ ਪਾਠ ਕੁਸਤੇ ਗਾਓ ਆਗ ਲਗੋ ਤੇ ਧੌਲ ਹਰ ਜੈ ਨਾਹੀ ਹਰ ਕੋ ਨਾਮ। ਕਬੀਰ ਸੰਤ ਮੂਏ ਕਿਆ ਰੋਈਐ ਜੋ ਆਪਣੇ ਗ੍ਰਹਿ ਜਾਏ ਰੋਵੋ ਸਾਖਤ ਬਾਪਰੇ ਜੋ ਹਟੇ ਹਟ ਬਿਕਾਏ। ਕਬੀਰ ਸਾਖਤ ਐਸਾ ਹੈ ਜੈਸੇ ਲਸਨ ਕੀ ਖਾਨ ਕੋਨੇ ਬੈਠੇ ਖਾਈਐ ਪ੍ਰਗਟ ਹੋਏ ਨਿਦਾਨ। ਕਬੀਰ ਮਾਇਆ ਡੋਲਣੀ ਪਵਨ ਚਕੋਲਣ ਹਾਰ ਸੰਤੋ ਮਾਖਣ ਖਾਇਆ ਸ਼ਾਸ ਪੀਏ ਸੰਸਾਰ। ਕਬੀਰ ਮਾਇਆ ਡੋਲਣੀ ਪਵਨ ਵਹੇ ਹਿਵਤਾਰ
जिन बिलोया तिन खाया, अबर बलो फनहार। कबीर माया चोरटे, मुस मुसला पे हाट। एक बीरा नाम से जन कीनी बारे बाट। कबीर सूख न एह जोग, करे जबोते मीत। जो चित राखे एक स्यों, ते सुख पावे नीत। कबीर जिस मरने ते जग डरे, मेरे मन आनंद। मरने ही ते पाईए, पूरण परमानंद। राम पदार्थ पाए कै, कबीरा गांठ न खोल। नहीं पटन नहीं पारखु, नहीं गाहक नहीं बोल। कबीर ता सो प्रीत कर, जाको ठाकुर राम। पंडित राजे भूपते, आवे कौने काम। कबीर प्रीत एक सो किए, आन दुबदा जाए। पावे लांबे केस कर, पावे करम डाए। कबीर जग का जल के कोठरे, अंध परे तिसमाए। हो बलहारे तेन को, पै सुजनी कस जाए। कबीर इहो तन जाएगा, सको तन हो बहोर। नांगे पावो ते गए, जिनके लाख करोर। कबीर इहो तन जाएगा, कबने मार्ग लाए। कै संगत कर साध के, कै हर के गुण गाए। कबीर मरता मरता जग मुआ, मर पी ना जाने कोए। ऐसे मरने जो मरे, बहुर न मरना होए। कबीर मानस जन्म दुलंब है, होए न बारंबा होए न बार बार। ज्यों बन फल पाके पोग रहे, बहर न लागे डार। कबीरा तू ही कबीर तू, तेरो नाओ कबीर।

ਉਹਦੇ ਲੈਣ ਪਏ ਨਾਲੇ।

ਕਿ ਲਿਖਣਾਵਾ ਧਰਮ ਬਹਾਲਿਆ। ਉੱਥੇ ਸੱਚੇ ਹੀ ਸੱਚ ਨਿਬੜਿਆ, ਤੈਨੂੰ ਵੱਖ ਕਿਡੇ ਦੇ ਜਮਾਲਿਆ। ਥਾਉ ਨਾ ਪਾਇਣ ਕੂੜਿਆ, ਮੂੰਹ ਕਾਲੇ ਤੋਂ ਚਾਲਿਆ। ਤੇਰਾ ਨਾਇ ਰੱਤੇ ਸੇ ਜੜਵੇ, ਹਾਰ ਗਏ ਸੇ ਠੱਗਣ ਵਾਲਿਆ। ਲਿਖਣਾਵਾ ਧਰਮ ਬਹਾਲਿਆ।

ਅੰਤ ਵਿਸਮਾਦ ਪੁਣ ਵਿਸਮਾਦ ਪਾਣੀ ਵਿਸਮਾਦ ਅਗਨੀ ਖੇਡੇ ਵਿਡਾਣੀ ਵਿਸਮਾਦ ਧਰਤੀ ਵਿਸਮਾਦ ਖਾਣੀ ਵਿਸਮਾਦ ਸਾਥ ਲੱਗੇ ਪ੍ਰਾਣੀ ਵਿਸਮਾਦ ਸੰਜੋਗ ਵਿਸਮਾਦ ਵਿਜੋਗ ਵਿਸਮਾਦ ਭੁੱਖ ਵਿਸਮਾਦ ਭੋਗ ਵਿਸਮਾਦ ਸਿਫਤ ਵਿਸਮਾਦ ਸਾ

ਵੱਡਾ ਹੋ ਤੁਨੀ ਦਾਲ ਗਲ ਸੰਗਲ ਕੱਖ ਚਲਾਇਆ ਅਗੇ ਕਰਨੀ ਕਿਰਤ ਵਰਤਿਆ ਮੈਂ ਲਿਖਾ ਕਰ ਸਮਝਾਇਆ ਖਾਉ ਨ ਹੋਵੇ ਪਾਉਂਦੀ ਸੁਣਿਆ ਕਿਆ ਰੁਆਇਆ ਮਨ ਹੰਦਿਆ ਜਨਮ।

ਤੇ ਜਨਮ ਭਰਮਿਆ ਦਾ ਸਤਿਗੁਰ ਸਬਰ ਸੁਣਾਇਆ। ਸਤਿਗੁਰ ਜੀਵਨ ਦਾਤਾ ਕੋ ਨੇ ਸਭ ਸੁਣਿਓ ਲੋਕ ਸੁਭਾਇਆ। ਸਤਿਗੁਰ ਮਿਲਿਆ ਸੱਚ ਪਾਇਆ ਜਿਹਦੇ ਵਿੱਚੋਂ ਆਪ ਗਵਾਇਆ। ਜਿਹੜੇ ਸੱਚੋ ਸੱਚ ਬੁਝਾਇਆ।

ਨਿਰਭਉ ਨਿਰੰਕਾਰ ਸਤਨਾਮ ਜਾ ਕਾ ਕੀਆ ਸਗਲ ਜਹਾਨ ਸੇਵਕ ਸੇਵਾ ਕਰਮ ਚੜਾਓ ਪਿੰਨੀ ਰਹਿਣ ਜੇ ਨਾਮ ਮਨਚਾਓ ਸਿੱਖੀ ਸਿੱਖਿਆ ਗੁਰ ਵਿਚਾਰ ਨਦਰੀ ਕਰਮ ਲੰਘਾਏ ਪਾਰ ਕੋਲੂ ਚਰਖਾ ਚੱਕੀ ਚੱਕ ਥਲਵਾਰ ਰੋਲੇ ਬਹੁਤ ਅਨੰਤ ਲਾਟੂ ਮਧਾਣੀਆਂ ਨਗਾ

ਸਭ ਦਿਸਦਾ ਦੇਖਾ ਜੈ ਆਖ ਗਵਾਈਏ। ਜੇ ਲੋੜ ਹੈ ਚੰਗਾ ਆਪਣਾ ਕਰ ਕੁੱਲੋ ਨੀਤ ਸਦਾਈਏ। ਜੇ ਦਰਵਾਣਾ ਪਰ ਹੈ ਦਰਵੇਸ਼ ਖਰੀਦੀ ਆਈਏ। ਹੋ ਰਹੇ ਨਾ ਪਰੀਆ ਪਾਈਏ।

ਸੁਣਿਆ ਨਾ ਪਾਇਆ। ਸਤਿਗੁਰ ਵਿਚਾਪ ਰੱਖਣ ਕਰ ਪ੍ਰਗਟ ਆਪ ਸੁਣਾਇਆ। ਸਤਿਗੁਰ ਬਲਿਆ ਸਦਾ ਮੁਕਤ ਹੈ ਜਿਨ ਵਿੱਚੋਂ ਮੋਹ ਚੁਕਾਇਆ। ਉਤਮ ਇਹ ਵਿਚਾਰ ਹੈ ਜਿਨ ਸੱਚੇ ਸਿਉਂ ਚਿਤ ਲਾਇਆ।

ਕਰ ਸੂ ਕ੍ਰਿਤਨ ਕਮਾਇਆ, ਓਨੀ ਦੁਨੀਆਂ ਤੋੜੇ ਮੰਗਣਾ ਅੰਨ ਪਾਣੀ ਥੋੜਾ ਖਾਇਆ, ਤੂੰ ਬਖਸ਼ੀ ਸੀ ਅਗਲਾ ਅਣਕ ਦੇ ਬੈਠੜਾ ਸਵਾਇਆ, ਵਡਿਆਈ ਵੱਡਾ ਪਾਇਆ ਵਡਿਆਈ।

ਸੱਚ ਵਰਤਾਇਆ, ਜਿਸ ਤੂੰ ਦੀ ਤਿਸ ਮਿਲੈ ਸੱਚ ਤਾਂ ਤਿੰਨੀ ਸੱਚ ਕਮਾਇਆ। ਸਤਿਗੁਰ ਮਿਲੈ ਸੱਚ ਪਾਇ, ਜਿਨ ਕਹਿ ਹਿਰਦਾ ਸੱਚ ਵਸਾਇਆ। ਮੂਰਖ ਸੱਚ ਨਾ ਜਾਣਨੀ, ਮਨ ਮੁਖੀ ਜਨਮ।

ਬਸਤਰ ਨਾ ਪੈਰੇ ਅਨਸ ਕੈਰ ਮੋਨ ਵਿਗੁਤਾ ਕਿਉਂ ਜਾਗੈ ਗੁਰਬਿਨ ਸੁੱਤਾ ਪੱਗ ਉੱਪੇ ਤਾਣਾ ਆਪਣਾ ਕੀਆ ਕਮਾਣਾ ਅਲਮਲ ਖਾਈ ਸਿਰ ਸ਼ਾਹੀ ਪਾਈ ਮੂਰਖ ਅੰਧੇ ਪਤ ਗੁਆਏ ਬਿਨ ਨਾ ਵੈ ਕਿਸ ਥਾਏ ਨਾ ਪਾਈ ਰਹਿ ਪੇ ਬਾਣੀ ਮਾੜੀ ਮਸਾਣੀ ਅੰਦ ਨਾ ਜਾਣੇ ਫਿਰ ਪਛਤਾਣੀ ਸਤਿਗੁਰ ਭੇਟੇ ਸੋ ਸੁਖ ਪਾਏ ਹਰ ਕਾ ਨਾ ਮਨ ਵਸਾਏ ਨਾ

ਤੇਰੇ ਮਨ ਭਾਵ ਦੀ ਦੱਸ ਹੁਣ ਕਿਰਤ ਗਾਵ ਦੇ। ਨਾਨਕ ਕਰਮਾ ਬਾਹਰੇ ਦਰ ਢੋ ਨਾ ਲਹਿਣੀ ਧਾਵ ਦੇ। ਇੱਕ ਮੂਲ ਨਾ ਕੁੱਟਣ ਆਪਣਾ ਅਣਹੁੰਦਾ ਆਪ ਗਣਾਏ ਦੇ।

ਭਲੀ ਖਾਕ ਜੇ ਮਿਲੇ ਤਾਂ ਮਸਤਕ ਲਾਈ ਹੈ। ਕੂੜਾ ਲਾਲਚ ਦਿਆ ਹੋਏ ਇੱਕ ਮਨ ਅਲਖ ਤੇ ਆਈ ਹੈ। ਫਲ ਦੇਵੇ ਹੋ ਪਾਈ ਹੈ ਦੇਵੇ ਇਕਾਰ ਕਮਾਈ ਹੈ। ਜੇ ਹੋਵੇ ਪੁਰਬ ਲਿਖਿਆ ਤਾਂ ਧੂੜ ਦਿਨਾਂ ਦੀ ਪਾਈ ਹੈ। ਮਤ ਥੋੜੀ ਸੇਵ ਕਰਵਾਈ ਹੈ।

ਜਦ ਨਿਕਸ ਧਿਆਇਆ ਇਹਨਾਂ ਜਨਤਾ ਕੇ ਬਸ ਕਿਸ਼ਨਾ ਜਦ ਵੇਖੀ ਜਗ ਤੂੰ ਪਾਇਆ ਇੱਕ

ਨੀਲ ਵਸਤਰ ਲੈ ਕੱਪੜੇ ਪਹਿਰੇ ਤੁਰਪਟਾਂ ਨੀ ਅਮਲ ਕੀਆ ਚਾਰੇ ਵੇਦ ਹੋਏ ਸਚਿਆਰ ਪੜ੍ਹੇ ਗੁਨੇ ਤਿੰਨ ਚਾਰ ਵਿਚਾਰ ਭਾਉ ਭਗਤ ਕਰਨੀ ਸਦਾ ਤਾਉ ਨਾਨਕ ਮੁਖ ਅੰਤਰ ਪਾਏ।

that I've seen. So simple.

ਮਾੜੀਆਂ ਲਾਏ ਬੈਠੇ ਘਰ ਪਸਾਰਿਆ, ਚੀਤ ਕਰਨ ਵਣ ਭਾਵ ਦੇ ਹਰ ਪੁੱਜਣ ਨਾ ਹੀ ਹਾਰਿਆ, ਘਰ ਫੁਰਮਾਇਸ਼ ਖਾਇਆ ਵੀ ਮਿਹਨਤ ਭਰਨ ਵਿਸਾਰਿਆ, ਜਰ ਆਈ ਜੋ ਬਣਾ ਰਿਹਾ, ਜਰ ਆਈ ਜੋ

അവിടെ ഞാൻ

ਆਖੀਆ ਪੜ ਅਖਰ ਇਹੋ ਪੁੱਜੀਏ।

ਉੱਪਰ ਕਰ ਲਈ ਹੈ ਕਿ ਸਲਾਹੇ ਉੱਪਰ।

ਕੇ ਚੱਕਰੀ ਚ ਚੱਲੇ ਖਸਮੇ ਭਾਈ ਹੁਰਮਤ ਸੁਣੋ ਅਗਲੀ ਵਜੋਂ ਬਿਜੂ ਨਾ ਖਾਏ ਖਸਮੇ ਕਰੇ ਬਰਾਬਰੀ ਫਿਰ ਕੈਦ ਅੰਦਰ ਪਾਏ ਵਜੋ ਖਵਾਏ ਅਗਲਾ ਮੋਹੇ ਮੁਪਾਣਾ ਖਾਏ ਉਸਦਾ ਦਿੱਤਾ ਖਾਵਣਾ ਜਿਸ ਕਹੀਏ ਸਾਬਾਸ ਨਾਨਕ ਹੁਕਮ ਨਾ ਚੱਲੇ ਨਾਲ

0: ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।
1: ਠਾਕੁਰ ਤੁਮ ਪਹਿਰਦਾਸ ਜੀਉ ਪਿੰਡ ਸਭ ਤੇਰੀ, ਤੁਮ ਮਾਤ ਪਿਤਾ ਹਮ ਬਾਰਕ ਤੇ, ਤੁਮਰੀ ਕਿਰਪਾ ਮੈਂ ਕੋਈ ਨਾ ਜਾਣੇ, ਤੁਮਰਾ ਉੱਚੇ ਤੇ ਉੱਚਾ ਸਗਲ ਸਮਗਰੀ ਤੁਮਰੇ ਸੂਤਰ, ਤੁਮ ਤੇ ਹੋਏ ਸੋ ਤੁਮਰੀ ਗਤ ਮਿਤ ਤੁਮਹੇ, ਨਾਨਕ ਦਾਸ। ਇੱਕ ਓਅੰਕਾਰ ਵਾਹਿਗੁਰੂ ਜੀ ਕੀ ਫਤਿਹ। ਸ੍ਰੀ ਭਗਵਤੀ ਜੀ ਸਹਾਇ ਵਾਰ, ਸ੍ਰੀ ਭਗਵਤੀ ਜੀ ਕੀ ਪਾਤਸ਼ਾਹੀ ਦਸਵੀਂ। ਪ੍ਰਥਮ ਭਗਵਤੀ ਸਿਮਰ ਕੈ ਗੁਰੂ ਨਾਨਕ ਲਈ ਧਿਆਏ, ਫਿਰ ਅੰਗਦ ਗੁਰ ਤੇ ਅਮਰਦਾਸ ਰਾਮਦਾਸੇ ਹੋਈ ਸਹਾਏ। ਅਰਜਨ ਹਰਿ ਗੋਬਿੰਦ ਨਾ ਸਿਮਰੋ ਸ੍ਰੀ ਹਰਿ ਰਾਏ, ਸ੍ਰੀ ਹਰਿ ਕ੍ਰਿਸ਼ਨ ਧਿਆਈਏ ਜਿਸ ਡਿੱਠੇ ਸਭ ਦੁੱਖ ਜਾਏ। ਤੇਗ ਬਹਾਦਰ ਸਿਮਰਿਆ ਕਰਨਾਉ ਨਿਧਾ ਵੇ ਧਾਏ, ਸਭ ਥਾਈ ਹੋਏ ਸਹਾਏ। ਦਸਵਾਂ ਪਾਤਸ਼ਾਹ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਸਭ ਥਾਈ ਹੋਏ ਸਹਾਏ। ਦਸਾਂ ਪਾਤਸ਼ਾਹੀਆਂ ਦੀ ਜੋਤ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਠ ਦੀਦਾਰ ਦਾ ਧਿਆਨ ਧਰਕੇ ਬੋਲੋ ਜੀ। ਪੰਜਾਂ ਪਿਆਰਿਆਂ, ਚੌਹਾਂ ਸਾਹਿਬਜ਼ਾਦਿਆਂ, ਚਾਲੀਆਂ ਮੁਕਤਿਆਂ, ਹੱਠੀਆਂ ਜੱਪੀਆਂ ਤੱਪੀਆਂ, ਜਿਨ੍ਹਾਂ ਨਾਮ ਜਪਿਆ ਵੰਡ ਛਕਿਆ। ਦੇਗ ਚਲਾਈ ਤੇਗ ਵਾਹੀ, ਦੇਖ ਕੇ ਅਣਡਿੱਠ ਕੀਤਾ ਤਿੰਨਾਂ ਪਿਆਰਿਆਂ ਸਚਿਆਰਿਆਂ ਦੀ ਕਮਾਈ ਦਾ ਧਿਆਨ ਧਰਕੇ ਬੋਲੋ ਜੀ। ਜਿਨ੍ਹਾਂ ਸਿੰਘਾਂ ਸਿੰਘਣੀਆਂ ਨੇ ਧਰਮ ਹੇਤ ਸੀਸ ਦਿੱਤੇ, ਬੰਦ ਬੰਦ ਕਟਾਏ, ਖੋਪਰੀਆਂ ਲੁਹਾਈਆਂ, ਚਰਖੜੀਆਂ ਤੇ ਚੜ੍ਹੇ ਆਰਿਆਂ ਨਾਲ ਚਰਾਏ ਗਏ, ਗੁਰਦੁਆਰਿਆਂ ਦੀ ਸੇਵਾ ਲਈ ਕੁਰਬਾਨੀਆਂ ਕੀਤੀਆਂ, ਧਰਮ ਨਹੀਂ ਹਾਰਿਆ, ਸਿੱਖੀ ਕੇਸਾਂ ਸਵਾਸਾਂ ਨਾਲ ਨਿਭਾਈ, ਤਿੰਨਾਂ ਦੀ ਕਮਾਈ ਦਾ ਧਿਆਨ ਧਰਕੇ ਬੋਲੋ ਜੀ। ਪੰਜਾਂ ਤਖਤਾਂ ਸਰਬੱਤ ਗੁਰਦੁਆਰਿਆਂ ਦਾ ਧਿਆਨ ਧਰਕੇ ਬੋਲੋ ਜੀ। ਪ੍ਰਥਮੇ ਸਰਬੱਤ ਖਾਲਸਾ ਜੀ ਕੀ ਅਰਦਾਸ ਹੈ ਜੀ, ਸਰਬੱਤ ਖਾਲਸਾ ਜੀ ਕੋ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ। ਚਿਤ ਆਵੇ ਚਿਤ ਆਵਨ ਕਾ ਸਦਕਾ ਸਰਬ ਸੁਖ ਹੋਵੇ। ਜਹਾਂ ਜਹਾਂ ਖਾਲਸਾ ਜੀ ਸਾਹਿਬ, ਤਹਾਂ ਤਹਾਂ ਰੱਛਿਆ ਰਿਆਇਤ, ਦੇਗ ਤੇਗ ਫਤਿਹ, ਬਿਰਦ ਕੀ ਪੈਜ ਪੰਥ ਕੀ ਜੀਤ। ਸ੍ਰੀ ਸਾਹਿਬ ਜੀ ਸਹਾਏ, ਖਾਲਸਾ ਜੀ ਕੇ ਬੋਲ ਬਾਲੇ ਬੋਲੋ ਜੀ। ਸਿੱਖਾਂ ਨੂੰ ਸਿੱਖੀ ਦਾਨ, ਕੇਸ ਦਾਨ, ਰਹਿਤ ਦਾਨ, ਵਿਵੇਕ ਦਾਨ, ਵਿਸਾਹ ਦਾਨ, ਭਰੋਸਾ ਦਾਨ, ਦਾਨਾ ਸਿਰ ਦਾਨ, ਨਾਮ ਦਾਨ, ਸ੍ਰੀ ਅੰਮ੍ਰਿਤਸਰ ਜੀ ਦੇ ਇਸ਼ਨਾਨ, ਚੌਂਕੀਆਂ, ਝੰਡੇ, ਬੁੰਗੇ, ਜੁਗੋ ਜੋਗੇ ਅਟਲ, ਧਰਮ ਕਾ ਜੈਕਾਰ, ਖਾਲਸਾ ਜੀ ਬੋਲੋ ਜੀ। ਸਿੱਖਾਂ ਦਾ ਮਨ ਨੀਵਾਂ, ਮੱਤ ਉੱਚੀ, ਮਾਦਾ ਰੱਖ ਆਪ ਵਾਹਿਗੁਰੂ। ਹੇ ਅਕਾਲ ਪੁਰਖ, ਆਪਣੇ ਪੰਥ ਦੇ ਸਦਾ ਸਹਾਈ ਦਾ ਤਰਜੀਓ। ਸ੍ਰੀ ਨਨਕਾਣਾ ਸਾਹਿਬ ਅਤੇ ਹੋਰ ਗੁਰਦੁਆਰਿਆਂ ਗੁਰਧਾਮਾਂ ਦੇ, ਜਿਨ੍ਹਾਂ ਤੋਂ ਪੰਥ ਨੂੰ ਵਿਛੋੜਿਆ ਗਿਆ ਹੈ, ਖੁੱਲੇ ਦਰਸ਼ਨ ਦੀ ਆਧਾਰ ਤੇ ਸੇਵਾ ਸੰਭਾਲ ਦਾ ਦਾਨ ਖਾਲਸਾ ਜੀ ਨੂੰ ਬਖਸ਼ੋ। ਹੇ ਨਿਮਾਣਿਆਂ ਦੇ ਮਾਣ, ਨਿਤਾਣਿਆਂ ਦੇ ਤਾਣ, ਨਿਓਟਿਆਂ ਦੀ ਓਟ, ਸੱਚੇ ਪਿਤਾ ਵਾਹਿਗੁਰੂ ਆਪ ਜੀ ਦੇ ਪਾਵਨ ਪਵਿੱਤਰ ਚਰਨ ਕਮਲਾਂ ਪਾਸ ਅਰਦਾਸ ਬੇਨਤੀ ਜੋਦੜੀ ਪ੍ਰਾਰਥਨਾ ਹੈ। ਗਰੀਬ ਨਵਾਜ਼ ਪਾਤਸ਼ਾਹ ਜੀ ਆਪ ਜੀ ਦੇ ਹਜ਼ੂਰ ਅੰਮ੍ਰਿਤ ਵੇਲੇ ਨੂੰ ਮੁੱਖ ਰੱਖਦਿਆਂ ਦੀਵਾਨ ਸਜਾਏ ਗਏ, ਸੱਜੇ ਹੋਏ ਦੀਵਾਨਾਂ ਅੰਦਰ ਲੜੀਵਾਰ ਚੱਲ ਰਹੇ ਸ੍ਰੀ ਸਹਿਜ ਪਾਠ ਤੋਂ ਉਪਰੰਤ ਸ਼ਬਦ ਚੁੰਕੀ ਆਸਾ ਕੀ ਵਾਰ ਦੇ ਕੀਰਤਨ ਆਨੰਦ ਸਾਹਿਬ ਛੇ ਪੌੜੀਆਂ ਦੀ ਅਰਦਾਸ ਸਮੁੱਚੀ ਸੇਵਾ ਨਿਭਾਉਂਦਿਆਂ ਆਪ ਜੀ ਦੇ ਬੱਚਿਆਂ ਪਾਸੋਂ ਹੋਈਆਂ ਬੇਅੰਤ ਭੁੱਲਾਂ ਚੁੱਕਾਂ ਦੀ ਖਿਮਾ ਅਗਾਂਹ ਤੋਂ ਸੁਮਤ ਬਖਸ਼ਿਸ਼ ਕਰਨੀ, ਸਮੂਹ ਸੰਗਤ ਦੀ ਅਰਦਾਸ ਬੇਨਤੀ ਪ੍ਰਵਾਨ ਕਰਨੀ, ਕਦਮ ਕਦਮ ਲੇਖੇ ਵਿੱਚ ਲਾਉਣਾ, ਆਪ ਜੀ ਦੀਆਂ ਬਖਸ਼ੀਆਂ ਦਾਤਾਂ ਦੇ ਵਿੱਚੋਂ ਤਿਲ ਫੁੱਲ ਭੇਟਾਵਾਂ ਦਰ ਤੇ ਪ੍ਰਵਾਨ ਕਰਨੀਆਂ, ਦਰੋਂ ਘਰੋਂ ਗੁਰਸਿੱਖੀ ਜੀਵਨ ਨਾਮ ਦੀ ਦਾਤ ਦੇ ਕੇ ਨਵਾਜਣਾ, ਮਨੋਕਾਮਨਾਵਾਂ ਸ਼ੁਭ ਭਾਵਨਾਵਾਂ ਗੁਰਮਤਿ ਅਨੁਸਾਰ ਪੂਰੀਆਂ ਕਰਨੀਆਂ, ਕਾਮ ਕ੍ਰੋਧ ਲੋਭ ਮੋਹ ਹੰਕਾਰ ਤੋਂ ਬਚਾ ਕੇ ਸਤ ਸੰਤੋਖ ਦਇਆ ਧਰਮ ਧੀਰਜ ਦੀਆਂ ਦਾਤਾਂ ਬਾਣੀ ਬਾਣੇ ਨਾਲ ਗੁਰੂ ਦਰ ਦੇ ਨਾਲ ਪ੍ਰੇਮ ਪਿਆਰ ਬਖਸ਼ਿਸ਼ ਕਰਨਾ ਪਾਤਸ਼ਾਹ ਜੀਓ। ਇਹਨਾਂ ਸਮਿਆਂ ਨੂੰ ਮੁੱਖ ਰੱਖਦਿਆਂ ਆਪ ਜੀ ਦੇ ਹਜ਼ੂਰ ਸਮੂਹ ਸਾਧ ਸੰਗਤ ਜੀ ਵੱਲੋਂ ਕੜਾਹ ਪ੍ਰਸ਼ਾਦ ਦੀ ਦੇਗ ਹਾਜ਼ਰ ਹੈ, ਦਰ ਪ੍ਰਵਾਨ ਹੋਵੇ। ਪ੍ਰਵਾਨ ਹੋਇਆ ਪ੍ਰਸ਼ਾਦ ਸੰਗਤ ਵਿੱਚ ਵਰਤਾਉਣ ਦੀ ਆਗਿਆ ਬਖਸ਼ਿਸ਼ ਕਰਨੀ, ਕਿਰਪਾ ਕਰੋ ਪਾਵਨ ਹੁਕਮ ਦੀ ਦਾਤ ਬਖਸ਼ ਕੇ ਨਿਹਾਲ ਕਰੋ। ਅੱਖਰ ਵਾਧਾ ਘਾਟਾ ਭੁੱਲ ਚੁੱਕ ਮਾਫ ਕਰਨੀ ਸਰਬਾਧੇ ਕਾਰਜ ਰਾਸ ਕਰਨੇ ਸਹੀ ਪਿਆਰੇ ਮੇਲ ਜਿੰਨਾ ਮਿਲਿਆ ਤੇਰਾ ਨਾਮ ਚੇਤੇ ਆਵੇ ਨਾਨਕ ਨਾਮ ਚੜ੍ਹਦੀ ਕਲਾ ਤੇਰੇ ਭਾਣੇ ਸਰਬੱਤ ਦਾ ਭਲਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਦੁਹਰਾ ਗਿਆ ਭਈ ਅਕਾਲ ਕੀ ਤਬੈ ਚਲਾ ਸਭ ਸਿੱਖਣ ਕੋ ਹੁਕਮ ਹੈ ਗੁਰੂ ਮਾਨ ਗੁਰੂ ਗ੍ਰੰਥ ਜੀ ਮਾਨਿਓ ਪ੍ਰਗਟ ਗੁਰਾਂ ਜੋ ਪ੍ਰਭ ਕੋ ਮਿਲ ਬੋਚ ਹੈ ਰਾਜ ਕਰੇਗਾ ਖਾਲਸਾ ਆ ਕੀ ਰਹਿ ਨਾ ਖੁਆਰ ਹੋਏ ਸਭ ਮਿਲੇਂਗੇ ਖੁਆਰ ਹੋਏ ਸਭ ਮਿਲੇਂਗੇ ਬੋਲੇ ਸੋ ਨਿਹਾਲ ਸਤ ਸ੍ਰੀ ਅਕਾਲ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।

हार रतन कावा पारिया, हार रतन तन विहाजे।

ਹਾਰ ਧਨ ਰਤਨ ਜਵੇ ਹਰ ਮਾਣਕ, ਹਰ ਧਨੈ ਨਾਲ ਅੰਮ੍ਰਿਤ ਵੇਲੇ ਵੱਤੈ, ਹਰ ਭਗਤੀ ਹਰ ਲਿਵ ਲਾਈ। ਹਾਰ ਧਨ ਅੰਮ੍ਰਿਤ ਵੇਲੇ ਵੱਤੈ ਘਾ ਬੀਜਿਆ, ਭਗਤ ਖਾਏ ਖਰਚ ਰਹੇ ਨਿਖੁੱਟੈ ਨਾਹੀਂ। ਹਲਤ ਪਲਤ ਹਰ ਧਨੈ ਕੇ,

0: ਸਾਚਾ ਇਹ ਹਰ ਧਨ ਅਗਨੀ ਤਸ਼ਕਰ ਹੈ, ਪਾਣੀ ਹੈ, ਜਮਦੂਤ ਹੈ, ਕਿਸੇ ਕਾ ਗਵਾਇਆ ਨਾ ਜਾਈ। ਹਰ ਧਨ ਕਉ ਉਚੱਕਾ ਨੇੜ ਨ ਆਵਈ, ਜਮ ਜਾ ਗਾਤੀ ਡੰਡ ਨਾ ਲਗਾਈ। ਸਾਕਤੀ ਪਾਪ ਕਰਕੇ ਵਿਖਿਆ ਧਨ ਸੰਚਿਆ, ਤਿਨਾ ਇੱਕ ਵਿਖ ਨਾਲ ਨਾ ਜਾਈ। ਹਲਤੈ ਵਿੱਚ ਸਾਕਤ ਦੁਹੇਲੇ ਪਏ, ਹੱਥੋਂ ਛੁੜਕ ਗਿਆ ਅੱਗੇ ਪਲਤ ਸਾਕਤ, ਹਰ ਦਰਗਾਹ ਢੋਈ ਨਾ ਪਾਈ। ਇਸ ਹਰ ਧਨ ਕਾ ਸ਼ਾਹ ਹਰ ਆਪ ਹੈ ਸੰਤੋ, ਜਿਸਨੋਂ ਦੇ ਸੋ ਹਰ ਧਨ ਲੱਦ ਚਲਾਈ। ਇਸ ਹਰ ਧਨ ਕਾ ਤੋਟਾ ਕਦੇ ਨਾ ਆਵੇ, ਜਨ ਨਾਨਕ ਕਉ ਗੁਰ ਸੋਜੀ ਪਾਈ। ਇਸ ਹਰ ਧਨ ਕਾ ਸ਼ਾਹ ਹਰ ਆਪ ਹੈ ਸੰਤੋ, ਜਿਸਨੋ ਦੇ ਸੋ ਹਰ ਧਨ ਲੱਦ ਚਲਾਈ। ਇਸ ਹਰ ਧਨ ਕਾ ਤੋਟਾ ਕਦੇ ਨ ਆਵੇ, ਜਨ ਨਾਨਕ ਕਉ ਗੁਰ ਸੋਜੀ ਪਾਈ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਤਿਗੁਰਾਂ ਦੀ ਪਾਵਨ ਹਜ਼ੂਰੀ ਅੰਦਰ ਜੁੜ ਬੈਠੇ ਗੁਰੂ ਪਿਆਰੇ, ਗੁਰੂ ਸਵਾਰੇ, ਅਤਿ ਸਤਿਕਾਰਯੋਗ ਸਤਸੰਗੀ ਜਨੋ, ਵਡਭਾਗੇ ਹਾਂ ਜਿੱਥੇ ਆਪ ਜੀਆਂ ਨੇ ਗੁਰੂ ਦਰ ਦੇ ਸਤਿਕਾਰਤ ਕੀਰਤਨੀ ਜਥੇ ਪਾਸੋਂ ਸ਼ਬਦ ਚੌਂਕੀ ਆਸਾ ਕੀ ਵਾਰ ਦੇ ਕੀਰਤਨ ਸਰਵਣ ਕੀਤੇ ਨੇ। ਸਰਬੱਤ ਦੇ ਭਲੇ ਦੀ ਅਰਦਾਸ ਉਪਰੰਤ ਸਤਿਗੁਰਾਂ ਨੇ ਜੋ ਪਾਵਨ ਮੁੱਖ ਵਾਕ ਦੀ ਦਾਤ ਬਖਸ਼ਿਸ਼ ਕੀਤੀ ਹੈ, ਪਵਿੱਤਰ ਉਪਦੇਸ਼ ਆਪ ਸੰਗਤਾਂ ਨੇ ਸਰਵਣ ਕੀਤੇ ਹਨ। ਸਮਾਂ ਹੈ ਪਾਵਨ ਮੁੱਖ ਵਾਕ ਦੀ ਕਥਾ ਵਿਚਾਰ ਦਾ। ਸੇਵਾ ਨਿਭਾਉਣਗੇ ਸਤਿਕਾਰਯੋਗ ਭਾਈ ਗੁਰਸ਼ਰਨ ਸਿੰਘ ਜੀ ਚੀਮਾ। 1 ਸਤੰਬਰ ਨੂੰ ਆਦਿ ਗੁਰੂ ਗ੍ਰੰਥ ਸਾਹਿਬ ਜੀ ਦੇ ਪ੍ਰਕਾਸ਼ ਦਿਹਾੜੇ ਨੂੰ ਮੁੱਖ ਰੱਖਦਿਆਂ ਗੁਰਦੁਆਰਾ ਸਾਹਿਬ ਵਿਖੇ ਵਿਸ਼ੇਸ਼ ਗੁਰਮਤਿ ਸੈਮੀਨਾਰ 30 ਅਗਸਤ ਦਿਨ ਐਤਵਾਰ ਨੂੰ ਕਰਵਾਇਆ ਜਾ ਰਿਹਾ ਹੈ, ਜਿਸ ਵਿੱਚ ਬੁਲਾਰੇ ਆਪ ਸੰਗਤਾਂ ਨੂੰ ਸਤਿਗੁਰਾਂ ਦੀ ਪਾਵਨ ਬਾਣੀ ਅਤੇ ਇਤਿਹਾਸ ਤੋਂ ਜਾਣੂ ਕਰਵਾਉਣਗੇ, ਔਰ ਸਮਾਪਤੀ ਉਪਰੰਤ ਸੰਗਤਾਂ ਵੱਲੋਂ ਪੁੱਛੇ ਗਏ ਸਵਾਲਾਂ ਦੇ ਜਵਾਬ ਵੀ ਸੰਬੰਧਿਤ ਬੁਲਾਰਿਆਂ ਵੱਲੋਂ ਦਿੱਤੇ ਜਾਣਗੇ। ਇਸੇ ਸੰਬੰਧ ਵਿੱਚ ਹੀ ਗੁਰੂ ਗ੍ਰੰਥ ਸਾਹਿਬ ਜੀ ਦੀ ਪਾਵਨ ਬਾਣੀ ਦੀ ਪਾਠ ਸੰਥਿਆ 1 ਸਤੰਬਰ ਤੋਂ ਗੁਰਦੁਆਰਾ ਸਾਹਿਬ ਵਿਖੇ ਆਰੰਭ ਹੋਣ ਜਾ ਰਹੀ ਹੈ। ਜਿਨ੍ਹਾਂ ਸੰਗਤਾਂ ਨੇ ਗੁਰਬਾਣੀ ਸੰਥਿਆ ਲੈਣੀ ਹੋਵੇ ਉਹ ਆਪਣਾ ਨਾਮ ਅਤੇ ਫੋਨ ਨੰਬਰ ਡੈਸਕ 'ਤੇ ਲਿਖਾਉਣ ਦੀ ਕਿਰਪਾਲਤਾ ਕਰਨੀ ਜੀ। ਸਰਵਣ ਕਰਦੇ ਹਾਂ ਪਾਵਨ ਮੁੱਖ ਵਾਕ ਦੀ ਕਥਾ ਵਿਚਾਰ ਸਤਿਕਾਰਯੋਗ ਭਾਈ ਗੁਰਸ਼ਰਨ ਸਿੰਘ ਜੀ ਚੀਮਾ ਹੋਣਾ ਪਾਸੋਂ। ਭੁੱਲਾਂ ਚੁੱਕਾਂ ਦੀ ਖਿਮਾ, ਆਪ ਸੰਗਤਾਂ ਦਾ ਧੰਨਵਾਦ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।
1: ਸਤਨਾਮ।

अनक विधि समझावो। हम अज्ञान अल्प मत थोरी।

तुमरी शरण तुम्हारी आसा, तुम ही सज्जन सुहेले, राखू राखनहार दयाला, नानक करके गोले, जुगो जुग टल चवर शतर तख्त दे मालक, हाजरा हजूर जारा जहूर शब्द गुरु बाणी के बोहे थमरत के दाते, दसां पातशाहियां दी जोत साहब सच्चे पातशाह सतगुरु श्री गुरु ग्रंथ साहिब महाराज, तिन्हां दी पावन पवित्र ते मुकद्दस हजूरी विच अमृत वेले तों सज्जे दीवाना दियां हाजरियां भर रहे सन्मान योग सत्कार योग सतसंगी जनों, सतगुरां ने बड़ी अपार बख्शिश रहमत कीती है आप सब गुरदेव दी पावन हजूरी विच जुड़ बैठ के सतगुर की अमृतमयी बाणी दे कीर्तन, मेरे तो पहला गुरु घर के रागी जथे पासों सरवण कर रहे सी। उपरंत सत्कारयोग भाई साहब जी ने गुरु चरणा विच सरबत दे भले दी अरदास करके अज दा जो पावन पवित्र मुख वाक उपदेश है वो आप जी दे नाल सांझा कीता है। तो आओ साध संगत इस पावन मुख वाक दी उपदेश नूं विचारन तो पहला गुरु बख्शी फतेह दी सांझ पाईए जी। वाहिगुरु जी का खालसा, वाहिगुरु जी की फतेह। असीं अपने परिवार नूं पालण दे लई दुनिया दी किरत करदे हां, बड़ी सख्त मेहनत तों बाद चाहे वो दिमागी है चाहे शरीरक है, फिर जाके बंदे नूं वो धन प्राप्त हुंदा है जिहदे नाल वो अपने टब्बर नूं परिवार नूं पालदा है। तो सतगुरु महाराज ने बाणी दे विच इस धन का भी जिक्र किया है जिहड़ा साडियां फिजिकल शरीरक लोड़ां नूं पूरियां करदा है। उस धन दे नाल बंदा घर बार शरीर की परवरिश करता है, शरीर नूं दुखां सुखां तों बचाउण लई हीला करता है। तो सतगुरु महाराज कहिंदे ने एक धन ऐसा है जिहड़ा दुनिया की किसी हट्टी तों किसी बाजार विच्चों ना कमाया जा सकता है, वो धन केवल ते केवल सत संगत विच बैठ के गुरु दी विचार विच्चों मनुख नूं मिलता है। इस धन दे नाल की हुंदा है कि साडे अंदर टिका उच्च दर्जे दे गुण वो पैदा हुंदे ने ते बंदे दा आत्मक जीवन जिहड़ा है वो सुखी हुंदा है, अंदरों बंदा सुखी हुंदा है। तो महाराज ने ऐसे धन की गल, ऐसे ज्ञान की गल, ऐसी समझ की गल बेअंत वार बाणी दे विच कीती है। धन गुरु अमरदास महाराज अपने बचना विच वो बचन भी हुक्मनामा साहब दे विच पढ़े जाते ने। तो उथे महाराज कहिंदे ने ये धन अखुट ना निखुटै ना जाए, पूरे सतगुर दिया दिखाए।
ਵੀ ਇਹ ਜਿਹੜਾ ਧਨ ਹੈ ਇਹ ਮੁੱਕਣ ਵਾਲਾ ਨਹੀਂ ਹੈ, ਇਹ ਵਰਤਿਆਂ ਘਟਦਾ ਨਹੀਂ ਹੈ। ਧੰਨ ਗੁਰੂ ਅਰਜਨ ਸਾਹਿਬ ਮਹਾਰਾਜ ਨੇ ਜਦੋਂ ਇਸ ਧਨ ਦਾ ਜ਼ਿਕਰ ਕੀਤਾ ਤੇ ਉਹਨਾਂ ਨੇ ਵੀ ਇੱਕ ਸ਼ਬਦ ਰਚਿਆ ਜਿਹਦੇ ਵਿੱਚ ਉਹ ਕਹਿੰਦੇ ਨੇ, ਪਿਓ ਦਾਦੇ ਕਾ ਖੋਲ ਡਿੱਠਾ ਖਜ਼ਾਨਾ, ਤਾਂ ਮੇਰਾ ਮਨ ਭਇਆ ਨਿਦਾਨਾ, ਰਤਨ ਲਾਲ ਜਾਂ ਕਾ ਕਸ਼ੂ ਨਾ ਮੋਲ, ਭਰੇ ਭੰਡਾਰ ਅਖੂਟ ਅਤੋਲ। ਅਖੂਟ ਦਾ ਅਰਥ ਹੁੰਦਾ ਹੈ ਜਿਹੜੇ ਖੁੱਟਣ ਵਾਲੇ ਨਹੀਂ, ਮੁੱਕਣ ਵਾਲੇ ਨਹੀਂ। ਅਤੋਲ ਕਹਿੰਦੇ ਨੇ ਜਿਹੜੇ ਨੂੰ ਤੋਲਿਆ ਨਹੀਂ ਜਾ ਸਕਦਾ। ਦੁਨੀਆਂ ਦੇ ਧਨ ਦਾ ਕੋਈ ਨਾ ਕੋਈ ਤੋਲ ਹੁੰਦਾ। ਹਰ ਬੰਦਾ ਆਪਣੀ ਬੈਲੈਂਸ ਸ਼ੀਟ ਵੇਖ ਕੇ ਦੱਸ ਸਕਦਾ ਹੈ ਵੀ ਮੈਂ ਕਿੰਨੀ ਅਰਨਿੰਗ ਕੀਤੀ ਹੈ, ਕਿੰਨਾ ਮੇਰਾ ਖਰਚਾ ਹੋਇਆ ਹੈ, ਕਿੰਨਾ ਮੈਂ ਘਾਟੇ ਵਿੱਚ ਹਾਂ, ਕਿੰਨਾ ਮੁਨਾਫੇ ਵਿੱਚ ਹਾਂ। ਤੋ ਦੁਨੀਆਂ ਦੇ ਧਨ ਵਾਲਾ ਜੇ ਅੱਜ ਮੁਨਾਫੇ ਵਿੱਚ ਹੈ ਤੇ ਕੱਲ ਨੂੰ ਘਾਟੇ ਵਿੱਚ ਵੀ ਜਾਵੇਗਾ। ਜੇ ਖਰਚੇਗਾ ਤੇ ਘੱਟ ਗਿਆ ਉਹ ਧਨ, ਉਹ ਦੌਲਤ ਘੱਟ ਗਈ। ਪਰ ਮਹਾਰਾਜ ਕਹਿੰਦੇ ਨੇ ਗੁਰੂ ਦਾ ਨਾਮ ਧਨ ਐਸਾ ਧਨ ਹੈ ਜਿਹੜਾ ਖਰਚਿਆਂ ਕਦੀ ਵੀ ਘਟਦਾ ਨਹੀਂ, ਇਹਦੇ ਵਿੱਚ ਕੋਈ ਤੋਟ ਨਹੀਂ ਆਉਂਦੀ, ਇਹ ਮੁੱਕਦਾ ਨਹੀਂ ਹੈ। ਹੁਣ ਦੁਨੀਆਂ ਦਾ ਧਨ ਕਈ ਵਾਰ ਜੇ ਬੰਦੇ ਕੋਲ ਸਰਪਲਸ ਹੋ ਜਾਵੇ, ਈਵਨ ਉਹਨੂੰ ਇਹ ਵੀ ਨਾ ਪਤਾ ਲੱਗੇ ਵੀ ਮੈਂ ਇਸ ਧਨ ਨੂੰ ਹੁਣ ਖਰਚਾ ਕਿੱਥੇ, ਜਦੋਂ ਧਨ ਜਿਹੜਾ ਹੈ ਉਹ ਮਿਕਦਾਰ ਵਿੱਚ ਵੱਧ ਜਾਵੇ, ਦੌਲਤ ਵੱਧ ਜਾਵੇ, ਤੇ ਕਈ ਤਰ੍ਹਾਂ ਦੇ ਤੁਸੀਂ ਵੇਖੋ ਕਲੇਸ਼ ਜਿਹੜੇ ਨੇ ਉਹ ਨਾਲ ਲੈ ਕੇ ਆਉਂਦਾ ਹੈ। ਦੁਨੀਆਂ ਦਾ ਧਨ ਹੈ ਹੀ ਇਹੋ ਜਿਹੀ ਅਜੀਬ ਚੀਜ਼, ਜੇ ਇਹ ਘੱਟ ਜਾਵੇ ਤੇ ਤਾਂ ਵੀ ਚਿੰਤਾਵਾਂ ਝੋਰੇ ਬੰਦੇ ਦੇ ਜੀਵਨ ਵਿੱਚ ਲੈ ਕੇ ਆਉਂਦਾ ਹੈ। ਬਹੁਤ ਸਾਰੇ ਐਸੇ ਲੋਕ ਨੇ ਜਿਨ੍ਹਾਂ ਦੇ ਕੋਲ ਧਨ ਦੀ ਤੇ ਕੋਈ ਕਮੀ ਨਹੀਂ ਹੈ, ਦੂਜਿਆਂ ਦੇ ਕੰਪੈਰੇਟਿਵ ਜੇ ਉਹਨੂੰ ਦੂਜਿਆਂ ਨਾਲ ਉਹ ਆਪਣੇ ਆਪ ਨੂੰ ਕੰਪੇਅਰ ਕਰਕੇ ਵੇਖਣ, ਪਰ ਕਿਉਂਕਿ ਘੱਟ ਗਿਆ ਉਨਾ ਨਹੀਂ ਰਿਹਾ ਜਿੰਨਾ ਪਹਿਲਾਂ ਸੀ। ਮੰਨ ਲਓ ਕੋਈ ਘਾਟਾ ਪੈ ਗਿਆ, ਕੋਈ ਕਰੋੜਾਂ ਤੋਂ ਜਾਂ ਮਿਲੀਅਨ ਬਿਲੀਅਨ ਤੋਂ ਜਿਹੜਾ ਹੈ ਉਹ ਲੱਖਾਂ ਤੇ ਆ ਗਿਆ, ਪਰ ਫਿਰ ਬੰਦੇ ਦੇ ਨਾਲ ਚਿੰਤਾਵਾਂ ਆ ਗਈਆਂ, ਝੋਰੇ ਆ ਗਏ, ਡਿਪਰੈਸ਼ਨ ਆ ਗਿਆ। ਹੋ ਸਕਦਾ ਹੈ ਵੀ ਲੱਖਾਂ ਤੋਂ ਥੱਲੇ ਹਜ਼ਾਰਾਂ ਵਾਲੇ ਵੀ ਤੇ ਲੋਕ ਹੈਗੇ ਹੀ ਨੇ, ਉਸ ਤੋਂ ਥੱਲੇ ਬਹੁਤ ਲੋਕ ਨੇ। ਮਾਨੋ ਕਿਸੇ ਦੇ ਕਾ ਜਿਹੜੇ ਸੀ ਉਹਦੇ ਕੋਲ ਚਾਰ ਘਰ ਸਨ, ਜੇ ਦੋ ਘਰਾਂ ਤੇ ਆ ਗਿਆ ਫਿਰ ਵੀ ਡਿਪਰੈਸ਼ਨ ਵਿੱਚ। ਹਾਲਾਂਕਿ ਉਸ ਤੋਂ ਥੱਲੇ ਵੀ ਲੋਕ ਹੈਗੇ ਨੇ ਜਿਨ੍ਹਾਂ ਨੇ ਅਜੇ ਤੱਕ ਕੋਈ ਆਪਣਾ ਘਰ ਬੂਹਾ ਵੀ ਨਾ ਸ਼ਾਇਦ ਬਣਾਇਆ ਹੋਵੇ, ਉਸ ਤੋਂ ਥੱਲੇ ਵੀ ਹੈਗੇ ਨੇ। ਹੁਣ ਦੁਨੀਆਂ ਦਾ ਧਨ ਜਿਹੜਾ ਹੈ ਜੇ ਇਹ ਵਧਿਆ ਤੇ ਤਾਂ ਵੀ ਸਮੱਸਿਆ ਲੈ ਕੇ ਆਇਆ, ਤੇ ਜੇ ਇਹ ਘੱਟ ਗਿਆ ਤੇ ਤਾਂ ਵੀ ਇਹਨੇ ਚਿੰਤਾਵਾਂ ਝੋਰੇ ਬੰਦੇ ਦੇ ਜੀਵਨ ਦੇ ਵਿੱਚ ਪੈਦਾ ਕਰ ਦਿੱਤੇ। ਪਰ ਰੱਬੀ ਨਾਮ ਦਾ ਧਨ ਐਸਾ ਧਨ ਹੈ ਜਿਹੜਾ ਮਨੁੱਖ ਦੇ ਮਨ ਦੀ ਭਟਕਣਾ ਨੂੰ ਦੂਰ ਕਰਦਾ ਹੈ, ਬੰਦੇ ਨੂੰ ਟਿਕਾ ਬਖਸ਼ਦਾ ਹੈ। ਬਸੰਤ ਰਾਗ ਵਿੱਚ ਨੌਵੇਂ ਪਾਤਸ਼ਾਹ ਧੰਨ ਗੁਰੂ ਤੇਗ ਬਹਾਦਰ ਸਾਹਿਬ ਮਹਾਰਾਜ ਦਾ ਇੱਕ ਬਚਨ ਹੈ, ਉਹ ਕਹਿੰਦੇ ਨੇ, ਮਾਈ ਹੇ ਮਾਂ ਮੈਂ ਧੰਨ ਪਾਇਓ ਹਰ ਨਾਮ। ਆਖਿਆ ਮੈਂ ਕਿਹੜਾ ਧੰਨ ਪਾ ਲਿਆ, ਰੱਬ ਦੇ ਨਾਮ ਦਾ ਧੰਨ ਪਾ ਲਿਆ। ਮਾਈ ਮੈਂ ਧੰਨ ਪਾਇਓ ਹਰ ਨਾਮ, ਇਹਦੇ ਨਾਲ ਹੋਇਆ ਕਿ ਮਨ ਮੇਰੂ ਧਾਵਨ ਤੇ ਛੁਟਿਓ। ਇਸ ਧਨ ਦੇ ਨਾਲ ਜਿਹੜਾ ਮੇਰਾ ਮਨ ਭਟਕਦਾ ਸੀ ਨਾ, ਧਾਵਨ ਦਾ ਅਰਥ ਹੁੰਦਾ ਹੈ ਭਟਕਣਾ, ਟਿਕਾ ਵਿੱਚ ਨਾ ਆਉਣਾ। ਮਨ ਮੇਰੋ ਧਾਵਨ ਤੇ ਛੁਟਿਓ, ਕਰ ਬੈਠੋ ਵਿਸਰਾਮ। ਵਿਸਰਾਮ ਟਿਕ ਕੇ ਮੇਰਾ ਜਿਹੜਾ ਮਨ ਹੈ ਉਹ ਬੈਠ ਗਿਆ। ਇਹਦੇ ਨਾਲ ਫਾਇਦਾ ਕੀ ਹੋਇਆ, ਆਖਿਆ ਮਾਇਆ ਮਮਤਾ ਤਨ ਤੇ ਨਾਠੀ, ਤਨ ਤੇ ਭਾਗੀ। ਜਿਹੜੀ ਮਾਇਆ ਦਾ ਮੂੰਹ ਹੈ ਉਹ ਸਰੀਰ ਵਿੱਚੋਂ ਦੌੜ ਗਿਆ, ਜਿਹਦੇ ਹੱਥੋਂ ਮੈਂ ਦੁਖੀ ਸੀ। ਇਸ ਧਨ ਦਾ ਜੀਵਨ ਵਿੱਚ ਇਹ ਬੈਨੀਫਿਟ ਹੋ ਰਿਹਾ, ਲਾਭ ਹੋ ਰਿਹਾ। ਮਾਇਆ ਮਮਤਾ ਤਨ ਤੇ ਭਾਗੀ ਉਪਜਿਓ ਨਿਰਮਲ ਗਿਆਨ, ਜੀਵਨ ਵਿੱਚ ਨਿਰਮਲ ਸ਼ੁੱਧ ਪਵਿੱਤਰ ਗਿਆਨ ਪੈਦਾ ਹੋ ਗਿਆ। ਲੋਭ ਮੋਹ ਇਹ ਪਰਸ ਨਾ ਸਕੈ। ਹੁਣ ਕੀ ਹੋਇਆ, ਮੇਰਾ ਮਨ ਜਿਹੜਾ ਹੈ ਉਹ ਲੋਭ ਵਿੱਚ, ਲਾਲਚ ਵਿੱਚ, ਮੋਹ ਵਿੱਚ,
ਫਸਦਾ ਨਹੀਂ, ਈਵਨ ਟੱਚ ਵੀ ਨਹੀਂ ਕਰਦਾ। ਪਰਸ ਦਾ ਅਰਥ ਹੁੰਦਾ ਹੈ ਕਿਸੇ ਚੀਜ਼ ਨੂੰ ਪਰਸ ਨਾਲ ਟੱਚ ਕਰਨਾ। ਲੋਭ ਮੋਹ ਇਹ ਪਰਸ ਨਾ ਸਾਕੈ ਗਹੀ ਭਗਤ ਭਗਵਾਨ, ਅਤੇ ਇਸ ਧਨ ਦੇ ਦੁਆਰਾ ਮੈਂ ਉਸ ਭਗਵਾਨ ਦੀ ਭਗਤੀ, ਉਸ ਰੱਬ ਦੀ ਭਗਤੀ ਨੂੰ ਆਪਣੇ ਜੀਵਨ ਦਾ ਆਧਾਰ ਬਣਾ ਲਿਆ। ਜਨਮ ਜਨਮ ਕਾ ਸੰਸਾ ਚੂਕਾ, ਸਹਿਮ ਜੀਵਨ ਵਿੱਚੋਂ ਖਤਮ ਹੋ ਗਏ ਜਨਮਾਂ ਜਨਮਾਂਤਰਾਂ ਦੇ। ਦੁਨੀਆਂ ਦਾ ਧਨ ਬੰਦੇ ਕੋਲ ਬਹੁਤਾਂਤ ਗਿਣਤੀ ਵਿੱਚ ਹੋਵੇ ਤੇ ਤਾਂ ਵੀ ਸਹਿਮ ਰਹਿੰਦਾ ਹੈ ਹਾਏ ਕੀ ਬਣੇਗਾ, ਤਾਂ ਵੀ ਸਹਿਮ ਵਿੱਚ ਹੈ ਬੰਦਾ। ਪਰ ਇਹ ਜਿਹੜਾ ਧਨ ਹੈ, ਇਹਨੇ ਜਨਮਾਂ ਜਨਮਾਂਤਰਾਂ ਦਾ ਜਿਹੜਾ ਸਹਿਮ ਸੀ, ਜਿਹੜਾ ਸਹਿੰਸਾ ਸੀ, ਉਹਨੂੰ ਖਤਮ ਕਰ ਦਿੱਤਾ। ਤੁਸੀਂ ਵੇਖ ਲਓ, ਸੰਸਾਰੀ ਪ੍ਰਾਪਤੀ ਬੰਦੇ ਨੇ ਬਹੁਤ ਕਰ ਲਈ ਹੋਵੇ ਨਾ, ਤੇ ਬੰਦਾ ਪੀੜ੍ਹੀਆਂ ਤੱਕ ਸੋਚਣ ਲੱਗ ਪੈਂਦਾ। ਪਹਿਲਾਂ ਆਪਣੇ ਬਾਰੇ ਸੋਚਦਾ ਹੈ, ਫਿਰ ਪੁੱਤਾਂ ਬਾਰੇ ਸੋਚਣ ਲੱਗ ਪਿਆ, ਫਿਰ ਪੋਤਰਿਆਂ ਬਾਰੇ ਸੋਚਣ ਲੱਗ ਪਿਆ, ਫਿਰ ਪੜਪੋਤਰਿਆਂ ਬਾਰੇ ਸੋਚਣ ਲੱਗ ਪਿਆ, ਫਿਰ ਅਗਾਂ ਉਹਨਾਂ ਦੇ ਵੀ ਜੇ ਕੋਈ ਹੋਣ ਤੇ ਉਹਨਾਂ ਬਾਰੇ ਵੀ ਸੋਚਦਾ ਹੈ ਵੀ ਉਹਨਾਂ ਦਾ ਕੀ ਬਣੇਗਾ। ਤੋ ਦੁਨੀਆਂ ਦਾ ਧਨ ਜਿਹੜਾ ਹੈ ਹਮੇਸ਼ਾ ਬੰਦੇ ਨੂੰ ਸਹਿਮ ਵਿੱਚ ਪਾ ਕੇ ਰੱਖਦਾ, ਡਰ ਵਿੱਚ ਪਾ ਕੇ ਰੱਖਦਾ ਕੀ ਬਣੇਗਾ। ਪਰ ਆਖਿਆ ਜਿਨ੍ਹਾਂ ਦੇ ਕੋਲ ਰੱਬ ਦੇ ਨਾਮ ਦਾ ਧਨ ਆ ਗਿਆ, ਉਹਨਾਂ ਦੇ ਜੀਵਨ ਵਿੱਚੋਂ ਸਹਿਮ ਸੰਸੇ ਜਿਹੜੇ ਨੇ ਉਹ ਦੂਰ ਹੋ ਕੇ ਨਿਕਲ ਗਏ। ਜਨਮਾਂ ਜਨਮਾਂਤਰਾਂ ਦੇ ਸੰਸੇ ਸਹਿਮ। ਤੋ ਇਸ ਧਨ ਦੀ ਪ੍ਰਾਪਤੀ ਕਿੱਥੋਂ ਹੋਣੀ? ਅੱਜ ਗੁਰੂ ਰਾਮਦਾਸ ਸਾਹਿਬ ਮਹਾਰਾਜ ਨੇ ਸੂਈ ਰਾਗ ਵਿੱਚ ਜਿਹੜਾ ਇਹ ਬਚਨ ਉਚਾਰਨ ਕੀਤਾ ਨਾ, ਉਹਦੀ ਰਹਾਉ ਵਾਲੀ ਪੰਕਤੀ ਹੈ, ਹਰ ਧਨ ਸੰਚੀਐ ਭਾਈ। ਸੰਚੀਏ ਦਾ ਅਰਥ ਹੁੰਦਾ ਇਕੱਠਿਆਂ ਕਰਨਾ। ਕਿੰਨੀ ਦੌੜ ਹੈ ਦੁਨੀਆਂ ਦਾ ਧਨ ਇਕੱਠਾ ਕਰਨ ਦੀ। ਤੋ ਮਹਾਰਾਜ ਕਹਿੰਦੇ ਨੇ ਰੱਬ ਦੇ ਨਾਮ ਦਾ ਧਨ ਵੀ ਇਕੱਠਾ ਕਰ ਭਾਈ। ਹਰ ਧਨ ਸੰਚੀਐ ਭਾਈ, ਜੇ ਹਲਤ ਪਲਤ ਹਰ ਹੋਏ ਸਖਾਈ। ਅੱਛਾ, ਇਸ ਧਨ ਦਾ ਕੀ ਲਾਭ ਹੈ? ਇਹ ਲੋਕ ਤੇ ਪ੍ਰਲੋਕ ਵਿੱਚ ਨਾਲ ਨਿਭਦਾ ਹੈ, ਇਸ ਜਾਨ ਵਿੱਚ ਵੀ ਤੇ ਅਗਲੇ ਜਾਨ ਵਿੱਚ ਵੀ, ਇਸ ਸਮੇਂ ਵਿੱਚ ਵੀ ਤੇ ਆਉਣ ਵਾਲੇ ਸਮੇਂ ਵਿੱਚ ਵੀ। ਦੁਨੀਆਂ ਦਾ ਧਨ ਦੁਨੀ ਚੰਦ ਨੂੰ ਧੰਨ ਗੁਰੂ ਨਾਨਕ ਸਾਹਿਬ ਮਹਾਰਾਜ ਨੇ ਇੱਕ ਸੂਈ ਦਿੱਤੀ। ਲਾਹੌਰ ਦਾ ਖੱਤਰੀ ਸੀ, ਪਿਤਾ ਦਾ ਸ਼ਰਾਧ ਕੀਤਾ ਤੇ ਆਪਣੇ ਘਰ ਦੇ ਬਾਹਰ ਉੱਚੇ ਝੰਡੇ ਫਹਿਰਾਏ। ਉਹਨਾਂ ਸਮਿਆਂ ਦੇ ਵਿੱਚ ਇੱਕ ਰਿਵਾਜ ਹੁੰਦਾ ਸੀ ਵੀ ਬਾਹਰ ਘਰ ਦੇ ਝੰਡੇ ਲਾ ਕੇ ਦੱਸਦੇ ਹੁੰਦੇ ਸੀ, ਜਿੰਨੇ ਝੰਡੇ ਉਹਨੇ ਲੱਖ ਸੀ, ਸਾਡੇ ਕੋਲ ਪੈਸਾ ਪਿਆ ਉਹਨੇ ਲੱਖ, ਜੇ ਇੱਕ ਝੰਡਾ ਤੇ ਲੱਖਪਤੀ ਹੋ ਗਿਆ। ਕਹਿੰਦੇ ਨੇ ਸੱਤ ਝੰਡੇ ਘਰ ਦੇ ਬਾਹਰ ਲਾਏ ਨੇ ਉਹਨੇ, ਸੱਤ ਝੰਡੇ, ਜਾਣੀ ਕਿ ਦੁਨੀਆਂ ਵਿੱਚ ਇਹ ਢੰਡੋਰਾ ਪਿੱਟਦਾ ਹੈ ਵੀ 7 ਲੱਖ ਮੇਰੀ ਜਿਹੜੀ ਹੈ ਉਹ ਇਨਕਮ ਹੈ, ਆਮਦਨ ਹੈ, ਮੈਂ ਕੋਈ ਐਵੇਂ ਨਹੀਂ। ਇਹ ਬੜਾ ਰਿਵਾਜ ਰਿਹਾ ਹੈ ਪਹਿਲਾਂ, ਅੱਜ ਵੀ ਹੈ। ਹੁਣ ਵੀ ਲੋਕ ਜਿਹੜੇ ਨੇ ਉਹ ਸਟੇਟਸ ਸਿੰਬਲ ਦੱਸਦੇ ਨੇ ਨਾ ਵੀ ਅਸੀਂ ਤੇ ਆਹ ਬ੍ਰਾਂਡ ਵਰਤਦੇ ਹਾਂ, ਆਹ ਖਾਂਦੇ ਹਾਂ, ਆਹ ਪੀਂਦੇ ਹਾਂ, ਇੱਦਾਂ ਦਾ ਪਹਿਨਦੇ ਹਾਂ, ਸਾਡਾ ਤੇ ਸਟੇਟਸ ਇਹ ਹੈ। ਚਲੋ, ਖਾਣਾ ਪੀਣਾ ਪਹਿਨਣਾ ਇਹ ਵੀ ਜ਼ਿੰਦਗੀ ਦੀਆਂ ਚੀਜ਼ਾਂ ਹਿੱਸਾ ਨੇ, ਪਰ ਜੇ ਬੰਦਾ ਨੀਚ ਹੈ ਤੇ ਬ੍ਰਾਂਡ ਉੱਚਾ ਪਾ ਲਵੇ ਤੇ ਉੱਚਾ ਨਹੀਂ ਹੋ ਜਾਂਦਾ। ਜੇ ਹਰਕਤ ਘਟੀਆ ਹੈ, ਜੇ ਸੁਰਤ ਕਰਕੇ ਨੀਵਾਂ ਹੈ ਤੇ ਬ੍ਰਾਂਡ ਮਹਿੰਗੇ ਦੀ ਵੀ ਕੌਫੀ ਪੀ ਲਵੇ ਤੇ ਕੀ ਫਰਕ ਪੈਂਦਾ ਹੈ? ਕੋਈ ਫਰਕ ਨਹੀਂ ਪੈਂਦਾ। ਹਾਂ ਠੀਕ ਹੈ, ਚੀਜ਼ਾਂ ਨਾਲ ਨੇ, ਤੁਸੀਂ ਮਿਹਨਤ ਕੀਤੀ ਹੈ, ਤੁਹਾਨੂੰ ਲੱਗਦਾ ਹੈ ਤੁਸੀਂ ਜਿਹੜੀ ਚੀਜ਼ ਅਫੋਰਡ ਕਰ ਸਕਦੇ ਹੋ ਛਕ ਲਓ, ਕੋਈ ਗੱਲ ਨਹੀਂ। ਪਰ ਬੰਦੇ ਦਾ ਉੱਚਾ ਹੋਣਾ ਉਹਦੇ ਆਪਣੇ ਸੁਭਾਅ ਤੋਂ ਹੈ, ਉਹਦੇ ਗੁਣਾਂ ਤੋਂ ਹੈ। ਉਹ ਤਾਂ ਫਿਰ ਬ੍ਰਾਂਡ ਉੱਚਾ ਹੋ ਗਿਆ ਨਾ, ਜਿਹਨੇ ਤੈਨੂੰ ਉੱਚਾ ਕੀਤਾ। ਕੱਲ੍ਹ ਨੂੰ ਬ੍ਰਾਂਡ ਘਾਟੇ ਵਿੱਚ ਚੱਲਿਆ ਜਾਵੇ, ਉਹਨੂੰ ਕੋਈ ਪੁੱਛੇ ਨਾ, ਤੇ ਫਿਰ ਤੂੰ ਹੀ ਨਾਲ ਹੀ ਨੀਵਾਂ ਹੋ ਗਿਆ। ਤੇਰਾ ਜਿਹੜਾ ਉੱਚਾਪਣ ਹੈ, ਜਿਵੇਂ ਇੱਦਾਂ ਕਹਿ ਲਓ ਵੀ ਜੇ ਇਲ ਕੁਤਬ ਮਨਾਰ ਦੇ ਉੱਤੇ ਵੀ ਬਹਿ ਜਾਵੇ, ਇਲ ਬੁਰਜ ਖਲੀਫਾ ਦੇ ਉੱਤੇ ਬਹਿ ਜਾਵੇ, ਉੱਚੀ ਥੋੜਾ ਹੋ ਜਾਂਦੀ? ਆਪਾਂ ਇਹ ਥੋੜਾ ਕਵਾਂਗੇ ਵੀ ਬੁਰਜ ਖਲੀਫਾ ਦੇ ਉੱਤੇ ਬੈਠੀ ਹੈ, ਏਡੀ ਉੱਚੀ ਬਿਲਡਿੰਗ ਹੈ ਦੁਨੀਆਂ ਦੀ, ਤੇ ਇਲ ਵੀ ਉੱਚੀ ਹੋ ਗਈ। ਕੋਈ CN ਟਾਵਰ ਦੇ ਉੱਤੇ ਜਾ ਕੇ ਇਲ ਬਹਿ ਜਾਵੇ ਤੇ ਉੱਚੀ ਹੋ ਜਾਵੇਗੀ? ਇਹਦੇ ਨਾਲ ਨਹੀਂ ਉੱਚਿਆਂ ਹੋਇਆ ਜਾਣਾ, ਕਿਉਂਕਿ ਇਲ ਦੀ ਸੁਰਤ ਦੇ ਵਿੱਚ ਤੇ ਮੁਰਦਾਰ ਖਾਣਾ ਹੀ ਹੈ ਨਾ, ਸੁਰਤ ਵਿੱਚ ਤੇ ਉਹਦੇ ਗੰਦਗੀ ਹੈ ਨਾ, ਬੈਠੀ ਭਾਵੇਂ ਉੱਚੀ ਜਗ੍ਹਾ ਤੇ ਹੈ।
ਤੋ ਇਹ ਚੀਜ਼ਾਂ ਮੈਟਰ ਨਹੀਂ ਕਰਦੀਆਂ ਵੀ ਬੰਦਾ ਕਿਹੜੇ ਅਹੁਦੇ ਉੱਤੇ ਕਿਹੜੇ ਰੁਤਬੇ ਦੇ ਉੱਤੇ ਤੇ ਕਿੱਥੇ ਬੈਠਾ ਹੈ, ਕੀ ਪਾਉਂਦਾ ਹੈ, ਕੀ ਖਾਂਦਾ ਹੈ, ਕਿਹੜੇ ਬ੍ਰਾਂਡ ਨੂੰ ਉਹ ਪਾਉਂਦਾ ਹੈ। ਨਹੀਂ ਨਹੀਂ ਨਹੀਂ ਨਹੀਂ ਹਾਂ, ਜੇ ਸੁਰਤ ਕਰਕੇ ਉੱਚਾ ਹੈ ਤੇ ਫਿਰ ਭਾਵੇਂ ਰੜੇ ਮੈਦਾਨ ਵੀ ਬੈਠਾ ਹੋਵੇ ਤੇ ਵਾਹ ਭਲਾ ਤਾਂ ਵੀ ਗੱਲ ਬਣੇਗੀ। ਪਰ ਜੇ ਸੁਰਤ ਵਿੱਚ ਮੁਰਦਾਰ ਹੈ, ਮੁਰਦਾ ਖਾਣਾ ਹੈ, ਗੰਦਗੀ ਖਾਣੀ ਹੈ ਤੇ ਬੈਠਾ ਤੂੰ CN ਟਾਵਰ ਉੱਤੇ ਹੈ, ਬੈਠਾ ਬੁਰਜ ਖਲੀਫੇ ਤੇ ਹੈ, ਇਹਦੇ ਨਾਲ ਉੱਚਾ ਨਹੀਂ ਹੋਇਆ ਜਾਣਾ।

ਮਨ ਜਿਹ ਪ੍ਰਾਣੀ ਕੈ ਨਾਹੇ ਮਨ, ਜਿਸ ਪ੍ਰਾਣੀ ਦੇ ਮਨ ਵਿੱਚ ਇੱਕ ਭਗਵਾਨ ਦੀ ਭਗਤੀ ਨਹੀਂ। ਮਹਾਰਾਜ ਉਹ ਕਿੱਦਾਂ ਦਾ ਹੈ? ਆਖਿਆ ਜੈਸੇ ਸੂਕਰ, ਸੂਕਰ ਕਹਿੰਦੇ ਨੇ ਜੀ ਸੂਰ ਨੂੰ, ਆਖਿਆ ਜਿਵੇਂ ਸੂਰ ਹੋ ਗਿਆ, ਕਿਉਂਕਿ ਭਗਤੀ ਨਹੀਂ ਹੈਗੀ ਇਸ ਕਰਕੇ ਸੂਰ ਹੈ। ਜੈਸੇ ਸੂਕਰ ਸਵਾਨ, ਸਵਾਨ ਕਹਿੰਦੇ ਨੇ ਜੀ ਕੁੱਤੇ ਨੂੰ, ਨਾਨਕ ਮਨੋ ਤਾਹੇ ਤਨ। ਮਹਾਰਾਜ ਨੇ ਆਖਿਆ ਉਹ ਮੰਨੋ ਵੀ ਜਿਵੇਂ ਇੱਕ ਸੂਰ ਹੋਵੇ ਜਿਹੜਾ ਗੰਦਗੀ ਦੇ ਵਿੱਚ ਮੂੰਹ ਮਾਰਦਾ ਹੈ, ਇੱਕ ਕੁੱਤਾ ਹੋਵੇ ਜਿਹੜਾ ਲਾਲਚ ਵਿੱਚ ਭੱਜਾ ਫਿਰਦਾ ਏ, ਜਿਸ ਬੰਦੇ ਦੇ ਜੀਵਨ ਵਿੱਚ ਰੱਬੀ ਇਬਾਦਤ ਨਹੀਂ ਉਹ ਬੰਦਾ ਕੁੱਤੇ ਤੇ ਸੂਰ ਦੀ ਨਿਆਈ ਹੈ। ਤੋ ਹਰੀ ਦੇ ਧਨ ਨੂੰ ਮਹਾਰਾਜ ਕਹਿੰਦੇ ਨੇ ਇਕੱਠਿਆਂ ਕਰ, ਹਰ ਧਨ ਸੰਚੀਐ ਭਾਈ, ਜੇ ਹਾਲਤ ਪਲਤ ਹਰ ਹੋਏ ਸਖਾਈ। ਤੇ ਮੈਂ ਅਰਜ ਕਰਨ ਲੱਗਾ ਸੀ, ਸਟੇਟਸ ਸਿੰਬਲ ਅਸੀਂ ਬਣਾ ਲਏ, ਅੱਜ ਦੇ ਸਮੇਂ ਵਿੱਚ ਵੀ ਬਣੇ ਨੇ, ਪਹਿਲਾਂ ਵੀ ਹੁੰਦੇ ਸੀ। ਦੁਨੀ ਚੰਦ ਦਾ ਸਟੇਟਸ ਸਿੰਬਲ ਇਹ ਸੀ ਵੀ ਉਹਨੇ ਆਪਣੇ ਘਰ ਦੇ ਬਾਹਰ ਝੰਡੇ ਫਹਿਰਾਏ ਸੀ, ਤੇ ਝੰਡੇ ਜਿੰਨੇ ਹੋਣ ਉਹਦਾ ਮਤਲਬ ਹੈ ਵੀ ਇੰਨੇ ਲੱਖ ਸਾਡੇ ਕੋਲ ਦੌਲਤ ਹੈ, ਧਨ ਹੈ, ਇੰਨਾ ਮੈਂ ਅਮੀਰ ਹਾਂ। ਤੇ ਮਹਾਰਾਜ ਧੰਨ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਨੇ ਉਹਨੂੰ ਸੂਈ ਦਿੱਤੀ। ਹੁਣ ਸੂਈ ਦੇ ਦੋ ਕੰਮ ਹੁੰਦੇ ਨੇ, ਸੂਈ ਚੋਬ ਮਾਰਦੀ ਹੈ ਤੇ ਸਿਉਂਦੀ ਹੈ, ਦੋਵੇਂ ਕੰਮ ਨੇ ਨਾ। ਸੂਈ ਨੇ ਚੋਬ ਵੀ ਮਾਰਨੀ ਹੈ ਤੇ ਸੂਈ ਨੇ ਕੁਝ ਸੀਣਾ ਵੀ ਹੈ। ਤੋ ਗੁਰੂ ਨਾਨਕ ਮਹਾਰਾਜ ਦੋਵੇਂ ਕੰਮ ਕਰਨ ਆਏ ਨੇ। ਜਿਹੜੇ ਲੋਕ ਨੇ ਉਹਨਾਂ ਨੂੰ ਗੁਰੂ ਨਾਨਕ ਮਹਾਰਾਜ ਚੋਬਾਂ ਵੀ ਮਾਰਦੇ ਨੇ ਪਿਆਰ ਦੀਆਂ, ਤੇ ਜਿਹੜੇ ਰੱਬ ਨਾਲੋਂ ਟੁੱਟੇ ਹੋਏ ਨੇ ਉਹਨਾਂ ਨੂੰ ਸੂਈ ਦੀ ਨਿਆਈ ਸਿਉਂਦੇ ਵੀ ਨੇ, ਜੋੜਦੇ ਵੀ ਨੇ। ਉਸ ਅਵਸਥਾ ਵਿੱਚ ਲੈ ਕੇ ਜਾਂਦੇ ਨੇ ਜਿਹਨੂੰ ਤੁਸੀਂ ਬਾਣੀ ਵਿੱਚ ਪੜ੍ਹਦੇ ਹੋ, ਤਿੱਥੇ ਸੀਤੋ ਸੀਤਾ ਮਹਿਮਾ ਮਾਏ, ਉਹਦੀ ਮਹਿਮਾ ਵਿੱਚ ਸਿਉਣਾ ਹੈ। ਇੱਥੇ ਸੀਤੋ ਸੀਤਾ ਦਾ ਮਤਲਬ ਹੈ ਸੀਤਾ, ਕੱਪੜਾ ਸੀਤਾ ਜਿਵੇਂ ਆਪਾਂ ਕਹਿੰਦੇ। ਤੋ ਮਹਾਰਾਜ ਨੇ ਦੁਨੀ ਚੰਦ ਦੀ ਤੜੀ ਉੱਤੇ ਨਿੱਘੀ ਜੀ ਇੱਕ ਸੂਈ ਧਰ ਕੇ ਗੱਲ ਆਖੀ ਵੀ ਅਗਲੇ ਜਾਨ ਤੇਰੇ ਤੋਂ ਲੈ ਲਵਾਂਗੇ। ਉਹਦੇ ਅਹੰਕਾਰ ਨੂੰ, ਮਾਨ ਨੂੰ ਚੂਰ ਕਰ ਦਿੱਤਾ ਬਾਬੇ ਨੇ, ਚੋਬ ਐਸੀ ਮਾਰੀ। ਤੇ ਸਿਉਤਾ ਕਿਹਦੇ ਨਾਲ? ਸੱਚੇ ਗਿਆਨ ਵਿੱਚ ਬਾਬੇ ਨੇ ਉਹਨੂੰ ਸੀ ਵੀ ਦਿੱਤਾ। ਜਦੋਂ ਬਾਬੇ ਨੇ ਚੋਬ ਮਾਰੀ ਤੇ ਕਹਿਣ ਲੱਗਾ ਮਹਾਰਾਜ ਇਹ ਅਗਲੇ ਜਾਣ ਮੈਂ ਕਿਵੇਂ ਦੇਵਾਂਗਾ, ਆਖਿਆ ਨਿੱਕੀ ਜੀ ਸੂਈ ਹੈ, ਜਿੱਥੇ ਇੰਨਾ ਕੁਝ ਲੈ ਕੇ ਜਾਣਾ ਇਹ ਨਾ ਜਾਊ ਨਾਲ। ਕਹਿੰਦਾ ਮਹਾਰਾਜ ਸਮਝ ਲੱਗ ਗਈ ਗੱਲ ਦੀ ਜਿਹੜੀ ਤੁਸੀਂ ਕਹਿਣਾ ਚਾਹੁੰਦੇ ਹੋ। ਤੋ ਗੁਰਦੇਵ ਕਹਿੰਦੇ ਨੇ ਜਿਹੜਾ ਰੱਬੀ ਨਾਮ ਦਾ ਧਨ ਹੈ ਇਹ ਹਰ ਸਮੇਂ ਬੰਦੇ ਦਾ ਸਹਾਇਕ ਬਣਦਾ ਹੈ, ਹੁਣ ਵੀ ਤੇ ਅਗਾਂਹ ਵੀ। ਪਰ ਇਹ ਨਹੀਂ ਹੋ ਸਕਦਾ ਵੀ ਜਿਹੜੀ ਦੌਲਤ ਅੱਜ ਤੁਹਾਡੀ ਸਹਾਇਕ ਹੈ ਆਉਣ ਵਾਲੇ 10 ਸਾਲਾਂ ਬਾਅਦ ਵੀ ਉਹ ਤੁਹਾਡੀ ਉਨੀ ਹੀ ਸਹਾਇਕ ਬਣੇਗੀ। ਜਿਹੜੇ ਕੱਪੜੇ ਅੱਜ ਤੁਹਾਨੂੰ ਚੰਗੇ ਲੱਗਦੇ ਨੇ 10 ਸਾਲਾਂ ਬਾਅਦ ਚੰਗੇ ਲੱਗਣਗੇ? ਉਹ ਨਹੀਂ ਚੰਗੇ ਲੱਗਣੇ। ਕੱਪੜਾ ਤੇ ਅੱਜ ਕੱਲ੍ਹ ਲੋਕ 2-4 ਮਹੀਨੇ ਤੱਕ ਨਹੀਂ ਕੱਢਦੇ, 9-4 ਮਹੀਨਿਆਂ ਚ ਫੈਸ਼ਨ ਬਦਲ ਜਾਂਦਾ, ਰਿਵਾਜ ਬਦਲ ਜਾਂਦਾ। ਜਿਹੜਾ ਬੜੀ ਰੀਝ ਦੇ ਨਾਲ ਬੰਦੇ ਨੇ ਰਿਵਾਜ ਦੇ ਮੁਤਾਬਕ ਸੂਟ ਸਵਾਇਆ ਸੀ, 2-4 ਮਹੀਨੇ ਅਗਲਾ ਵਿਆਹ ਆ ਗਿਆ, ਘਰ ਵਾਲਾ ਕਹਿੰਦਾ ਜਾਂ ਘਰ ਵਾਲੀ ਕਹਿੰਦੀ ਇਹੋ ਪਾ ਲਓ ਪਿਛਲੇ ਵਿਆਹ ਤੇ ਪਾਇਆ ਸੀ, ਕਹਿੰਦਾ ਨਹੀਂ ਹੁਣ ਰਿਵਾਜ ਬਦਲ ਗਿਆ। ਜੇ 2-4 ਮਹੀਨੇ ਬਾਅਦ ਕੱਪੜਿਆਂ ਦਾ ਰਿਵਾਜ ਬਦਲ ਜਾਂਦਾ, ਜਿਹੜਾ ਕੱਪੜਾ 4 ਮਹੀਨੇ ਪਹਿਲਾਂ ਤੁਹਾਨੂੰ ਰਿਵਾਜ ਵਾਲਾ ਲੱਗਦਾ ਸੀ ਤੇ ਉਹ ਰਿਵਾਜ ਵਾਲਾ ਨਹੀਂ ਰਿਹਾ। ਜਿਹੜਾ ਗਹਿਣਾ ਪਹਿਲਾਂ ਹੁੰਦਾ ਸੀ, ਜਦੋਂ ਮਾਈਆਂ ਬੀਬੀਆਂ ਪੁਰਾਣੀਆਂ ਜਿਹੜੀਆਂ ਸੀ ਗਹਿਣੇ ਪਾਉਂਦੀਆਂ ਹੁੰਦੀਆਂ ਸੀ, ਕਿਧਰੇ ਸਿਰ ਉੱਤੇ ਕਿਧਰੇ ਕਿੱਦਾਂ ਦੇ ਗਹਿਣੇ, ਵੰਨ ਸੁਵੰਨੇ, ਰਿਵਾਜ ਬਦਲ ਗਏ ਨਾ। ਇਹਦਾ ਅਰਥ ਸਿਰਫ ਇਹ ਹੈ ਵੀ ਜਿਹੜੀ ਗੱਲ ਅੱਜ ਤੋਂ 10 ਸਾਲ ਪਹਿਲਾਂ ਮਾਨਾ ਰੱਖਦੀ ਸੀ ਅੱਜ ਉਹ ਮਾਨਾ ਨਹੀਂ ਰੱਖਦੀ। ਤੋ ਫਿਰ ਧਨ ਦੀ ਖੇਡ ਵੀ ਐਸੀ ਹੈ, ਜਿਹੜਾ ਧਨ ਅੱਜ ਜ਼ਿੰਦਗੀ ਵਿੱਚ ਇੰਨਾ ਜ਼ਰੂਰੀ ਲੱਗਦਾ ਹੈ ਵੀ ਤੁਸੀਂ ਰੱਬ ਦੇ ਨਾਮ ਧਨ ਨੂੰ ਭੁਲਾਈ ਬੈਠੇ ਹੋ, ਕੀ ਗਰੰਟੀ ਹੈ ਵੀ ਇਹ 10 ਸਾਲਾਂ ਬਾਅਦ ਵੀ ਉਨਾ ਜ਼ਰੂਰੀ ਹੋਵੇਗਾ? ਤੋ ਇਹ ਧਨ ਜਿਹੜਾ ਗੁਰੂ ਦੀ ਮੱਤ ਵਾਲਾ ਹੈ, ਇਹਨੇ ਤੇ ਬੰਦੇ ਦੇ ਨਾਲ ਹੀ ਰਹਿਣਾ ਹੈ, ਹੁਣ ਵੀ ਤੇ ਅਗਾਂਹ ਵੀ। ਤੋ ਬਾਬਾ ਜੀ ਨੇ ਬਖਸ਼ਿਸ਼ ਕੀਤੀ, ਹਰ ਧਨ ਸੰਚੀਐ ਭਾਈ, ਜੇ ਹਲਤ ਪਲਤ ਹਰ ਹੋਏ ਸਖਾਈ। ਜਿਹੜਾ ਲੋਕ ਤੇ ਪ੍ਰਲੋਕ ਵਿੱਚ ਤੁਹਾਡਾ ਕੀ ਬਣੇਗਾ? ਸਖਾਈ ਬਣੇਗਾ, ਸਖਾ ਬਣੇਗਾ।
ਤੁਹਾਡੇ ਨਾਲ ਨਿਭੇਗਾ। ਪਹਿਲਾਂ

बचन है, महाराज बख्शिश कर देने। जिथे हर आराध्य तिथे हर मित सहाई, जिथे भी उस हरी अकाल पुरख वाहगुरु नूं आराध्या जाएगा, उहदे नाम धन नूं चेते किया जाएगा। हुण एक करंसी है जिहड़ी एक मुल्क विच चलती है, दूजे च नहीं चलती, पर जिहड़ा चंगा किरदार है, जिहड़ा चंगा विहार है, वह तो दुनिया के हर कोने च चलता है। एक करंसी कनेडियन यूएस विच जाके नहीं चलेगी, कन्वर्ट करनी पवेगी, बदलनी पवेगी। यूएस वाले जिहड़े ने इंडिया विच जाके बदलने पैने हैं, इंडिया दा है जिहड़े ने यूएस विच जाके बदलने पैने ने। एक करंसी दूजे मुल्क विच नहीं चलती, पर गुरु का ज्ञान, गुरु द्वारा दित्ती हुई मत जिहड़ी है, वह तो बंदा जिथे भी जाएगा उथे नाल ही जाएगी, वो तो हर जगह ही चलेगी। चंगा बंदा हमेशा जिथे जाएगा, फुल जिहड़ा है वह तो जिथे भी बीजा जाए उन्हें सुगंधी उथे ही खिलार देनी है। तो गुरु का नाम धन ऐसी बरकत वाला है, महाराज कहते हैं जिथे भी जाओगे उथे ही ईसाई बनेगा। हुण जे बंदे दे अंदर गुण होण ना, ते ओ भावें जंगल विच जाके भी बह जावे ते तां वी सियाणे कहिंदे ने उत्थे मंगल लग जावेगा, रड़े मैदान भी जाके बह जावे ते तां वी वाह भला ही है। जे जीवन विच गुण नहीं हैगे, कई वार घुग वसदे घरां दे विच जिथे जिंदगी विच गुण नहीं हन, ओह घुग वसदे घर जिथे 15 20 50 लोक भी रहिंदे होण ते तां वी इदां इहने जिवें सुन छाई होई है, जिवें कुछ नहीं है, क्योंकि गुणा तो सखड़े हो गए ना, विहार चंगा नहीं है। तो जिहड़ा गुरु वाला विहार है, महाराज ने आख्या ए तू कला भी होवेगा तो ता भी तेनू खेड़े च रखेगा, तू भरे बाजार विच बैठा है ता भी तेनू खेड़े च रखेगा, हर थां ते सहाई। मित्र तो उहो ही हुंदा है जिहड़ा हर वेले तुहाडा सहाई बन जावे, धन तो उहो ही है ना जिहड़ा हर जगह उत्ते तुहाडी सहायता कर जावे। तो बाबा जी ने बख्शिश की, जिथे हर आराधी है तिथे हर मित सहाई, गुर किरपा ते हर मन वसै। हुण इहदे लई गुरु की किरपा दे पात्र बनना पैना, गुरु की किरपा लैनी पैनी। गुरु की किरपा किवें, गुरु दे जिहड़े विचार ने उहनां नूं समझना पैना है, जीवन विच इंप्लीमेंट करना पैना है। गुरु की कृपा होवेगी ते महाराज ने आख्या होरत बिद लया ना जाई, होरत कोई ऐसी विधि नहीं है जिहदे नाल इहदी प्राप्ति होवे। अगला बचन है, महाराज किथे बह के धन खटिए, कोई धन खटदा है फैक्टरी विच बह के, कोई धन खटदा है किसी रेस्टोरेंट दे उत्ते, हर एक दा धन खटण दा वखो वखरा टिकाणा है। ते महाराज ये जिहड़ा धन है ये कित्थों खटिया जांदा, वेखो गुरु रामदास साहब सच्चे पातशाह बख्शिश करके जवाब दिंदे ने। ਉਹ ਫਰਮਾਉਂਦੇ ਨੇ ਸਤ ਸੰਗਤੀ ਸੰਗ, ਇਹ ਧਨ ਕਿੱਥੋਂ ਮਿਲਣਾ ਹੈ, ਸਤ ਸੰਗਤ ਦੇ ਵਿੱਚੋਂ। ਸਤ ਸੰਗਤ ਕੈਸੀ ਜਾਣੀ ਹੈ, ਜਿੱਥੇ ਇੱਕੋ ਨਾਮ ਵਿਖਾਣੀ ਹੈ। ਸਤ ਸੰਗਤ ਹੈ ਜਿੱਥੇ ਕੇਵਲ ਰੱਬ ਦੀ ਸਿਵ ਸਲਾਹ ਹੋ ਰਹੀ ਹੈ, ਕੇਵਲ ਆਪਣੇ ਗੁਰੂ ਦੀ ਚਰਚਾ ਹੋ ਰਹੀ, ਉਹਨੂੰ ਸਤ ਸੰਗਤ ਕਹਿੰਦੇ ਨੇ। ਮਹਾਰਾਜ ਕਹਿੰਦੇ ਸਤ ਸੰਗਤ ਵਿੱਚ ਜਾ ਕੇ ਬੈਠਿਆ ਕਰ, ਇੱਥੋਂ ਇਹ ਗੁਣਾਂ ਵਾਲਾ ਨਾਮ ਦਾ ਧਨ ਤੈਨੂੰ ਪ੍ਰਾਪਤ ਹੋਵੇਗਾ। ਸਤ ਸੰਗਤੀ ਸੰਗ ਹਰ ਧਨ ਖੱਟੀ ਹੈ, ਇਸ ਹਰ ਧਨ ਦੀ ਖੱਟੀ ਇੱਥੋਂ ਹੋਣੀ, ਦੀ ਕਮਾਈ ਇੱਥੋਂ ਹੋਣੀ ਹੈ। ਹੋਰ ਥੈਂ ਹੋਰ ਕੋਈ ਥਾਂ, ਹੋਰ ਤਬਿਦ ਹੋਰ ਕੋਈ ਵਿਧੀ, ਹਰ ਧਨ ਲਿਆ ਨਾ ਜਾਈ, ਇਹ ਹਰੀ ਦਾ ਧਨ ਜਿਹੜਾ ਹੈ ਇਹਦੀ ਪ੍ਰਾਪਤੀ ਤੈਨੂੰ ਨਹੀਂ ਹੋ ਸਕਦੀ, ਹੋਰ ਕੋਈ ਟਿਕਾਣਾ ਨਹੀਂ। ਮਹਾਰਾਜ ਅੱਗੇ ਬਚਨ ਰਖਤ, ਹਰ ਧਨ ਰਤਨ ਜਵੇ ਹਰ ਮਾਣਕ, ਹਰੀ ਦਾ ਧਨ ਹੀ ਮੇਰੇ ਲਈ ਕੀ ਹੈ, ਰਤਨ ਹੈ, ਜਵੇਹਰ ਹੈ, ਮਾਣਕ ਹੈ। ਸਤਿਗੁਰੂ ਮਹਾਰਾਜ ਕਹਿੰਦੇ ਨੇ
ਵੀ ਮੇਰੇ ਲਈ ਸਾਰਾ ਕੁਝ ਰੱਬ ਦਾ ਨਾਮ ਧੰਨ ਹੀ ਹੈ। ਇਹਦੇ ਵਿੱਚ ਹੀ ਰਤਨ ਜਵਾਹਰ ਮਾਣਕ ਆ ਜਾਂਦੇ ਨੇ, ਸਾਰੀਆਂ ਕੀਮਤੀ ਚੀਜ਼ਾਂ, ਕੀਮਤੀ ਪੱਥਰ, ਮਾਣਕ, ਮੋਤੀ ਇਹਦੇ ਵਿੱਚ ਹੀ ਆ ਜਾਂਦੇ ਨੇ। ਮਹਾਰਾਜ ਗੁਜਰੀ ਰਾਗ ਵਿੱਚ ਇੱਕ ਬਚਨ ਰੱਖਦੇ ਨੇ ਗੁਰੂ ਅਰਜਨ ਸਾਹਿਬ, ਉਹਨਾਂ ਫਰਮਾਇਆ ਹਰ ਧੰਨ ਜਾਪ ਮੇਰੇ ਲਈ ਰੱਬੀ ਨਾਮ ਧੰਨ ਹੀ ਜਾਪ ਹੈ, ਮੈਂ ਹੋਰ ਕੋਈ ਜਾਪ ਨਹੀਂ ਕਰਦਾ। ਹਰ ਧੰਨ ਤਾਪ, ਹਰੀ ਦਾ ਧੰਨ ਹੀ ਮੇਰੇ ਲਈ ਤਪ ਹੈ। ਤਪ ਦਾ ਅਰਥ ਕੀ ਹੁੰਦਾ? ਤਪ ਦਾ ਅਰਥ ਹੁੰਦਾ ਜਿਵੇਂ ਕਸ਼ਟ ਦਿੰਦੇ ਨੇ ਲੋਕ ਸਰੀਰ ਨੂੰ ਧਾਰਮਿਕ ਤੌਰ ਉੱਤੇ। ਆਖਿਆ ਮੈਨੂੰ ਕਿਸੇ ਤਪ ਦੀ ਲੋੜ ਨਹੀਂ, ਤਾਪ ਦੀ ਲੋੜ ਨਹੀਂ, ਆਪਣੇ ਆਪ ਨੂੰ ਤਪਾਉਣ ਦੀ ਲੋੜ ਨਹੀਂ, ਕੋਈ ਸਰੀਰ ਨੂੰ ਕਸ਼ਟ ਦੇਣ ਦੀ ਲੋੜ ਨਹੀਂ, ਮੇਰੇ ਲਈ ਰੱਬ ਦਾ ਨਾਮ ਧੰਨ ਗੁਰੂ ਦੀ ਵਿਚਾਰ ਹੀ ਮੇਰੇ ਲਈ ਉਹ ਤਾਪ ਹੈ, ਤਪ ਹੈ। ਹਰ ਧੰਨ ਜਾਪ, ਹਰ ਧੰਨ ਤਾਪ, ਹਰ ਧੰਨ ਭੋਜਨ ਪਾਇਆ, ਹਰੀ ਦਾ ਧੰਨ ਹੀ ਜਿਹੜਾ ਹੈ ਉਹ ਮੇਰੇ ਲਈ ਉੱਤਮ ਭੋਜਨ ਹੈ, ਉੱਤਮ ਭੋਜਨ। ਨਿਮਖ ਨਾ ਬਿਸਰੋ ਮਨ ਤੇ, ਹਰ ਹਰ ਸਾਧ ਸੰਗਤ ਮੈਂ ਪਾਇਆ। ਤੇ ਇਹ ਜਿਹੜਾ ਧੰਨ ਹੈ ਇਹ ਸਾਧ ਸੰਗਤ ਦੇ ਵਿੱਚੋਂ ਪ੍ਰਾਪਤ ਹੁੰਦਾ। ਤੋ ਮਹਾਰਾਜ ਇੱਥੇ ਵੀ ਬਖਸ਼ਿਸ਼ ਕਰਦੇ ਨੇ, ਆਖਿਆ ਸਤ ਸੰਗਤੀ ਸੰਗ ਹਰ ਧੰਨ ਖੱਟੀ ਹੈ,

ਹਰ ਰਤਨ ਧਨ ਵਿਹਾਜੇ। ਅੱਛਾ, ਦੋ ਤਰ੍ਹਾਂ ਦੇ ਹੁੰਦੇ ਨੇ, ਇੱਕ ਤੇ ਉਹ ਨੇ ਜਿਹੜੇ ਰਤਨ ਇਕੱਠੇ ਕਰਦੇ ਨੇ, ਇੱਕ ਉਹ ਨੇ ਜਿਨ੍ਹਾਂ ਨੇ ਕੱਚ ਇਕੱਠਾ ਕਰਨਾ। ਕਈ ਵਾਰ ਜੇ ਬੰਦਾ ਅਣਜਾਣ ਹੋਵੇ ਨਾ ਤੇ ਅਗਲੇ ਕੱਚ ਨੂੰ ਵੀ ਰਤਨ ਕਹਿ ਕੇ ਤੁਹਾਡੀ ਝੋਲੀ ਚ ਪਾ ਦੇਣਗੇ। ਜੇ ਸਾਨੂੰ ਪਰਖਣਾ ਨਾ ਹੋਵੇ, ਕਿਉਂਕਿ ਸਾਡੀ ਬੁੱਧੀ ਊਣੀ ਹੋਣ ਕਰਕੇ, ਘੱਟ ਹੋਣ ਕਰਕੇ ਅਗਲਿਆਂ ਨੇ ਕੱਚ ਵੀ ਜਿਹੜਾ ਹੈ ਉਹ ਸਾਨੂੰ ਇਹ ਕਹਿ ਕੇ ਤੋਰ ਦਿੱਤਾ ਦੇ ਕੇ ਵੀ ਇਹ ਕੀ ਹੈ, ਰਤਨ ਹੀ ਹੈ, ਹੀਰਾ ਹੀ ਹੈ। ਤੋ ਮਹਾਰਾਜ ਨੇ ਆਖਿਆ, ਨਹੀਂ ਭਾਈ, ਖਿਆਲ ਕਰੋ, ਜਿਹੜਾ ਰਤਨ ਦਾ ਵਪਾਰੀ ਹੁੰਦਾ ਹੈ ਉਹਨੂੰ ਪਤਾ ਹੈ ਵੀ ਇਹ ਰਤਨ ਗੁਰੂ ਦੇ ਕੋਲ ਪਏ ਨੇ, ਮੈਂ ਹੋਰ ਕਿਤੇ ਉਹਨੀ ਇਹਦੀ ਖੱਟੀ ਕਰ ਸਕਦਾ, ਬਾਕੀਆਂ ਕੋਲ ਕੱਚ ਹੀ ਹੈ। ਹਰ ਰਤਨ ਕਾ ਵਪਾਰੀਆ, ਹਰ ਰਤਨ ਧਨ ਵਿਹਾਜੇ, ਕੱਚੈ ਕੇ ਵਪਾਰੀਏ ਵਾਕ, ਹਰ ਧਨ ਲਿਆ ਨਾ ਜਾਈ। ਤੇ ਜਿਹੜਾ ਕੱਚ ਦਾ ਵਪਾਰੀ ਹੈ ਉਹ ਹਰੀ ਧਨ ਕਿੱਥੋਂ ਲੈ ਲਵੇਗਾ। ਤੋ ਮਹਾਰਾਜ ਅੱਗੇ ਬਖਸ਼ਿਸ਼ ਕਰਦੇ ਨੇ, ਹਰ ਧਨ ਰਤਨ ਜਵੇਹਰ ਮਾਣਕ, ਹਰੀ ਦਾ ਧਾਨੀ ਮੇਰੇ ਲਈ ਕੀਮਤੀ ਰਤਨ ਨੇ, ਜਵਾਹਰ ਨੇ, ਮਾਣਕ ਨੇ। ਗੁਰ ਕਾ ਸ਼ਬਦ ਰਤਨ ਹੈ, ਮਹਾਰਾਜ ਗੁਰੂ ਅਮਰਦਾਸ ਸਾਹਿਬ ਸੱਚੇ ਪਾਤਸ਼ਾਹ। ਗੁਰ ਸਾਗਰ ਰਤਨੀ ਭਰਪੂਰੇ, ਗੁਰੂ ਸਾਗਰ ਹੈ ਜਿਹੜਾ ਰਤਨਾਂ ਦੇ ਨਾਲ ਭਰਿਆ ਪਿਆ ਹੈ। ਹਰ ਧਨ ਰਤਨ ਜਵੇਹਰ ਮਾਣਕ, ਹਰ ਧਨੈ ਨਾਲ ਅੰਮ੍ਰਿਤ ਵੇੜੈ ਵੱਤੈ, ਹਰ ਭਗਤ ਹਰ ਲਿਵ ਹਰ ਭਗਤੀ ਹਰ ਲਿਵਲਾਈ। ਮਹਾਰਾਜ ਕਹਿੰਦੇ ਨੇ ਜਿਹੜੇ ਭਗਤ ਨੇ ਉਹ ਅੰਮ੍ਰਿਤ ਵੇਲੇ, ਜਿਵੇਂ ਜ਼ਮੀਨ ਵੱਤਰ ਆਉਂਦੀ ਹੈ ਨਾ, ਵੱਤਰ ਜਿਹੜੀ ਉਪਜਾਊ ਹੋ ਜਾਂਦੀ ਹੈ, ਆਖਿਆ ਜਿਹੜੇ ਰੱਬ ਦੇ ਭਗਤ ਨੇ ਉਹਨਾਂ ਨੇ ਆਪਣੇ ਹਿਰਦੇ ਦੀ ਜ਼ਮੀਨ ਨੂੰ ਅੰਮ੍ਰਿਤ ਵੇਲੇ ਵੱਤਰ ਕਰ ਲਿਆ। ਤੇ ਹੋਇਆ ਕਿ ਹਰ ਧਨ ਅੰਮ੍ਰਿਤ ਵੇਲੇ ਵੱਤੇ ਕਾ ਬੀਜਿਆ, ਭਗਤ ਖਾਏ ਖਰਚ ਰਹੇ ਨਿਖੁੱਟੈ ਨਾਹੀ। ਤੇ ਇਹ ਉਹ ਧਨ ਹੈ ਜਿਹੜਾ ਹਿਰਦੇ ਦੀ ਧਰਤੀ ਤੇ ਬੀਜਿਆ ਗਿਆ ਤੇ ਜਿੰਨਾ ਮਰਜ਼ੀ ਖਾਓ ਇਹ ਕਦੀ ਨਹੀਂ ਮੁੱਕਦਾ, ਇਹ ਕਦੀ ਘਟਦਾ ਨਹੀਂ। ਫਸਲ ਬੀਜੀ ਹੋਵੇ ਘਟ ਜਾਂਦੀ ਹੈ, ਵੱਢੀ ਗਈ ਬਸ ਘਰ ਦੇ ਵਿੱਚ ਆ ਗਈ ਤੇ ਖਤਮ ਹੋ ਗਈ। ਅੱਗੇ ਸਤਿਗੁਰੂ ਮਹਾਰਾਜ ਬਖਸ਼ਿਸ਼ ਕਰਦੇ ਨੇ, ਹਲਤ ਪਲਤ ਹਰ ਧਨੈ ਕੀ, ਭਗਤਾਂ ਕੋ ਮਿਲੀ ਵਡਿਆਈ। ਜਿਹੜੇ ਭਗਤ ਨੇ ਉਹ ਇਸੇ ਧਨ ਦੇ ਵਿੱਚੋਂ ਲੋਕ ਤੇ ਪ੍ਰਲੋਕ ਵਿੱਚ ਵਡਿਆਈ ਖੱਟਦੇ ਨੇ। ਅੱਗੇ ਮਹਾਰਾਜ ਪੰਜ ਨੰਬਰ ਬੰਦ ਵਿੱਚ, ਤਿੰਨ ਚਾਰ ਨੰਬਰ ਬੰਦ ਵਿੱਚ ਕਹਿੰਦੇ ਨੇ, ਹਰ ਧਨ ਨਿਰਭਉ ਸਦਾ ਸਦਾ ਅਸਥਿਰ ਹੈ ਸਾਚਾ। ਹਰੀ ਧਨ ਨੇ ਮੈਨੂੰ ਨਿਰਭਉ ਕਰ ਦਿੱਤਾ, ਨਿਰਭਉ ਦਾ ਅਰਥ ਹੈ ਡਰ ਤੋਂ ਰਹਿਤ ਕਰ ਦਿੱਤਾ। ਦੁਨੀਆਂ ਦਾ ਧਨ ਬੰਦੇ ਦੇ ਅੰਦਰ ਕੀ ਭਰ ਦਿੰਦਾ, ਡਰ ਭਰ ਦਿੰਦਾ। ਤੁਸੀਂ ਕਦੀ ਵੇਖਿਓ ਜਿੱਥੇ ਵੀ ਇਹ ਧਨ ਦਾ ਲਾਲਚ ਕੰਮ ਕਰਦਾ ਬੰਦਾ ਡਰਿਆ ਡਰਿਆ ਰਹਿੰਦਾ, ਬੰਦੇ ਦੀ ਗੈਰਤ ਤੱਕ ਨੂੰ ਖਤਮ ਕਰ ਦਿੰਦਾ ਦੁਨੀਆਂ ਦਾ ਧਨ। ਉਹਦਾ ਰੀਜ਼ਨ ਕੀ ਹੈ, ਕਾਰਨ ਇਹੋ ਹੀ ਹੈ ਨਾ ਵੀ ਗੈਰਤ ਮਰ ਗਈ, ਇਸ ਕਰਕੇ ਮਰੀ ਕਿਉਂਕਿ ਧਨ ਦਾ ਲਾਲਚ ਹੈ। ਤੇ ਇਹ ਲੱਗਦਾ ਹੈ ਵੀ ਜੇ ਮੈਂ ਕੋਈ ਗੈਰਤ ਵਾਲੀ ਗੱਲ ਕੀਤੀ ਤੇ ਅਗਲਿਆਂ ਨੇ ਮੈਨੂੰ ਧਨ ਦੇਣਾ ਨਹੀਂ। ਉਹਨੇ ਕੀ ਕੀਤਾ, ਬੰਦੇ ਨੂੰ ਨਿਰਭਉ ਨਹੀਂ ਬਣਾਇਆ। ਅੱਛਾ, ਦੁਨੀਆਂ ਦਾ ਧਨ ਬੰਦੇ ਨੂੰ ਨਿਰਵੈਰ ਵੀ ਨਹੀਂ ਰਹਿਣ ਦਿੰਦਾ, ਸਾਰੇ ਸ਼ੁਭ ਗੁਣ ਬੰਦੇ ਦੇ ਮਾਰ ਦਿੰਦਾ। ਪਰ ਜਿਨ੍ਹਾਂ ਕੋਲ ਰੱਬੀ ਨਾਮ ਦਾ ਧਨ ਆਇਆ ਉਹ ਨਿਰਭਉ ਵੀ ਹੋਏ ਤੇ ਉਹ ਨਿਰਵੈਰ ਵੀ ਹੋਏ, ਉਹਨਾਂ ਦੇ ਜੀਵਨ ਵਿੱਚ ਕੋਈ ਡਰ ਭਾਵ ਵੀ ਨਹੀਂ ਹੈ ਤੇ ਉਹਨਾਂ ਦੇ ਜੀਵਨ ਦੇ ਵਿੱਚ ਕਿਸੇ ਨਾਲ ਕੋਈ ਨਫ਼ਰਤ ਵੀ ਨਹੀਂ ਹੈ, ਵੈਰ ਵੀ ਨਹੀਂ ਹੈ। ਤੋ ਮਹਾਰਾਜ ਕਹਿੰਦੇ ਨੇ, ਹਰ ਧਨ ਨਿਰਭਉ ਸਦਾ ਸਦਾ ਅਸਥਿਰ ਹੈ ਸਾਚਾ। ਇਹ ਹਰ ਧਨ ਅਗਨੀ ਤਸ਼ਕਰੈ ਪਾਣੀ ਹੈ ਜਮਦੂਤ ਹੈ। ਹੁਣ ਦੁਨੀਆਂ ਦਾ ਧਨ ਜਿਹੜਾ ਹੈ ਉਹਨੂੰ ਅੱਗ ਵੀ ਲੱਗ ਸਕਦੀ ਹੈ, ਉਹਨੂੰ ਕੋਈ ਸਾਡੇ ਕੋਲੋਂ ਖੋਹ ਕੇ ਵੀ ਲਿਜਾ ਸਕਦਾ ਹੈ। ਸਤਿਗੁਰ ਨੇ ਆਖਿਆ ਇਹ ਜਿਹੜਾ ਧਨ ਹੈ ਇਹਨੂੰ ਨਾ ਤੇ ਕੋਈ ਅਗਨੀ, ਨਾ ਕੋਈ ਚੋਰ ਤਸ਼ਕਰ, ਕੋਈ ਜਮਦੂਤ ਇਹਨੂੰ ਗਵਾ ਨਹੀਂ ਸਕਦਾ। ਜਮਦੂਤ ਹੈ ਕਿਸੈ ਕਾ ਗਵਾਇਆ ਨਾ ਜਾਈ, ਹਰ ਧਨ ਕੋ ਉਚੱਕਾ ਨੇੜ ਨਾ ਆਵਈ। ਰੱਬੀ ਨਾਮ ਦੇ ਧਨ ਦੇ ਨੇੜੇ ਉਚੱਕਾ, ਉਚੱਕਾ ਕਹਿੰਦੇ ਨੇ ਚੀਜ਼ਾਂ ਨੂੰ ਚੱਕ ਕੇ ਲੈ ਜਾਣ ਵਾਲਾ, ਉਹਨੂੰ ਉਚੱਕਾ ਕਹਿੰਦੇ ਨੇ।
ਜਿਵੇਂ ਆਪਾਂ ਕਹਿੰਦੇ ਇੱਕ ਸ਼ਬਦ ਚੋਰ ਚੱਕੇ, ਉਹ ਚੱਕੇ ਦਾ ਮਤਲਬ ਹੀ ਹੁੰਦਾ ਜਿਹੜਾ ਚੀਜ਼ਾਂ ਨੂੰ ਚੱਕ ਕੇ ਲੈ ਜਾਂਦਾ। ਤੋ ਸਤਿਗੁਰ ਨੇ ਬਖਸ਼ਿਸ਼ ਕੀਤੀ, ਜਮ ਜਾ ਗਾਤੀ ਡੰਡ ਨਾ ਲਗਾਈ। ਜਿਵੇਂ ਦੁਨੀਆਂ ਦੇ ਧਨ ਉੱਤੇ ਟੈਕਸ ਪੈਂਦਾ, ਕਹਿਣ ਲੱਗੇ ਇਸ ਧਨ ਉੱਤੇ ਤੇ ਟੈਕਸ ਵੀ ਕੋਈ ਨਹੀਂ ਪੈਂਦਾ, ਕੋਈ ਨਹੀਂ ਰਜਾ ਸਕਦਾ, ਕੋਈ ਨਹੀਂ ਖੋ ਸਕਦਾ। ਅੱਗੇ ਮਹਾਰਾਜ ਨੇ ਹੁਣ ਗੱਲ ਕੀਤੀ, ਜਿਨ੍ਹਾਂ ਨੇ ਇਸ ਧਨ ਨੂੰ ਛੱਡ ਕੇ ਔਗਣਾਂ ਦਾ ਧਨ ਇਕੱਠਾ ਕੀਤਾ, ਤੋ ਗੁਰਦੇਵ ਬਖਸ਼ਿਸ਼ ਕਰਦੇ ਨੇ, ਸਾਕਤੀ ਪਾਪ ਕਰਕੇ ਵਿਖਿਆ ਧਨ ਸੰਚਿਆ। ਸਾਕਤ ਦਾ ਅਰਥ ਹੈ ਜਿਹੜਾ ਗੁਰੂ ਦੀ ਵਿਚਾਰ ਨਾਲੋਂ ਟੁੱਟਾ ਹੋਇਆ। ਆਖਿਆ ਉਹਨਾਂ ਨੇ ਸਾਰੀ ਜ਼ਿੰਦਗੀ ਜ਼ਹਿਰ ਦਾ ਧਨ ਇਕੱਠਾ ਕੀਤਾ, ਔਗਣ ਇਕੱਠੇ ਕੀਤੇ, ਵਿਖਿਆ ਇਕੱਠੀ ਕੀਤੀ। ਸਾਕਤੀ ਪਾਪ ਕਰਕੇ ਵਿਖਿਆ ਧਨ ਸੰਚਿਆ, ਤਿੰਨਾ ਇੱਕ ਵਿਖ ਨਾਲ ਨਾ ਜਾਈ। ਮਹਾਰਾਜ ਨੇ ਆਖਿਆ ਇੱਕ ਵਿਖ, ਇੱਕ ਕਦਮ ਵੀ ਉਹ ਨਾਲ ਨਹੀਂ ਚੱਲਦਾ। ਹਲਤੈ ਵਿੱਚ ਸਾਕਤ ਦੁਹੇਲੇ ਭਏ, ਹੱਥੋਂ ਛੁੜਕ ਗਿਆ ਅੱਗੇ ਪਲਤ ਸਾਕਤ, ਹਰ ਦਰਗਾ ਢੋਈ ਨਾ ਪਾਈ। ਸਾਕਤ ਹੁਣ ਵੀ ਦੁਖੀ ਨੇ ਤੇ ਅੱਗੇ ਵੀ ਦੁਖੀ ਹੋਣਗੇ, ਉਹਨਾਂ ਨੂੰ ਰੱਬ ਦੇ ਦਰ ਉੱਤੇ ਕੋਈ ਟਿਕਾਣਾ ਨਹੀਂ, ਕੋਈ ਢੋਈ ਨਹੀਂ। ਅਖੀਰਲੇ 6 ਨੰਬਰ ਬੰਦ ਵਿੱਚ ਗੁਰੂ ਰਾਮਦਾਸ ਸਾਹਿਬ ਫਰਮਾਉਂਦੇ ਨੇ, ਆਖਿਆ ਇਸ ਹਰ ਧਨ ਕਾ ਸ਼ਾਹ ਹਰ ਆਪ ਹੈ ਸੰਤੋ। ਭਾਈ ਇਹ ਜਿਹੜਾ ਧਨ ਹੈ ਇਹਦਾ ਸ਼ਾਹ ਇੱਕੋ ਹੀ ਜੇ, ਵਾਹਿਗੁਰੂ ਆਪ, ਇਹਦਾ ਸ਼ਾਹ ਹੋਰ ਕੋਈ ਨਹੀਂ। ਦੁਨੀਆਂ ਦੇ ਧਨ ਦੇ ਸ਼ਾਹ ਵੱਖੋ ਵੱਖਰੇ ਹੁੰਦੇ ਨੇ, ਹਰ ਇੱਕ ਦਾ ਆਪਣਾ ਸ਼ਾਹ ਹੁੰਦਾ ਨਾ। ਪਿੰਡਾਂ ਵਿੱਚ ਸ਼ਾਹੂਕਾਰ ਹੁੰਦੇ ਸੀ ਜਿਹਦੇ ਕੋਲ ਵੇਲੇ ਇੱਕ ਵੇਲੇ ਬੰਦਾ ਧਨ ਦੌਲਤ ਲੈ ਆਉਂਦਾ ਸੀ। ਤੋ ਮਹਾਰਾਜ ਕਹਿੰਦੇ ਨੇ ਜਿਹੜੇ ਰੱਬ ਦੇ ਨਾਮ ਦਾ ਧਨ ਹੈ ਇਹਦਾ ਸ਼ਾਹ ਇੱਕੋ ਹੀ ਹੈ, ਇਹਦਾ ਮਾਲਕ ਇੱਕੋ ਹੀ, ਇੱਕੋ ਪਾਸੋਂ ਹੀ ਮਿਲਣਾ। ਜੇ ਸੱਜਣ ਸੱਚਾ ਪਾਤਸ਼ਾਹ ਸਿਰ ਸ਼ਾਹਾਂ ਦੈ, ਐਵੇਂ ਨਾ ਹੋਰ ਕਿਤੇ ਭੱਜੇ ਫਿਰਿਓ, ਹੋਰ ਨਾ ਕਿਤੇ ਜਾਇਓ। ਤੋ ਇਸ ਹਰ ਧਨ ਕਾ ਸ਼ਾਹ ਹਰ ਆਪ ਹੈ ਸੰਤੋ, ਜਿਸ ਨੂੰ ਦੇ ਜਿਹਨੂੰ ਉਹ ਦਿੰਦਾ ਹੈ, ਸੋ ਹਰ ਧਨ ਲੱਦ ਚਲਾਈ। ਉਹ ਫਿਰ ਇਹ ਧਨ ਲੱਦ ਕੇ ਆਪਣੇ ਆਪ ਉੱਤੇ ਚੱਲਦਾ ਹੈ। ਇਸ ਹਰ ਧਨੈ ਕਾ ਤੋਟਾ ਕਦੇ ਨਾ ਆਵਈ, ਇਸ ਧਨ ਦੀ ਕਦੀ ਵੀ ਤੋਟ ਨਹੀਂ ਆਉਂਦੀ। ਇਸ ਹਰ ਧਨੈ ਕਾ ਤੋਟਾ ਕਦੇ ਨਾ ਆਵਈ, ਜਨ ਨਾਨਕ ਕੋ ਗੁਰ ਸੋਝੀ ਪਾਈ। ਤੋ ਮਹਾਰਾਜ ਅਖੀਰਲੀ ਤੁਕ ਵਿੱਚ ਕਹਿੰਦੇ ਨੇ, ਗੁਰੂ ਇਹ ਸਮਝ ਦਿੰਦਾ ਹੈ ਵੀ ਭਾਈ ਰੱਬੀ ਨਾਮ ਧਨ ਹੀ ਸਭ ਤੋਂ ਉੱਤਮ ਚੀਜ਼ ਹੈ। ਤੋ ਜਿੱਥੇ ਅਸੀਂ ਦੁਨੀਆਂ ਦੇ ਧਨ ਨੂੰ ਬਾਹਰੀ ਜੀਵਨ ਦੇ ਗੁਜ਼ਰਾਨ ਲਈ ਕਮਾਉਂਦੇ ਹਾਂ, ਉੱਥੇ ਸਤ ਸੰਗਤ ਵਿੱਚ ਬੈਠ ਕੇ ਅਕਾਲ ਪੁਰਖ ਵਾਹਿਗੁਰੂ ਦੇ ਨਾਮ ਦੇ ਧਨ ਦੀ ਗੱਲ ਗੁਰੂ ਰਾਮਦਾਸ ਸਾਹਿਬ ਸੱਚੇ ਪਾਤਸ਼ਾਹ ਨੇ ਇਸ ਪਾਵਨ ਤੇ ਪਵਿੱਤਰ ਬਚਨ ਵਿੱਚ ਸਾਡੇ ਨਾਲ ਸਾਂਝੀ ਕੀਤੀ ਹੈ। ਤੋ ਯਤਨ ਕਰੀਏ ਸਤ ਸੰਗਤ ਵਿੱਚ ਬੈਠ ਕੇ ਅਸੀਂ ਸਾਡੇ ਮਨ ਦਾ ਸਹਾਈ ਜਿਹੜਾ ਅਸਲੀ ਨਾਮ ਧਨ ਹੈ, ਜਿਹੜਾ ਗੁਣਾਂ ਦਾ ਧਨ ਹੈ, ਉਹਨੂੰ ਵੀ ਜਿਹੜਾ ਹੈ ਉਹ ਕਮਾਇਆ ਕਰੀਏ। ਤੋ ਤੁਸੀਂ ਵਡਭਾਗੀ ਹੋ, ਸਮਾਂ ਕੱਢ ਕੇ ਹਰ ਰੋਜ਼ ਸੰਗਤ ਕਰਦੇ ਹੋ, ਗੁਰੂ ਕਿਰਪਾ ਕਰਕੇ ਕਿਤੇ ਸਾਡੀ ਝੋਲੀ ਵਿੱਚ ਜੇ ਇਹ ਧਨ ਉਸ ਬੀਜ ਵਰਗਾ ਹੈ ਜਿਹਨੂੰ ਧਰਤੀ ਦੇ ਵਿੱਚ ਬੀਜਿਆ ਜਾਵੇ ਨਾ ਜੀ, ਤੇ ਫਿਰ ਉਸ ਬੀਜ ਤੋਂ ਅੱਗੇ ਹਜ਼ਾਰਾਂ ਬੂਟੇ ਬਣ ਸਕਦੇ ਨੇ। ਤੋ ਜੇ ਕਿਣਕਾ ਵੀ ਜੇ ਗੁਰੂ ਨੇ ਤਰੁੱਠ ਕੇ ਇਸ ਧਨ ਦਾ ਸਾਡੀ ਝੋਲੀ ਵਿੱਚ ਪਾ ਦਿੱਤਾ, ਤੇ ਉਸ ਕਿਣਕੇ ਤੋਂ ਹੀ ਅੱਗੇ ਲਹਿਰਾਂ ਬਹਿਰਾਂ ਹੋ ਜਾਣੀਆਂ। ਕਿਣਕਾ ਏਕ ਜਿਸ ਜੀ ਵਸਾਵੈ ਤਾਂ ਕਿ ਮਹਿਮਾ ਗਨੀ ਨਾ ਆਵੇ। ਤੋ ਗੁਰੂ ਕਿਰਪਾ ਕਰੇ ਜੀ, ਆਓ ਅਗਲੇ ਸਮੇਂ ਲਈ ਭਾਈ ਅੰਗਰੇਜ਼ ਸਿੰਘ ਹੋਣਾ ਦੇ ਜੱਥੇ ਨੂੰ ਸਰਵਣ ਕਰੋ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।

0: ਵਾਹਿਗੁਰੂ ਜੀ ਕਾ ਖਾਲਸਾ,
1: ਵਾਹਿਗੁਰੂ ਜੀ ਕੀ ਫਤਿਹ।
2: ਧੰਨਵਾਦ ਸਤਿਕਾਰਯੋਗ ਭਾਈ ਅੰਗਰੇਜ਼ ਸਿੰਘ ਜੀ ਦੇ ਕੀਰਤਨ ਜਥੇ ਦਾ ਜਵਾਬ ਸੰਗਤਾਂ ਦੇ ਨਾਲ।

ਬਿਸ਼ਨ ਸਮਾਰ ਨਾ ਆਵੈ ਹਾਰ, ਬਲ ਬਲ ਜੇ ਬਿਸ਼ਨ ਤਨਾ ਜਸ ਗਾਵੈ, ਵਿਸ਼ਨ ਮਿਲੇ ਸਭ ਹੀ ਸੱਚ ਪਾਵੈ, ਵਿਸ਼ਨ ਮਿਲੇ ਸਭ ਹੀ ਸੱਚ ਪਾਵੈ, ਜੁਗੋ ਜੁਗ ਅਟਲ ਚਵਰ ਛਤਰ ਤਖਤ ਦੇ ਮਾਲਕ ਹਾਜ਼ਰਾ ਹਜ਼ੂਰ ਜ਼ਾਰਾ ਜ਼ਹੂਰ ਸ਼ਬਦ ਗੁਰੂ ਬਾਣੀ ਕੇ ਬੋਹੇ ਥਮਰਤ ਕੇ ਦਾਤੇ ਦਸਾਂ ਪਾਤਸ਼ਾਹੀਆਂ ਦੀ ਜੋਤ ਸਾਹਿਬ ਸੱਚੇ ਪਾਤਸ਼ਾਹ ਸਤਿਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਤਿੰਨਾਂ ਦੀ ਪਾਵਨ ਪਵਿੱਤਰ ਤੇ ਮੁਕੱਦਸ ਹਜ਼ੂਰੀ ਵਿੱਚ ਅੰਮ੍ਰਿਤ ਵੇਲੇ ਤੋਂ ਸੱਜੇ ਦੀਵਾਨਾਂ ਦੀਆਂ ਹਾਜ਼ਰੀਆਂ ਭਰ ਰਹੇ ਸਨਮਾਨਯੋਗ ਸਤਿਕਾਰਯੋਗ ਸਤਸੰਗੀ ਜਨੋ, ਸਤਿਗੁਰਾਂ ਨੇ ਬੜੀ ਅਪਾਰ ਬਖਸ਼ਿਸ਼ ਰਹਿਮਤ ਕੀਤੀ ਹੈ, ਆਪ ਸਭ ਗੁਰਦੇਵ ਕੀ ਪਾਵਨ ਹਜ਼ੂਰੀ ਵਿੱਚ ਜੁੜ ਬੈਠ ਕੇ ਸਤਿਗੁਰ ਕੀ ਅੰਮ੍ਰਿਤਮਈ ਬਾਣੀ ਦੇ ਕੀਰਤਨ ਮੇਰੇ ਤੋਂ ਪਹਿਲਾਂ ਗੁਰੂ ਕਰਕੇ ਰਾਗੀ ਜਥੇ ਪਾਸੋਂ ਸਰਵਣ ਕਰ ਰਹੇ ਸੀ। ਤੋ ਆਓ ਸਾਧ ਸੰਗਤ, ਸਮਾਂ ਹੈ ਲੜੀਵਾਰ ਚੱਲ ਰਹੀ ਗੁਰੂ ਗ੍ਰੰਥ ਸਾਹਿਬ ਦੀ ਪਾਵਨ ਬਾਣੀ ਦੀ ਕਥਾ ਵਿਚਾਰ ਦਾ। ਜਿੰਨੇ ਸਰੀਰ ਆਪ ਸਤਿਗੁਰਾਂ ਦੇ ਹਜ਼ੂਰ ਬੈਠੇ ਹੋ ਜਾਂ ਘਰਾਂ ਵਿੱਚ ਮੀਡੀਆ ਦੇ ਮਾਧਿਅਮ ਰਾਹੀਂ ਸਰਵਣ ਕਰ ਰਹੇ ਹੋ, ਵਿਚਾਰਾਂ ਨੂੰ ਅਰੰਭਣ ਤੋਂ ਪਹਿਲਾਂ ਫਤਿਹ ਦੀ ਸਾਂਝ ਪਾਈਏ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਗੌੜੀ ਬਾਵਨ ਅੱਖਰੀ ਭਗਤ ਕਬੀਰ ਸਾਹਿਬ ਮਹਾਰਾਜ ਦੀ ਰਸਨਾ ਤੋਂ ਉਚਾਰਨ ਕੀਤੀ ਹੋਈ ਇਹ ਬਾਣੀ ਦੀ ਆਪਾਂ ਵਿਚਾਰ ਕਰ ਰਹੇ ਹਾਂ। ਤੋ ਅੱਜ ਯਈਏ ਅੱਖਰ ਦਾ ਜਿਹੜਾ ਉਪਦੇਸ਼ ਹੈ ਉਹ ਭਗਤ ਸਾਹਿਬਾਨ ਨੇ ਰੱਖਿਆ ਵੀ ਯਈਆ ਜੋ ਜਾਣੈ ਤੋ ਦੁਰਮਤ ਹਨ। ਉਹਨਾਂ ਨੇ ਕਿਹਾ ਵੀ ਜੇ ਤੂੰ ਜੀਵਨ ਦਾ ਸਹੀ ਰਸਤਾ ਚਾਹੁੰਦਾ ਏ ਤੇ ਪੈੜੀ ਭੈੜੀ ਮਤ ਹੈ ਉਹਦਾ ਤਿਆਗ ਕਰ। ਦੁਰਮਤ ਹਨ ਦਾ ਅਰਥ ਹੈ, ਦੁਰਮਤ ਕਹਿੰਦੇ ਨੇ ਭੈੜੀ ਮਤ ਨੂੰ, ਤੇ ਹਨ ਦਾ ਅਰਥ ਹੁੰਦਾ ਨਾਸ਼ ਕਰਨਾ। ਨਾ ਹੀ ਸਤਿਗੁਰੂ ਬਾਣੀ ਵਿੱਚ ਵਾਰ ਵਾਰ ਇਹ ਗੱਲ ਕਹਿੰਦੇ ਨੇ ਵੀ ਗੁਰ ਕੀ ਮਤ ਤੂੰ ਲੈ ਆਣੇ, ਗੁਰੂ ਦੀ ਮਤ, ਜਾਂ ਸਤਿਗੁਰ ਨੇ ਆਖਿਆ ਮਨ ਕੀ ਮਤ ਤਿਆਗੋ ਅਰਜਨ ਇਹ ਬਾਤ ਕਠੈਨੀ, ਆਪਣੇ ਮਨ ਦੀ ਮਤ ਦਾ ਤਿਆਗ ਕਰ। ਮਤ ਕੀ ਹੈ? ਸਾਡੇ ਵਿਚਾਰ ਨੇ। ਤੋ ਮਤ ਜਿਹੜੀ ਹੈ ਉਹ ਸੰਗਤ ਦੇ ਵਿੱਚੋਂ ਆਲੇ ਦੁਆਲੇ ਦੇ ਵਿੱਚੋਂ ਬੰਦੇ ਅੰਦਰ ਪ੍ਰਗਟ ਹੁੰਦੀ ਹੈ। ਜਿੱਦਾਂ ਦੀ ਉਹਦੀ ਸੰਗਤ ਹੋਵੇਗੀ, ਜਿੱਦਾਂ ਦਾ ਉਹਦਾ ਰਹਿਣ ਸਹਿਣ ਹੋਵੇਗਾ, ਜਿੱਦਾਂ ਦਾ ਵਿਹਾਰ ਉਹਨੇ ਆਲੇ ਦੁਆਲੇ ਵੇਖਿਆ ਹੋਵੇਗਾ, ਉਦਾਂ ਦੀ ਬੰਦੇ ਦੀ ਮਤ ਬਣਦੀ ਜਾਂਦੀ ਹੈ। ਤੇ ਉਹੀ ਮਤ ਹੈ ਜਿਹੜੀ ਸਾਨੂੰ ਫਿਰ ਅੱਗੇ ਜੀਵਨ ਵਿੱਚ ਤੋਰਦੀ ਹੈ। ਬਾਬੇ ਨੇ ਆਖਿਆ ਜੇ ਹੀ ਸੁਰਤ ਤੇਹੇ ਰਾਹ ਜਾਏ, ਜਿਹੋ ਜਿਹੀ ਬੰਦੇ ਦੀ ਸੁਰਤ ਹੈ ਮਤ ਹੈ, ਰਾਹ ਵੀ ਬੰਦੇ ਦਾ ਫਿਰ ਉਹੋ ਜਿਹਾ ਹੀ ਹੁੰਦਾ, ਉਹਦੇ ਆਪਣੇ ਵੱਸ ਕੁਝ ਨਹੀਂ ਹੁੰਦਾ, ਕਿਉਂਕਿ ਮਤ ਉਦਾਂ ਦੀ ਬਣੀ ਹੈ, ਇਸ ਕਰਕੇ ਰਾਹ ਵੀ ਉਦਾਂ ਦਾ ਹੈ। ਜੇ ਮਤ ਨੂੰ ਸਵਾਰਿਆ ਜਾਵੇ, ਮਤ ਨੂੰ ਘੜਿਆ ਜਾਵੇ ਗੁਰੂ ਦੇ ਦਰ ਉੱਤੇ ਬਹਿ ਕੇ, ਤੇ ਫਿਰ ਰਾਹ ਵੀ ਆਪਣੇ ਆਪ ਹੀ ਰੱਬ ਵਾਲਾ ਹੋ ਜਾਵੇਗਾ, ਚੰਗਾ ਹੋ ਜਾਵੇਗਾ, ਭਲਾ ਹੋ ਜਾਵੇਗਾ। ਤਾਂ ਹੀ ਸਤਿਗੁਰੂ ਜਪਜੀ ਸਾਹਿਬ ਦੀ ਬਾਣੀ ਵਿੱਚ ਜਦੋਂ ਇਹ ਵਿਚਾਰ ਰੱਖਦੇ ਨੇ, ਉਹਨਾਂ ਨੇ ਆਖਿਆ ਗੁਰੂ ਦਾ ਜਿਹੜਾ ਦਰ ਹੈ ਨਾ ਜੀ, ਇਹ ਟਕਸਾਲ ਹੈ। ਟਕਸਾਲ ਕਿਹਾ ਜਾਂਦਾ ਸੀ ਜਿੱਥੇ ਸਿੱਕੇ ਘੜੇ ਜਾਂਦੇ ਨੇ। ਆਪਾਂ ਆਵੇ ਨੇ ਅੱਜ ਜਿਹੜੇ ਡਾਲਰ ਦੇ ਕੁਆਇਨ ਆਉਂਦੇ ਨੇ, ਕੋਈ $2 ਦਾ ਹੈ, ਕੋਈ 25 ਸੈਂਟ ਦਾ ਹੈ, ਕੋਈ 10 ਸੈਂਟ ਦਾ ਹੈ, ਕੋਈ 5 ਸੈਂਟ ਦਾ ਹੈ। ਤੋ ਸਾਰੇ ਜਿਹੜੇ ਸਿੱਕੇ ਨੇ ਉਹ ਵਜਨ ਵਿੱਚ ਇੱਕੋ ਤਰ੍ਹਾਂ ਦੇ ਹੁੰਦੇ ਨੇ। ਜਿਹੜੇ ਡਾਲਰ ਵਾਲੇ ਨੇ ਉਹਨਾਂ ਦਾ ਵਜਨ ਸੇਮ ਹੈ, $2 ਵਾਲਿਆਂ ਦਾ ਸੇਮ ਹੈ, ਉਹਨਾਂ ਦਾ ਆਕਾਰ ਸੇਮ ਹੈ, ਸੈਂਟਾਂ ਦਾ ਆਕਾਰ ਸੇਮ ਹੈ।
ਤੋਂ ਪਹਿਲੇ ਸਮਿਆਂ ਦੇ ਵਿੱਚ ਜਦੋਂ ਰਾਜਿਆਂ ਮਹਾਰਾਜਿਆਂ ਦਾ ਯੁੱਗ ਸੀ, ਉਦੋਂ ਟਕਸਾਲ ਦੇ ਵਿੱਚ ਸਿੱਕੇ ਘੜੇ ਜਾਂਦੇ ਸੀ, ਉਹ ਸੋਨੇ ਦੇ ਸਿੱਕੇ, ਮੋਹਰਾਂ ਹੋ ਗਈਆਂ। ਤੋ ਸਿੱਕੇ ਘੜਨ ਵਾਲਿਆਂ ਕੋਲ ਇੱਕ ਵਿਸ਼ੇਸ਼ ਮੁਹਾਰਤ ਹੁੰਦੀ ਸੀ, ਉਹਨਾਂ ਨੇ ਸੰਚਾ ਵੀ ਤਿਆਰ ਕੀਤਾ ਹੁੰਦਾ ਸੀ ਵੀ ਕਿੰਨੇ ਵਜਨੀ ਸਿੱਕਾ ਚਾਹੀਦਾ ਏ, ਇਹਦੇ ਵਿੱਚ ਵਜਨ ਕਿੰਨੀ ਮਿਕਦਾਰ ਇਹਦੇ ਵਿੱਚ ਸੋਨੇ ਦੀ ਹੋਵੇਗੀ, ਕਿੰਨੀ ਹੋਰ ਧਾਤੂ ਦੀ ਹੋਵੇਗੀ। ਅੱਜ ਵੀ ਜੇ ਆਪਾਂ ਕੜਾ ਵਗੈਰਾ ਬਣਾਉਣਾ ਹੋਵੇ ਤੇ ਜਿਹੜਾ 99.9% ਫਾਈਨ ਗੋਲਡ ਜਿਹਨੂੰ ਕਹਿੰਦੇ ਨੇ, ਉਹਦਾ ਕੜਾ ਤੇ ਬਣਾ ਕੇ ਨਹੀਂ ਨਾ ਪਾਇਆ ਜਾ ਸਕਦਾ, ਉਹ ਮਿਲਾਵਟ ਕਰਦੇ ਨੇ, ਫਿਰ ਮਿਲਾਵਟ ਕਰਕੇ 22 ਕੈਰਟ ਦਾ, 18 ਕੈਰਟ ਦਾ, 16 ਕੈਰਟ ਦਾ, ਉਹਦੇ ਮੁਤਾਬਕ ਉਹਦਾ ਰੇਟ ਵੀ ਤੈਅ ਹੈ। ਤੋ ਟਕਸਾਲ ਵਿੱਚ ਕੀ ਹੁੰਦਾ ਸੀ, ਸਿੱਕੇ ਘੜੇ ਜਾਣੇ, ਉਹਨਾਂ ਦਾ ਵਜਨ, ਉਹਦਾ ਧਿਆਨ ਰੱਖਿਆ ਜਾਣਾ, ਉਹਦਾ ਸਾਈਜ਼ ਦਾ ਧਿਆਨ ਰੱਖਿਆ ਜਾਣਾ, ਇੱਕ ਸ਼ੇਪ ਉਹਨੂੰ ਪ੍ਰੋਪਰ ਮਿਲਣੀ। ਤੋ ਮਹਾਰਾਜ ਨੇ ਆਖਿਆ, ਗੁਰੂ ਦਾ ਜਿਹੜਾ ਦਰ ਹੈ ਨਾ, ਇਹ ਉਹ ਟਕਸਾਲ ਹੈ ਜਿੱਥੇ ਸਾਡੀ ਸੁਰਤ ਨੂੰ ਘੜਿਆ ਜਾਣਾ। ਤੇ ਘੜਨ ਲਈ ਕੀ ਹੁੰਦਾ ਹੈ, ਵਾਧੂ ਦੀ ਚੀਜ਼ ਸੁਰਤ ਤੋਂ ਹਟਾਈ ਜਾਂਦੀ ਹੈ, ਜਿਹੜੀਆਂ ਅਨਸੈਸਰੀ ਚੀਜ਼ਾਂ ਨੇ ਜਿਨ੍ਹਾਂ ਦੀ ਜ਼ਰੂਰਤ ਨਹੀਂ ਹੈ, ਗੁਰੂ ਆਪਣੇ ਗਿਆਨ ਸ਼ਬਦ ਦੇ ਹਥੌੜੇ ਦੇ ਦੁਆਰਾ ਉਹਨਾਂ ਚੀਜ਼ਾਂ ਨੂੰ ਸਾਡੀ ਸੁਰਤ ਦੇ ਵਿੱਚੋਂ ਆਹਿਸਤਾ ਆਹਿਸਤਾ ਘੜ ਕੇ ਇੱਕ ਸ਼ੇਪ ਦੇ ਦਿੰਦਾ ਹੈ, ਪਾਸੇ ਕਰ ਦਿੰਦਾ ਹੈ। ਜਿਵੇਂ ਇੱਕ ਪੱਥਰ ਦੀ ਮੂਰਤੀ ਬਣਾਉਣ ਵਾਲਾ ਵਾਧੂ ਦਾ ਪੱਥਰ ਲਾਹ ਕੇ ਨਾ, ਉਸੇ ਪੱਥਰ ਦੇ ਵਿੱਚੋਂ ਇੱਕ ਸੁੰਦਰ ਮੂਰਤੀ ਉਹਨੇ ਤਿਆਰ ਕਰ ਦਿੱਤੀ, ਵਾਧੂ ਦੀਆਂ ਚੀਜ਼ਾਂ ਕੱਢ ਦਿੱਤੀਆਂ ਉਹਨੇ, ਵਾਧੂ ਦਾ ਪੱਥਰ ਝਾੜ ਦਿੱਤਾ, ਅੱਖਾਂ ਬਣ ਗਈਆਂ, ਵਾਧੂ ਦਾ ਪੱਥਰ ਝਾੜ ਦਿੱਤਾ, ਨੱਕ ਬਣ ਗਿਆ, ਸਰੀਰ ਬਣ ਗਿਆ, ਹੱਥ ਪੈਰ ਬਣ ਗਏ, ਵਾਧੂ ਦਾ ਪੱਥਰ ਕੱਢ ਦਿੱਤਾ। ਤੋ ਗੁਰੂ ਦਾ ਦਾਰੂ ਟਕਸਾਲ ਹੈ ਜਿੱਥੇ ਬਹਿ ਕੇ ਕੀ ਹੋਣਾ ਹੈ, ਜਿਹੜੀ ਸਾਡੀ ਸੁਰਤ ਦੀ ਗੰਦਗੀ ਹੈ, ਜੋ ਸਾਡਾ ਵਿਚਾਰ ਆਲੇ ਦੁਆਲੇ ਵਿੱਚੋਂ ਪੱਕ ਚੁੱਕਾ ਹੈ, ਜਿਹੜੇ ਸਾਡੇ ਸੰਸਕਾਰ ਪੱਕ ਚੁੱਕੇ ਨੇ, ਗੁਰੂ ਨੇ ਆਪਣੇ ਸ਼ਬਦ ਦੇ ਦੁਆਰਾ, ਸ਼ਬਦ ਦੇ ਹਥੌੜੇ ਦੇ ਦੁਆਰਾ ਇਹਨੂੰ ਬਿਲਕੁਲ ਇੱਕ ਤਰੀਕੇ ਵਿੱਚ ਲਿਆਉਣਾ, ਇੱਕ ਜਾਬਤੇ ਦੇ ਵਿੱਚ ਲੈ ਕੇ ਆਉਣਾ ਹੈ। ਤਾਂ ਮਹਾਰਾਜ ਫਿਰ ਜਪਜੀ ਸਾਹਿਬ ਵਿੱਚ ਕਹਿੰਦੇ ਨੇ ਵੀ ਤਿੱਥੈ ਘੜੀਐ ਸੁਰਤ ਮਤ ਮਨ ਬੁੱਧ, ਇੱਥੇ ਸੁਰਤ ਘੜੀ ਜਾਣੀ ਹੈ, ਮਤ ਘੜੀ ਜਾਣੀ ਹੈ। ਤੋ ਮਹਾਰਾਜ ਬਾਣੀ ਵਿੱਚ ਬਖਸ਼ਿਸ਼ ਕਰਦੇ ਕਹਿੰਦੇ ਨੇ, ਅੱਜ ਜਿਹੜਾ ਕਬੀਰ ਸਾਹਿਬ ਨੇ ਵਾਕ ਰੱਖਿਆ, ਉਹ ਕਿਹਾ ਜਈਆ ਜੋ ਜਾਣੈ ਤੋ, ਆਖਿਆ ਜੇ ਤੂੰ ਜਾਣ ਲਵੇਂ ਜੀਵਨ ਦਾ ਸਹੀ ਰਸਤਾ, ਜੇ ਜਾਣਨਾ ਚਾਹੁੰਦਾ ਏ ਦੁਰਮਤ ਹਨ, ਹਨ ਦਾ ਅਰਥ ਹੈ ਨਾਸ਼ ਕਰ, ਜਿਹੜੀ ਤੇਰੀ ਦੁਰਮਤ ਹੈ ਨਾ, ਜਿਹੜੀ ਭੈੜੀ ਮਤ ਚੁੱਕੀ ਫਿਰਦਾ ਏ ਉਹਦਾ ਨਾਸ਼ ਕਰ ਦੇ, ਉਹਦਾ ਤਿਆਗ ਕਰ ਦੇ। ਕਬੀਰ ਸਾਹਿਬ ਨੇ ਇੱਕ ਥਾਂ ਉੱਤੇ ਬੜੀ ਪਿਆਰੀ ਗੱਲ ਆਖੀ, ਉਹਨਾਂ ਨੇ ਤੇ ਇੱਥੋਂ ਤੱਕ ਆਖਿਆ ਵੀ ਜਦੋਂ ਵੀ ਸਾਧੂ ਨੂੰ ਗੁਰੂ ਨੂੰ ਮਿਲਣ ਜਾਣਾ ਹੋਵੇ, ਗੁਰੂ ਦੇ ਦੀਦਾਰ ਕਰਨ ਜਾਣੇ ਹੋਣ, ਤੇ ਆਪਣੀ ਮਤ ਜਿਹੜੀ ਹੈ ਉਹ ਬਾਹਰ ਰੱਖ ਆਇਆ ਕਰੋ, ਜੋੜਿਆਂ ਦੇ ਨਾਲ ਹੀ। ਤੋ ਬਚਨ ਉਹਨਾਂ ਨੇ ਕੀਤਾ ਵੀ ਕਬੀਰ ਸਾਧੂ ਕੋ ਮਿਲਣੈ ਜਾਈਐ ਸਾਥ ਨਾ ਲੀਜੈ ਕੋਏ, ਆਖਿਆ ਜਦੋਂ ਵੀ ਸਾਧੂ ਨੂੰ ਮਿਲਣ ਜਾਣਾ ਏ ਤੇ ਜਿਹੜੀ ਤੇਰੀ ਆਪਣੀ ਵਿਚਾਰ ਹੈ, ਆਪਣਾ ਜਿਹੜਾ ਥੋਟ ਹੈ ਉਹਨੂੰ ਨਾਲ ਨਾ ਲਿਆ ਕਰ, ਸਾਥ ਨਾ ਲੀਜੈ ਕੋਏ। ਤੇ ਫਿਰ ਅਗਲੀ ਗੱਲ ਉਹਨਾਂ ਨੇ ਹੋਰ ਵੀ ਮਹੱਤਵਪੂਰਨ ਆਖੀ, ਆਖਿਆ ਵੀ ਪਾਛੈ ਪਾਉ ਨਾ ਦੀਜੀਐ, ਤੇ ਜਦੋਂ ਹੁਣ ਤੂੰ ਉਸ ਦਰ ਦੇ ਉੱਤੇ ਚਲਿਆ ਗਿਆ ਫਿਰ ਐਵੇਂ ਘਬਰਾ ਕੇ ਪੈਰ ਪਛਾਣ ਨੂੰ ਨਾ ਖਿੱਚੀ, ਫਿਰ ਸੁਣ ਲਈ, ਪਾਛੈ ਪਾਉ ਨਾ ਦੀਜੀ, ਆਗਾ ਜੋ ਹੋਏ ਸੋ ਹੋਏ, ਫਿਰ ਅੱਗੇ ਜੋ ਹੁੰਦਾ ਹੈ ਹੋਣ ਦੇ। ਜਿਵੇਂ ਬੰਦਾ ਬਿਮਾਰ ਹੋਵੇ, ਡਾਕਟਰ ਦੇ ਕੋਲ ਅਸੀਂ ਕਿਸੇ ਬੱਚੇ ਨੂੰ ਲੈ ਜਾਈਏ ਤੇ ਬੱਚਾ ਉੱਥੇ ਜਿੱਦ ਕਰੇ, ਰੋਵੇ, ਕੁਰਲਾਵੇ ਵੀ ਨਹੀਂ, ਟੀਕਾ ਨਹੀਂ ਲਵਾਉਣਾ, ਇੰਜੈਕਸ਼ਨ ਨਹੀਂ ਲਵਾਉਣਾ, ਮੈਂ ਆਹ ਗੋਲੀ ਨਹੀਂ ਖਾਣੀ, ਤੋ ਆਪਾਂ ਆਖਾਂਗੇ ਨਹੀਂ ਹੁਣ ਆ ਗਏ ਹਾਂ, ਹੁਣ ਤੇ ਜਿਹੜਾ ਹੈ ਉਹ ਸਾਰਾ ਹੀ ਕਾਰਜ ਹੋਵੇਗਾ। ਤੋ ਮਹਾਰਾਜ ਨੇ ਬਹੁਤ ਵਾਰ ਬਾਣੀ ਦੇ ਵਿੱਚ ਇਦਾਂ ਦਾ ਜ਼ਿਕਰ ਕੀਤਾ ਜਿੱਥੇ ਵਾਰ ਵਾਰ ਸਾਨੂੰ ਇਹ ਲਾਉਣਿਆ ਵੀ ਆਪਣੀ ਦੁਰਮਤ ਦਾ ਨਾਸ਼ ਕਰ, ਆਪਣੀ ਭੈੜੀ ਮਤ ਦਾ ਨਾਸ਼ ਕਰ, ਜੇ ਜੀਵਨ ਦਾ ਸਹੀ ਰਸਤਾ ਜਾਣਨਾ ਚਾਹੁੰਦਾ ਹੈ ਤੂੰ, ਤੇ ਜਿਵੇਂ ਅੱਖਾਂ ਵਿੱਚ ਬੰਦੇ ਦੇ ਧੁੰਦਲਾਪਣ ਛਾਇਆ ਹੋਵੇ ਤੇ ਉਹਨੂੰ ਰਸਤਾ ਦੀਂਦਾ ਕਿੱਥੇ ਹੈ, ਕਿਸੇ ਦੇ ਕਈ ਵਾਰ ਰੋਗ ਹੋ ਜਾਂਦੇ ਨੇ ਨਾ, ਅੱਖਾਂ ਦੇ ਰੋਗ ਜਿਹਨਾਂ ਨੂੰ ਆਪਾਂ ਕਹਿੰਦੇ, ਕਿਸੇ ਦੇ ਮੋਤੀਆ ਬਿੰਦ ਉੱਤਰ ਆਇਆ, ਹੁਣ ਰਸਤਾ ਤੇ ਬੜਾ ਕਲੀਅਰ ਹੁੰਦਾ ਹੈ, ਕਈ ਵਾਰ ਬੜਾ ਸਪਸ਼ਟ ਹੁੰਦਾ, ਪਰ ਕਿਉਂਕਿ ਅੱਖਾਂ ਦੇ ਅੱਗੇ ਝੋਲੇ ਜੇ ਪੈਣ ਲੱਗ ਪਏ, ਅੱਖਾਂ ਦੇ ਅੱਗੇ ਜਾਲਾ ਜਿਹਾ ਜੰਮ ਗਿਆ, ਇਸ ਕਰਕੇ ਰਸਤਾ ਦਿਖਦਾ ਕੋਈ ਨਹੀਂ। ਤੋ ਬਿਲਕੁਲ ਦੂਜੀ
ਗੱਲ ਨੂੰ ਇਦਾਂ ਸਮਝਣ ਦੀ ਲੋੜ ਹੈ ਵੀ ਸਾਡੀ ਸੁਰਤ ਦੇ ਅੱਗੋਂ ਵੀ ਜਦੋਂ ਜਾਲਾ ਹਟੇਗਾ, ਜਦੋਂ ਸਾਡੀ ਸੁਰਤ ਦੇ ਅੱਗੋਂ ਜਿਹੜੀ ਭੈੜੀ ਮੱਤ ਹੈ ਉਹ ਜਾਲਾ ਬਣਾ ਕੇ ਬੈਠੀ ਹੋਈ ਹੈ, ਜਦੋਂ ਇਹ ਹਟੇਗੀ ਤੇ ਜੀਵਨ ਦਾ ਰਸਤਾ ਬੜਾ ਸਪਸ਼ਟ ਹੋਵੇਗਾ। ਤੋ ਉਸ ਜਾਲੇ ਨੂੰ ਲਾਉਣ ਦੀ ਲੋੜ ਹੈ, ਉਸ ਜਾਲੇ ਨੂੰ ਦੂਰ ਕਰਨ ਦੀ ਲੋੜ ਹੈ। ਕੱਲ ਮੈਂ ਸ਼ਾਮ ਦੇ ਦੀਵਾਨਾਂ ਵਿੱਚ ਕਥਾ ਕਰਦੇ ਹਾਂ ਨਾ, ਭਾਈ ਸੱਤਾ ਤੇ ਬਲਵੰਡ ਜੀ ਨੇ ਗੁਰੂ ਅੰਗਦ ਸਾਹਿਬ ਦੇ ਬਾਰੇ ਬੜੇ ਕਮਾਲ ਦੇ ਬੋਲ ਲਿਖੇ ਤੇ ਉਹ ਆਰੰਭ ਹੁੰਦੇ ਨੇ ਵੀ ਫੇਰ ਵਸਾਇਆ ਫੇਰ ਆਣ ਸਤਿਗੁਰ ਖਡੂਰ। ਵੀ ਧੰਨ ਗੁਰੂ ਅੰਗਦ ਸਾਹਿਬ ਮਹਾਰਾਜ ਨੇ ਖਡੂਰ ਸਾਹਿਬ ਦੀ ਧਰਤੀ ਨੂੰ ਵਸਾਇਆ, ਜਿਸ ਵਕਤ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਨੇ ਉਹਨਾਂ ਨੂੰ ਗੁਰਤਾ ਗੱਦੀ ਦੀ ਜ਼ਿੰਮੇਵਾਰੀ ਦਿੱਤੀ ਤੇ ਬਾਬਾ ਨਾਨਕ ਜੀ ਦੇ ਕਹਿਣ ਦੇ ਉੱਤੇ ਕਰਤਾਰਪੁਰ ਨੂੰ ਛੱਡ ਕੇ ਉਹਨਾਂ ਨੇ ਖਡੂਰ ਸਾਹਿਬ ਦੇ ਵਿੱਚ ਆਣ ਕੇ ਆਪਣੇ ਡੇਰੇ ਲਾ ਲਏ। ਤੋ ਫਿਰ ਵਸਾਇਆ ਫਿਰ ਆਣ ਸਤਿਗੁਰ ਖਡੂਰ, ਉਹਦਾ ਰੀਜ਼ਨ ਵੀ ਸੀ, ਕਾਰਨ ਵੀ ਸੀ, ਕਿਉਂਕਿ ਸ਼੍ਰੀ ਚੰਦ ਹੋਣੀ ਉਹ ਗੁਰੂ ਅੰਗਦ ਸਾਹਿਬ ਦੇ ਨਾਲ ਈਰਖਾ ਕਰਦੇ ਸੀ, ਨਫ਼ਰਤ ਕਰਦੇ ਸੀ। ਇਸ ਕਰਕੇ ਮਹਾਰਾਜ ਨੇ ਕਰਤਾਰਪੁਰ ਨੂੰ ਛੱਡ ਦਿੱਤਾ ਤੇ ਖਡੂਰ ਸਾਹਿਬ ਦੇ ਵਿੱਚ ਬਹਿ ਕੇ ਜੋਤ ਜਗਾਈ। ਤਾਂ ਜਦੋਂ ਭਾਈ ਸੱਤੇ ਤੇ ਬਲਵੰਡ ਨੇ ਲਿਖਿਆ, ਉਹਨਾਂ ਨੇ ਆਖਿਆ ਵੀ ਗੁਰੂ ਅੰਗਦ ਸਾਹਿਬ ਤੇਰੇ ਜੀਵਨ ਦੇ ਵਿੱਚ ਕੋਈ ਗਰੂਰ ਨਹੀਂ ਹੈਗਾ, ਤੈਨੂੰ ਕੋਈ ਹੰਕਾਰ ਨਹੀਂ ਹੈਗਾ, ਕਿਸੇ ਕਿਸਮ ਦਾ ਐਬ ਧੰਨ ਗੁਰੂ ਅੰਗਦ ਸਾਹਿਬ ਮਹਾਰਾਜ ਦੇ ਜੀਵਨ ਦੇ ਵਿੱਚ ਜਿਹੜਾ ਹੈ ਉਹ ਨਹੀਂ ਮਿਲਦਾ। ਤਾਂ ਉਹਨਾਂ ਬਚਨ ਵਰਤਿਆ ਵੀ ਜਪ ਤਪ ਸੰਜਮ ਨਾਲ ਤੁਧ ਹੋਰ ਮੁੱਚ ਗਰੂਰ। ਆਖਿਆ ਤੂੰ ਜਪ ਕਰਕੇ ਤਪ ਕਰਕੇ ਗੁਰੂ ਦੇ ਉਪਦੇਸ਼ ਨੂੰ ਜੀਵਨ ਵਿੱਚ ਕਮਾਉਣਾ ਜਪ ਹੈ ਤਪ ਹੈ। ਤੇ ਜਿਹੜਾ ਗਰੂਰ ਹੁੰਦਾ ਹੈ ਨਾ, ਗਰੂਰ ਕਹਿੰਦੇ ਨੇ ਹੰਕਾਰ ਨੂੰ। ਆਖਿਆ ਤੂੰ ਹੰਕਾਰ ਨੂੰ ਮਸਲ ਕੇ ਰੱਖ ਦਿੱਤਾ, ਜਪ ਤਪ ਸੰਜਮ, ਜਪ ਕਰਕੇ ਤਪ ਕਰਕੇ ਸੰਜਮ ਦੇ ਨਾਲ, ਸੰਜਮ ਦਾ ਅਰਥ ਹੁੰਦਾ ਬੜੇ ਸਬਰ ਦੇ ਨਾਲ, ਜਪ ਤਪ ਸੰਜਮ ਨਾਲ ਤੁਧ, ਇਹ ਚੀਜ਼ਾਂ ਤੇਰੇ ਨਾਲ ਨੇ ਗੁਰੂ ਅੰਗਦ ਸਾਹਿਬ, ਇਹ ਚੀਜ਼ਾਂ ਤੇਰੇ ਨਾਲ ਨੇ, ਹੋਰ ਮੁੱਚ ਗਰੂਰ, ਤੇ ਤੂੰ ਗਰੂਰ ਨੂੰ ਹੰਕਾਰ ਨੂੰ ਮਸਲ ਕੇ ਰੱਖ ਦਿੱਤਾ। ਤੋ ਅੱਗੇ ਉਹਨਾਂ ਨੇ ਇੱਕ ਪੰਕਤੀ ਵਰਤੀ, ਆਖਿਆ ਲੱਭ ਬਿਨਾ ਇਹ ਮਾਨਸਾ ਜਿਉ ਪਾਣੀ ਬੂਰ। ਜਿਵੇਂ ਨਾ ਪਾਣੀ ਨੂੰ ਜਾਲਾ ਖਰਾਬ ਕਰ ਦਿੰਦਾ ਨਾ, ਇੱਦਾਂ ਹੀ ਜਿਹੜਾ ਲੋਭ ਹੁੰਦਾ ਉਹ ਬੰਦੇ ਦੀ ਮੱਤ ਨੂੰ ਖਰਾਬ ਕਰ ਦਿੰਦਾ। ਤੋ ਲੋਭ ਨਾਲ ਗ੍ਰਸੀ ਹੋਈ ਜਿਹੜੀ ਮੱਤ ਹੈ ਉਹਨੂੰ ਮਹਾਰਾਜ ਨੇ ਦੁਰਮਤ ਆਖਿਆ, ਇਹ ਹੈ ਦੁਰਮਤ। ਕ੍ਰੋਧ ਜਿਹੜਾ ਹੈ ਉਹ ਬੰਦੇ ਦੀ ਮੱਤ ਨੂੰ ਖਰਾਬ ਕਰਦਾ, ਹੰਕਾਰ ਬੰਦੇ ਦੀ ਮੱਤ ਨੂੰ ਖਰਾਬ ਕਰ ਦਿੰਦਾ। ਆਪਾਂ ਕਹਿੰਦੇ ਨੀ ਮੇਰੀ ਤੇ ਮੱਤ ਤੇ ਪੜਦਾ ਪੈ ਗਿਆ। ਤੋ ਮੱਤ ਤੇ ਪੜਦਾ ਪੈਣਾ ਦੁਰਮਤ ਹੁੰਦੀ ਹੈ। ਤੋ ਮਹਾਰਾਜ ਅੱਜ ਕਬੀਰ ਸਾਹਿਬ ਨੇ ਬਚਨ ਰੱਖਿਆ, ਆਖਿਆ ਜਈਆ ਜੋ ਜਨ ਹੈ ਤੋ ਦੁਰਮਤ ਹਨ। ਆਖਿਆ ਜੇ ਜੀਵਨ ਦੇ ਸਹੀ ਰਸਤੇ ਨੂੰ ਪਛਾਣਨਾ ਚਾਹੁੰਦਾ ਹੈ ਤਾਂ ਸਭ ਤੋਂ ਪਹਿਲਾਂ ਆਪਣੀ ਜਿਹੜੀ ਦੁਰਮਤ ਹੈ, ਜਿਹੜੀ ਭੈੜੀ ਮੱਤ ਹੈ, ਉਹਦਾ ਨਾਸ਼ ਕਰ ਦੇ, ਉਹਦਾ ਤਿਆਗ ਕਰ ਦੇ। ਕਰ ਬਸ ਕਾਇਆ ਗਾਓ, ਮਹਾਰਾਜ ਨੇ ਆਖਿਆ ਕੀ ਕਰ ਵੀ ਇਹ ਜਿਹੜੀ ਕਾਇਆ ਹੈ ਨਾ, ਕਾਇਆ ਰੂਪੀ ਜਿਹੜਾ ਤੇਰਾ ਪਿੰਡ ਹੈ, ਸਰੀਰ ਹੈ ਜਿਹੜਾ ਤੇਰਾ, ਆਹ ਸਰੀਰ ਇਹਨੂੰ ਪਿੰਡ ਵੀ ਆਖਿਆ ਮਹਾਰਾਜ ਨੇ। ਕਾਇਆ ਨਗਰ ਮੈਂ ਰਾਮ ਰਸ ਉਤਮ ਕਿਉਂ ਪਾਈਐ ਵਿਚਾਰ ਜਨ ਕਰੋ। ਇਸ ਕਾਇਆ ਨਗਰ ਦੇ ਵਿੱਚ ਰੱਬ ਦੇ ਨਾਮ ਦਾ ਰਸ ਵੀ ਹੈਗਾ, ਕਿਵੇਂ ਪਾਈ ਆਖਿਆ ਇਹਦੀ ਵਿਚਾਰ ਕਰੋ। ਤੋ ਕਾਇਆ ਨੂੰ ਮਹਾਰਾਜ ਨੇ ਕੀ ਆਖਿਆ, ਪਿੰਡ ਆਖਿਆ, ਸਰੀਰ ਆਖਿਆ। ਕਦੀ ਇਸ ਕਾਇਆ ਨੂੰ ਮਹਾਰਾਜ ਨੇ ਹਰਿਮੰਦਰ ਵੀ ਆਖਿਆ, ਜਿਹੜਾ ਸਰੀਰ ਹੈ ਇਹਨੂੰ ਕੀ ਆਖਿਆ, ਹਰੀ ਦਾ ਮੰਦਰ, ਰੱਬ ਦਾ ਮੰਦਰ ਵੀ ਆਖਿਆ। ਕਾਇਆ ਨੂੰ ਨਗਰ ਵੀ ਆਖਿਆ। ਕਾਇਆ ਬਹੁ ਖੰਡ ਖੋਜਤੇ। ਤੋ ਮਹਾਰਾਜ ਬਖਸ਼ਿਸ਼ ਕਰਦਿਆਂ ਕਹਿੰਦੇ ਨੇ ਕਰ ਬਸ ਕਾਇਆ ਗਾਓ। ਆਖਿਆ ਜਿਹੜਾ ਇਹ ਜਿਹੜਾ ਗਾਓ ਹੈ ਨਾ, ਜਿਹੜਾ ਪਿੰਡ ਹੈ, ਇਹਨੂੰ ਆਪਣੇ ਵੱਸ ਵਿੱਚ ਕਰ, ਸਰੀਰ ਨੂੰ ਵੱਸ ਵਿੱਚ ਕਰ। ਰਣ ਰੂਤੋ ਭਾਜੈ ਨਹੀਂ ਤੇ ਜ਼ਿੰਦਗੀ ਦੇ ਸੰਗਰਾਮ ਵਿੱਚ ਕਦੀ ਵੀ ਭੱਜੀ ਨਾ, ਮੁਕਾਬਲਾ ਕਰ, ਰੁੱਝਿਆ ਰਹਿ, ਯੁੱਧ ਦੇ ਵਿੱਚ ਰੁੱਝਿਆ ਰਹਿ। ਯੁੱਧ ਕਿਹੜਾ ਹੈ, ਸੰਗਰਾਮ ਕਿਹੜਾ ਹੈ, ਉਹ ਜਿਹੜਾ ਬੰਦਾ ਹਰ ਰੋਜ਼ ਆਪਣੇ ਆਪ ਨਾਲ ਲੜਦਾ, ਹਰ ਰੋਜ਼ ਇਹ ਜਿਹੜਾ ਯੁੱਧ ਹੈ ਨਾ, ਇਹ ਅਸੀਂ ਆਪਣੇ ਮਨ ਦੇ ਨਾਲ ਲੜਨਾ, ਇਹ ਯੁੱਧ ਲੜਨਾ ਹੈ ਆਪਣੇ ਹੀ ਹੰਕਾਰ ਦੇ ਨਾਲ, ਆਪਣੇ ਹੀ ਲੋਭ ਦੇ ਨਾਲ, ਆਪਣੇ ਹੀ ਲਾਲਚ ਦੇ ਨਾਲ ਅਸੀਂ ਹਰ ਰੋਜ਼ ਲੜਨਾ ਹੈ। ਤੇ ਬੜੀ ਵਾਰ ਐਸਾ ਹੁੰਦਾ ਹੈ, ਤੁਸੀਂ ਵੇਖੋ ਜੰਗੇ ਮੈਦਾਨ ਵਿੱਚ ਯੁੱਧ ਲੱਗਾ ਹੋਵੇ ਤੇ ਇੱਕ ਫੌਜ ਜਿੱਤਦੀ ਹੈ ਤੇ ਦੂਜੀ ਹਾਰਦੀ ਹੈ, ਇੱਦਾਂ ਹੀ ਹੁੰਦਾ ਨਾ। ਤੋ ਮੈਂ ਵੀ ਆਪਣੇ ਜੀਵਨ ਸੰਗਰਾਮ ਦੇ ਵਿੱਚ ਘਬਰਾਉਣਾ ਨਹੀਂ ਵੀ ਲੋਭ ਮੈਨੂੰ ਹਰਾ ਕਿਵੇਂ ਲਵੇਗਾ, ਮਰਦੇ ਦਮ ਤੱਕ ਮੈਂ ਆਪਣੇ ਲੋਭ ਦਾ ਮੁਕਾਬਲਾ ਕਰਨਾ, ਲਾਲਚ ਦਾ ਮੁਕਾਬਲਾ ਕਰਨਾ। ਤੋ ਜ਼ਿੰਦਗੀ ਦੇ ਸੰਗਰਾਮ ਵਿੱਚ ਇਹ ਹੰਕਾਰ ਮੈਨੂੰ ਹਰਾਉਂਦਾ ਹੈ,
ਵਾਰ ਵਾਰ ਮੈਨੂੰ ਪਲਟ ਕੇ ਸੁੱਟਦਾ। ਤੋ ਮੈਂ ਉਹ ਸੂਰਮਾ ਬਣਨਾ ਹੈ ਜਿਹੜਾ ਮਰਦੇ ਦਮ ਤੱਕ ਆਪਣੇ ਹੰਕਾਰ ਨਾਲ, ਆਪਣੇ ਐਬਾਂ ਦੇ ਨਾਲ ਲੜਦਾ ਰਹਿੰਦਾ। ਰਣ ਰੁੱਤੋ, ਰਣ ਰੁੱਤੋ ਦਾ ਅਰਥ ਹੁੰਦਾ ਜਿਹੜਾ ਰਣ ਵਿੱਚ ਰੁੱਝਿਆ ਹੋਇਆ। ਸਿੱਖ ਜਿਹੜਾ ਹੈ ਉਹ ਜੀਵਨ ਦੇ ਸੰਗਰਾਮ ਵਿੱਚ ਰੁੱਝਿਆ ਹੀ ਹੋਇਆ। ਰਣ ਰੁੱਤੋ ਭੱਜਿਆ ਨਹੀਂ ਤੇ ਜਿਹੜਾ ਭੱਜਦਾ ਨਹੀਂ, ਜਿਹੜਾ ਡਰਦਾ ਨਹੀਂ। ਹੁਣ ਬੜੇ ਐਸੇ ਸੀ ਜਿਹੜੇ ਭੱਜੇ, ਕੋਈ ਗ੍ਰਸਤ ਦੀਆਂ ਜ਼ਿੰਮੇਵਾਰੀਆਂ ਤੋਂ ਭੱਜ ਗਿਆ। ਉਹ ਕਹਿੰਦਾ ਨਹੀਂ, ਬੜਾ ਕਲੇਸ਼ ਹੈ ਜੀ ਘਰ ਦੇ ਵਿੱਚ, ਮੁਕਾਬਲਾ ਨਹੀਂ ਹੋਣਾ। ਤੇ ਉਹ ਭੱਜ ਕੇ ਉਹਨੇ ਜੰਗਲ ਦੇ ਵਿੱਚ ਜਾ ਕੇ ਟਿਕਾਣਾ ਕਰ ਲਿਆ। ਤੋ ਅਬਦਾ ਕਾ ਮਾਰਿਆ ਗ੍ਰਹਿ ਤੇ ਨਸਤਾ। ਮਹਾਰਾਜ ਨੇ ਆਖਿਆ ਬਿਪਤਾ ਦਾ ਮਾਰਿਆ ਘਰ ਨੂੰ ਛੱਡ ਕੇ ਭੱਜ ਗਿਆ, ਤੂੰ ਕਾਹਦਾ ਸੂਰਮਾ ਏ, ਤੂੰ ਰਹਿ ਹੀ ਨਹੀਂ ਸਕਿਆ। ਤੈਨੂੰ ਇਹ ਲੱਗਾ ਵੀ ਕਿੱਥੇ ਬੱਚਿਆਂ ਦੀ ਪਰਵਰਿਸ਼ ਹੋਵੇਗੀ, ਕਿੱਥੇ ਘਰ ਦੀਆਂ, ਸੁਸਾਇਟੀ ਦੀਆਂ, ਸਮਾਜ ਦੀਆਂ, ਦੁਨੀਆਂ ਦੀਆਂ ਜ਼ਿੰਮੇਵਾਰੀਆਂ ਨਿਭਾਉਂਦਾ ਫਿਰਾਂਗਾ। ਤੋ ਜਿੰਨੇ ਕਾਇਰ ਸੀ ਉਹ ਭੱਜ ਕੇ ਜੰਗਲਾਂ ਦੇ ਵਿੱਚ ਜਾ ਕੇ ਬਹਿ ਗਏ, ਜਿੰਨੇ ਕਾਇਰ ਸੀ। ਤੇ ਅਸੀਂ ਇਹਨਾਂ ਕਾਇਰਾਂ ਨੂੰ ਕਈ ਵਾਰ ਬੜਾ ਵੱਡਾ ਬਣਾਇਆ। ਜਿਹੜਾ ਬੰਦਾ ਇਹ ਕਹਿ ਕੇ ਗੁਣਗਾਣ ਕਰ ਰਿਹਾ ਨਾ ਵੀ ਸਾਡੇ ਬਾਬਾ ਜੀ ਨੇ ਤੇ ਘਰ ਬਾਰ ਤਿਆਗਿਆ ਹੋਇਆ, ਇਸ ਕਰਕੇ ਅਸੀਂ ਉਹਦੀ ਪੂਜਾ ਕਰ ਰਹੇ ਹਾਂ, ਚੇਤਾ ਰੱਖੋ ਤੁਸੀਂ ਕਾਇਰ ਦੀ ਪੂਜਾ ਕਰ ਰਹੇ ਹੋ ਜਿਹੜਾ ਜ਼ਿੰਦਗੀ ਦੇ ਸੰਗਰਾਮ ਦੇ ਹੱਥੋਂ ਹਾਰ ਕੇ ਭੱਜ ਗਿਆ। ਤੋ ਇੱਥੇ ਅਸੀਂ ਨਿੱਤ ਲੜਨਾ ਹੈ, ਨਿੱਤ ਹੀ ਮਹਾਰਾਜ ਕਹਿੰਦੇ ਸੂਰਮੇ ਦਾ ਕੰਮ ਹੀ ਲੜਨਾ ਹੁੰਦਾ ਹੈ। ਸੂਰਮੇ ਦਾ ਕੰਮ ਹੀ, ਸੂਰਮਾ ਕਾਹਦਾ ਹੈ, ਜਿਹੜਾ ਜਿਹਨੂੰ ਮੈਦਾਨ ਵੇਖ ਕੇ ਚਾਹ ਨਾ ਚੜ੍ਹੇ ਉਹ ਸੂਰਮਾ ਕਾਹਦਾ ਹੈ। ਸਾਡੇ ਇਤਿਹਾਸਕ ਗ੍ਰੰਥਾਂ ਵਿੱਚ ਇਹ ਗੱਲ ਲਿਖੀ ਮਿਲਦੀ ਹੈ, ਚਲੋ ਹੈ ਤੇ ਉਹ ਬਾਹਰੀ ਜਿਹੜੀਆਂ ਲੜਾਈਆਂ ਸਿੱਖਾਂ ਨੇ ਲੜੀਆਂ ਉਹਦੇ ਬਾਰੇ। ਉਹ ਕਹਿੰਦੇ ਸੀ ਇੱਦਾਂ ਇੱਦਾਂ ਦੇ ਸਿੱਖ, ਭਾਈ ਰਤਨ ਸਿੰਘ ਭੰਗੂ ਲਿਖਦੇ ਨੇ ਵੀ ਹੈਗੇ ਸੀ ਜਿਨ੍ਹਾਂ ਨੂੰ ਲੜਾਈ ਦਾ ਨਾਂ ਸੁਣ ਕੇ ਚਾਹ ਚੜ੍ਹ ਜਾਂਦਾ ਸੀ, ਚਾਹ ਚੜ੍ਹ ਜਾਂਦਾ ਸੀ। ਭੱਜੇ ਜਾਂਦੇ ਹੀ ਲੜਾਈ ਨੂੰ ਉਹ ਆਪ ਆਵਾਜ਼ ਮਾਰ ਲੈਂਦੇ ਸੀ। ਜਿਹੜੀ ਭਾਈ ਤਾਰਾ ਸਿੰਘ ਵਾਂ ਦੀ ਸਾਖੀ ਆਉਂਦੀ ਹੈ ਨਾ, ਡਲਵਾਂ ਪਿੰਡ ਦਾ ਰਹਿਣ ਵਾਲਾ ਭਾਈ ਤਾਰਾ ਸਿੰਘ ਮਾਝੇ ਦੇ ਵਿੱਚ ਪੈਂਦਾ ਸੀ, ਉਹਨੇ ਲੜਾਈ ਨੂੰ ਆਪ ਆਵਾਜ਼ ਮਾਰੀ। ਉਹ ਕਹਿੰਦੇ ਸਿੰਘ ਜਿਹੜੇ ਸੀ ਉਹ ਇੱਦਾਂ ਹੀ ਕਰਦੇ ਸਨ, ਲੜਾਈ ਨੂੰ ਆਪ ਆਵਾਜ਼ ਮਾਰ। ਇਹ ਨਹੀਂ ਵੀ ਚਲੋ ਕੋਈ ਐਵੇਂ ਖਿੰਦੇ ਫਿਰਦੇ ਸੀ, ਐਸੀ ਗੱਲ ਨਹੀਂ। ਗੱਲ ਇਹ ਵੀ ਜਿਹੜੀ ਜ਼ੁਲਮ ਕਰਨ ਵਾਲੀ ਧਿਰ ਸੀ, ਜਿਹੜੀ ਤਾਕਤ ਸੀ ਜੀ ਦੇ ਹੱਥ ਦੇ ਵਿੱਚ, ਉਹਨਾਂ ਨੂੰ ਆਪ ਹੀ ਸੱਦਾ ਮਾਰ ਲੈਂਦੇ ਸੀ ਵੀ ਆ ਜਾਓ। ਅਤੇ ਉਹ ਭਾਈ ਤਾਰਾ ਸਿੰਘ ਵਾਂ ਦੀ ਬੜੀ ਪ੍ਰਸਿੱਧ ਇਹ ਸਾਖੀ ਹੈ ਵੀ ਜਦੋਂ ਜਿਹੜੇ ਸਿੱਖ ਸਨ ਉਹਨਾਂ ਦੀਆਂ ਘੋੜੀਆਂ, ਪੱਟੀ ਦਾ ਜਿਹੜਾ ਚੌਧਰੀ ਸੀ, ਨਵਾਬ ਸੀ, ਉਹਦੇ ਖੇਤਾਂ ਨੂੰ ਚਰਦੀਆਂ, ਅਤੇ ਉਹਨਾਂ ਨੇ ਜਾ ਕੇ ਬੇਨਤੀ ਕੀਤੀ ਵੀ ਚੌਧਰੀ ਸਾਹਿਬ ਤੁਹਾਡੀਆਂ ਘੋੜੀਆਂ ਸਾਡੇ ਖੇਤਾਂ ਨੂੰ ਚਰਦੀਆਂ ਨੇ ਆਣ ਕੇ ਰੋਜ਼, ਅਤੇ ਇਹਦਾ ਕੋਈ ਹੀਲਾ ਕਰੋ। ਉਹ ਕਹਿੰਦਾ ਜੀ ਹੀਲਾ ਇਹ ਹੈ ਵੀ ਤੁਹਾਡੀ ਇਹ ਬੰਨਣ ਵਾਸਤੇ ਇਹਨਾਂ ਨੂੰ ਕੋਈ ਚਾਹੀਦਾ। ਕਹਿੰਦੇ ਜੀ ਕੋਈ ਨਹੀਂ, ਰੱਸੇ ਲਿਆ ਦਿੰਦੇ ਤੁਹਾਨੂੰ ਬੰਨਣ ਵਾਸਤੇ ਜੇ ਤੁਹਾਡੇ ਕੋਲ ਨਹੀਂ ਹੈਗੇ। ਹੁਣ ਉਹ ਤਾਂ ਛੇੜਦਾ ਸੀ। ਉਹ ਕਹਿੰਦਾ ਨਹੀਂ ਇਹ ਰੱਸਿਆਂ ਨਾਲ ਨਹੀਂ ਬੱਝਣੀਆਂ। ਉਹ ਕਹਿੰਦਾ ਫਿਰ ਇਹਦੇ ਨਾਲ ਇਹ ਕਾਹਦੇ ਨਾਲ ਬੱਝਣੀਆਂ ਨੇ। ਕਹਿੰਦਾ ਹੁੱਕੇ ਦਾ ਪਾਣੀ ਸਿੱਖਾਂ ਦੇ ਸਿਰਾਂ 'ਚ ਪਾ ਕੇ ਅਤੇ ਕੇਸ ਪੁੱਟ ਕੇ ਅਤੇ ਉਸ ਕੇਸ ਦੇ ਰੱਸੇ ਬਣਾ ਕੇ ਫਿਰ ਇਹ ਘੋੜੀਆਂ ਮੈਂ ਬੰਨਣੀਆਂ ਨੇ। ਤੋ ਦੋ ਸਿੱਖ ਸੀ, ਉਹਨਾਂ ਨੂੰ ਪਤਾ ਲੱਗਾ ਜਦੋਂ ਸਾਰੀ ਖਬਰ ਪਹੁੰਚੀ, ਉਹਨਾਂ ਨੇ ਫੜ ਲਈਆਂ ਘੋੜੀਆਂ ਅਤੇ ਵੇਚ ਕੇ ਆਲਾ ਸੋਂ ਪਟਿਆਲੇ ਵਾਲੇ ਨੂੰ, ਅਤੇ ਲਿਆਣ ਕੇ ਮਾਇਆ ਭਾਈ ਤਾਰਾ ਸਿੰਘ ਵਾਂ ਦੇ ਲੰਗਰ ਚੱਲਦੇ ਸੀ ਉੱਥੇ ਲਿਆਣ ਕੇ ਪਾ ਦਿੱਤੀ। ਸੋ ਉੱਥੋਂ ਉਹ ਲੜਾਈ ਜਿਹੜੀ ਹੈ, ਜਾਫਰ ਬੇਗ ਜਿਹੜਾ ਸੀ ਉਹ ਆਇਆ, ਤਾਂ ਉਹ ਲੜਾਈ ਵੱਧ ਗਈ। ਤੋ ਉਸ ਵਕਤ ਜਦੋਂ ਲਾਹੌਰ ਦੀਆਂ ਫੌਜਾਂ ਵੀ ਚੜ੍ਹ ਕੇ ਆ ਰਹੀਆਂ ਸਨ, ਵੱਡੀ ਗਿਣਤੀ ਵਿੱਚ ਸਨ, ਅਤੇ ਉੱਥੇ ਇਤਿਹਾਸ ਨੇ ਲਿਖਿਆ ਵੀ ਉਹ ਲੜਾਈ ਬੜੀ ਘਮਾਸਾਨ ਹੋਈ। ਇਹ ਗਿਣਤੀ ਵਿੱਚ ਸਿੱਖ ਜਿਹੜੇ ਸਨ ਥੋੜ੍ਹੇ ਸਨ, ਭਾਈ ਤਾਰਾ ਸਿੰਘ ਡਲਵਾਂ ਵਾਲਾ, ਡਲਵਾਂ ਦੋ ਪਿੰਡ ਨੇ ਤਾਂ ਕਰਕੇ ਡਲਵਾਂ ਵੀ ਕਹਿ ਦਿੰਦੇ ਨੇ, ਅੱਡੋ ਅੱਡ ਪਿੰਡ ਨੇ ਡਲ ਅਤੇ ਵਾਂ। ਉਹ ਝਿੜੀ ਬਣਾ ਕੇ ਬਾਹਰ ਰਹਿੰਦੇ ਸੀ। ਤਾਂ ਉਹਨਾਂ ਨੇ ਕਿਹਾ ਜੀ ਭਾਈ ਸਾਹਿਬ ਜੀ ਉਹਨਾਂ ਦੀਆਂ ਫੌਜਾਂ ਆ ਰਹੀਆਂ ਨੇ। ਉਹ ਕਹਿੰਦਾ ਕੋਈ ਗੱਲ ਨਹੀਂ, ਮੈਂ ਤਾਂ ਫਿਰ ਮੈਂ ਤਾਂ ਡੀਕ ਰਿਹਾ, ਮੈਂ ਤਾਂ ਹੁਣ ਲੜਾਂਗਾ। ਹਾਂ ਜਿਹਨੇ ਜਾਣਾ ਹੈ ਮੈਨੂੰ ਕੋਈ ਮੁਸ਼ਕਲ ਨਹੀਂ ਹੈ, ਪਰ ਮੈਂ ਇਸ ਮੈਦਾਨ ਨੂੰ ਛੱਡ ਕੇ ਹੁਣ ਭੱਜਾਂਗਾ ਨਹੀਂ। ਤੋ ਉੱਥੇ ਰਤਨ ਸਿੰਘ ਭੰਗੂ ਰਹੀ ਮਤਲਬ ਆਪਣੀ ਇੱਕ ਵਿਚਾਰ ਲਿਖਦਾ, ਉਹ ਕਹਿੰਦਾ ਜਿਹੜਾ ਡਲਵਾਂ ਵਾਲਾ ਤਾਰਾ ਸਿੰਘ ਸੀ ਨਾ, ਉਹ ਤੇ ਮੌਤ ਨੂੰ ਜਾਂ ਲੜਾਈ ਨੂੰ ਆਪ ਆਵਾਜ਼ ਮਾਰਦਾ ਸੀ ਵੀ ਆ ਜਾ ਇੱਧਰ, ਫੇਰਾ ਮਾਰ ਜਾ ਮਾੜਾ ਜਾ ਮੇਰੇ ਲਈ। ਤੋ ਮੈਦਾਨ ਵੇਖ ਕੇ ਸੂਰਮਾ ਜਿਹੜਾ ਹੈ, ਜੇ ਉਹ ਭੱਜ ਜਾਵੇ ਤੇ ਉਹ ਸੂਰਮਾ ਨਹੀਂ ਹੁੰਦਾ। ਹੁਣ ਇਹਨੂੰ ਅਸੀਂ ਆਪਾਂ ਜ਼ਿੰਦਗੀ ਦੇ ਸੰਗਰਾਮ ਤੇ ਗੱਲ ਆ ਕੇ ਵੇਖੀਏ ਵੀ ਮੇਰਾ ਹੰਕਾਰ ਮੈਨੂੰ ਪਰੇਸ਼ਾਨ ਕਰਦਾ, ਮੇਰਾ ਲੋਭ ਮੈਨੂੰ ਪਰੇਸ਼ਾਨ ਕਰਦਾ, ਮੋਹ ਮੈਨੂੰ ਪਰੇਸ਼ਾਨ ਕਰਦਾ, ਵੀ ਇਹ ਸਾਰੇ ਸੂਰਮੇ ਹੀ ਨੇ। ਤੇ ਕੋਈ ਛੱਡ ਕੇ ਭੱਜ ਗਿਆ, ਕੋਈ ਜਾ ਕੇ ਜੰਗਲ ਵਿੱਚ ਬਹਿ ਗਿਆ, ਕੋਈ ਕਿਤੇ ਜਾ ਕੇ ਡੇਰਾ ਬਣਾ ਕੇ ਬਹਿ ਗਿਆ, ਤੇ ਲੋਕਾਂ ਦੇ ਵਿੱਚ ਉਹਨੇ ਇਹ ਗੱਲ ਕਹਿ ਦਿੱਤੀ ਵੀ ਬਾਬਾ ਜੀ ਤਿਆਗੀ ਨੇ। ਤਿਆਗੀ ਨਹੀਂ ਹੈ, ਭਗੌੜਾ ਹੈ ਉਹ, ਉਹਨੂੰ ਤਿਆਗੀ ਨਾ ਕਹੋ ਤੁਸੀਂ।
ਤਿਆਗੀ ਕਹੋਗੇ ਤੇ ਗਲਤ ਹੋਵੇ ਗੱਲ। ਉਹ ਹੈ ਜਿਹੜਾ ਜੰਗ ਦੇ ਮੈਦਾਨ ਵਿੱਚੋਂ ਜਿਹੜਾ ਬੰਦਾ ਭੱਜ ਜਾਵੇ ਉਹਨੂੰ ਤੁਸੀਂ ਕੀ ਕਹਿੰਦੇ ਹੋ, ਉਹਦੇ ਲਈ ਕਿੱਦਾਂ ਕਿੱਦਾਂ ਦੇ ਸ਼ਬਦ ਵਰਤੇ ਜਾਂਦੇ ਨੇ। ਪੂਰਾ ਮੈਦਾਨ ਭਖਿਆ ਹੋਵੇ ਲੜਾਈ ਦਾ, ਤੇ ਜਿਹੜਾ ਲੜਾਈ ਦੇ ਭਖੇ ਹੋਏ ਮੈਦਾਨ ਦੇ ਵਿੱਚੋਂ ਭੱਜ ਜਾਵੇ ਉਹਨੂੰ ਤੁਸੀਂ ਕਹੋਗੇ ਗੀਦੀ ਹੈ, ਇਹ ਗਿੱਦੜ ਹੈ ਭੱਜ ਗਿਆ, ਇਹ ਗਧਾ ਹੈ ਜਿਹੜਾ ਭੱਜ ਗਿਆ। ਕਿੱਦੇ ਕਿੱਦਾਂ ਕਿੱਦਾਂ ਦੇ ਸ਼ਬਦ ਉਹਦੇ ਲਈ ਵਰਤੇ ਜਾਂਦੇ ਨੇ। ਤੋ ਜਿਹੜਾ ਭੱਜ ਗਿਆ, ਜਿਹੜਾ ਪਰਿਵਾਰ ਨੂੰ ਪਾਲ ਨਹੀਂ ਸਕਿਆ, ਜਿਹੜਾ ਗ੍ਰਸਤੀਆਂ ਜ਼ਿੰਮੇਵਾਰੀਆਂ ਨਹੀਂ ਨਿਭਾ ਸਕਿਆ, ਤੁਸੀਂ ਉਹਨਾਂ ਨੂੰ ਮਹਾਂਪੁਰਖ ਕਹਿ ਰਹੇ ਹੋ, ਇਹ ਕੋਈ ਗੱਲ ਫੱਬਦੀ ਥੋੜ੍ਹਾ ਹੈ। ਤੋ ਮਹਾਰਾਜ ਨੇ ਬਖਸ਼ਿਸ਼ ਬੜੀ ਪਿਆਰੀ ਕੀਤੀ। ਕਬੀਰ ਸਾਹਿਬ ਕਹਿੰਦੇ ਰਣ ਰੁੱਤੋਂ ਭਾਜੇ ਨਹੀਂ, ਜਿਹੜਾ ਰਣ ਵਿੱਚ ਰੁੱਝਿਆ ਰਵੇ, ਜਿਹੜਾ ਭੱਜਦਾ ਨਹੀਂ, ਜਿਹੜਾ ਸੰਗਰਾਮ ਨੂੰ ਛੱਡਦਾ ਨਹੀਂ, ਜਿਹੜਾ ਆਪਣੇ ਆਪ ਨਾਲ ਲੜਦਾ ਹੈ, ਜਿਹੜਾ ਆਪਣੇ ਆਪ ਨਾਲ ਲੜਾਈ ਲਾ ਕੇ ਬੈਠਾ, ਉਹਦੀ ਜੰਗ ਹੈ ਆਪਣੇ ਆਪ ਦੇ ਨਾਲ ਹੀ, ਆਪਣੇ ਲੋਭ ਦੇ ਨਾਲ ਹੀ ਉਹਦੀ ਜੰਗ ਹੈ। ਰਣ ਰੁੱਤੋਂ ਭਾਜੈ ਨਹੀਂ ਸੂਰੋ ਥਾਰੋ ਨਾਓ। ਤੋ ਬਾਬਾ ਕਬੀਰ ਸਾਹਿਬ ਜੀ ਕਹਿੰਦੇ ਨੇ ਉਹੋ ਹੀ ਜਿਹੜਾ ਹੈ ਸੱਚਾ ਸੂਰਮਾ ਕਿਹਾ ਜਾਂਦਾ ਹੈ, ਜਿਹੜਾ ਯੁੱਧ ਦੇ ਵਿੱਚੋਂ ਰੁੱਝ ਕੇ ਰੁੱਸ ਕੇ ਭੱਜਦਾ ਨਹੀਂ, ਭਾਜ ਨਾ ਖਾਏ, ਡਟਿਆ ਰਵੇ। ਤੋ ਇਹ ਬਚਨ ਜਿਹੜਾ ਸੀ ਯਈਏ ਦੇ ਪ੍ਰਥਾਏ ਸੀ। ਅਗਲਾ ਬਚਨ ਹੈ ਮਹਾਰਾਜ ਕਹਿੰਦੇ ਰਾਰਾ ਰਾਸਨ ਰਸ ਕਰ ਜਾਣਿਆ। ਰਾਰਾ ਰਾਰੇ ਅੱਖਰ ਤੋਂ ਉਪਦੇਸ਼ ਹੈ, ਰਸ ਦਾ ਅਰਥ ਹੁੰਦਾ ਹੈ ਜੀ ਮਾਇਆ ਦੇ ਸਵਾਦ, ਨਿਰਸ ਦਾ ਅਰਥ ਹੈ ਫਿੱਕਾ। ਆਖਿਆ ਜਿਨ੍ਹਾਂ ਨੇ ਮਾਇਆ ਦੇ ਸਵਾਦਾਂ ਨੂੰ ਫਿੱਕਾ ਕਰਕੇ ਜਾਣਿਆ, ਵੀ ਇਹ ਸਵਾਦ ਫਿੱਕੇ ਨੇ। ਰਾਰਾ ਰਸ ਨਿਰਸ ਕਰ ਜਾਣਿਆ, ਰਾਰੇ ਅੱਖਰ ਤੋਂ ਉਪਦੇਸ਼, ਜਿਨ੍ਹਾਂ ਨੇ ਮਾਇਆ ਦੇ ਸਵਾਦ ਬਾਰੇ ਇਹ ਗੱਲ ਸਮਝ ਲਈ, ਇਹ ਅੱਜ ਨਹੀਂ ਤੇ ਕੱਲ ਫਿੱਕਾ ਹੋ ਜਾਵੇਗਾ। ਕੱਚਾ ਰੰਗ ਕੁਸੁੰਬ ਕਾ ਥੋੜਿਆਂ ਦਿਨ ਚਾਰ ਜੀਓ। ਮਹਾਰਾਜ ਨੇ ਆਖਿਆ ਕੁਸੁੰਬ ਦਾ ਰੰਗ ਕੱਚਾ ਹੈ, ਬੇਸ਼ੱਕ ਚਮਕਦਮਕ ਬਹੁਤ ਹੈ, ਮਾਇਆ ਦੇ ਰਸ ਵੀ ਇੱਦਾਂ ਹੀ ਹੁੰਦੇ ਨੇ। ਇਹਨੂੰ ਸਤਿਗੁਰ ਨੇ ਵਿਖੇ ਦਾ ਰਸ ਵੀ ਆਖਿਆ, ਵਿਖੇ ਰਸ। ਇਹਨੂੰ ਸ਼ੇਖ ਫਰੀਦ ਸਾਹਿਬ ਕਹਿੰਦੇ ਨੇ ਫਰੀਦਾ ਇਹ ਵਿਸ ਗੰਦਲਾਂ ਧਰੀਆਂ ਖੰਡ ਲਿਵਾੜ, ਜਿਵੇਂ ਗੋਲੀ ਹੁੰਦੀ ਸੀ ਕੌੜੀ ਗੋਲੀ, ਤੇ ਉਹਨੂੰ ਬੱਚਿਆਂ ਨੂੰ ਖੋਣ ਵਾਸਤੇ ਨਾ ਉਹਦੇ ਉੱਤੇ ਇੱਕ ਕੋਟ ਜਿਹਾ ਸ਼ੂਗਰ ਦਾ ਕਰ ਦਿੱਤਾ ਜਾਂਦਾ ਸੀ, ਅੰਦਰੋਂ ਕੌੜੀ ਸੀ ਪਰ ਹੈ ਉਹਦੇ ਉੱਤੇ ਕੋਟ ਕਾਹਦਾ ਸੀ, ਸ਼ੂਗਰ ਦਾ ਸੀ, ਖੰਡ ਦਾ ਸੀ। ਜਦੋਂ ਤਾਲੂ ਤੇ ਜ਼ਬਾਨ ਉੱਤੇ ਧਰੀ ਤੇ ਸਵਾਦ ਮਿੱਠਾ ਆਇਆ, ਤੇ ਮਗਰੋਂ ਪਤਾ ਲੱਗਿਆ ਵੀ ਨਹੀਂ, ਜੇ ਇਹਨੂੰ ਚਿੱਥ ਲਿਆ ਤੇ ਮਗਰੋਂ ਕੌੜੀ ਨਿਕਲ ਆਉਣੀ, ਉਹ ਉੱਤੋਂ ਖੰਡ ਲਾਇਆ ਜਾਣੀ ਬਾਅਦ ਵਿੱਚ, ਫਿਰ ਥੱਲਿਓਂ ਕੌੜੀ ਨਿਕਲਣੀ ਹੈ। ਤੋ ਬਾਬਾ ਜੀ ਕਹਿੰਦੇ ਨੇ ਮਾਇਆ ਦੀ ਖੇਡ ਵੀ ਐਸੀ ਹੈ, ਇਹ ਜਿਹੜੀਆਂ ਖੇਡਾਂ ਨੇ ਮਾਇਆ ਦੀਆਂ, ਜਿਹੜੇ ਇਹਦੇ ਵਿੱਚ ਜ਼ਿਆਦਾ ਗਲਤਾਨ ਹੋ ਗਏ, ਉਹ ਰਸਤੇ ਦੇ ਰਹੀ ਉਹਨਾਂ ਨੂੰ, ਪਰ ਬਾਅਦ ਵਿੱਚ ਉਹ ਨਿਰਾਸ਼ ਹੋ ਜਾਣੇ ਨੇ, ਉਹ ਰਸ ਫਿੱਕੇ ਹੋ ਜਾਣੇ ਨੇ। ਮਾਇਆ ਸਵਾਦ ਸਭ ਫਿੱਕਿਆ, ਫਿੱਕੀਆਂ ਪੈਣਗੀਆਂ ਚੀਜ਼ਾਂ। ਤੋ ਬਾਬਾ ਜੀ ਬਖਸ਼ਿਸ਼ ਕਰਦਿਆਂ ਬਾਬਾ ਸ਼ੇਖ ਫਰੀਦ ਸਾਹਿਬ ਕਹਿੰਦੇ ਨੇ ਫਰੀਦਾ ਇਹ ਵਿਸ ਗੰਧਲਾਂ, ਆਖਿਆ ਚੇਤਾ ਰੱਖੋ ਸੰਸਾਰ ਦੇ ਲੋਕ ਇਹ ਔਗਣ, ਇਹ ਬੁਰਾਈਆਂ। ਮਾਇਆ ਦਾ ਮਤਲਬ ਇਕੱਲਾ ਧਨ ਦੌਲਤ ਡਾਲਰ ਹੀ ਨਾ ਸਮਝਿਓ, ਕੋਈ ਵੀ ਔਗਣ ਜਿਹੜਾ ਹੈ ਬੰਦੇ ਦੇ ਮਨ ਨੂੰ ਲੁਭਾਉਂਦਾ ਹੈ। ਬੰਦੇ ਨੇ ਜਿੰਨੇ ਭੋਗ ਭੋਗਣੇ ਨੇ ਇਹੋ ਸਮਝ ਕੇ ਭੋਗਦਾ ਹੈ ਨਾ ਵੀ ਇਹਨਾਂ ਦੇ ਵਿੱਚ ਰਸ ਹੈ, ਚੰਗੇ ਲੱਗਦੇ ਨੇ ਤਾਂ ਹੀ ਭੋਗਦਾ ਹੈ ਨਾ। ਤੋ ਮਹਾਰਾਜ ਨੇ ਤੇ ਇੱਥੋਂ ਤੱਕ ਆਖਿਆ ਨਿਮਖ ਕਾਮ ਸਵਾਦ ਕਾਰਨ ਕੋਟ ਦਿਨਸ ਦੁੱਖ ਪਾਵੈ। ਤੋ ਮਾਇਆ ਦਾ ਵਿਹਾਰ ਐਸਾ ਹੈ, ਜੈਸਾ ਰੰਗ ਕੁਸੁੰਭ ਕਾ ਤੈਸੋ ਏ ਸੰਸਾਰ। ਬਾਬੇ ਨੇ ਆਖਿਆ ਸੰਸਾਰ ਦੀ ਖੇਡ ਐਸੀ ਹੈ, ਔਗਣਾਂ ਦੀ ਖੇਡ ਐਸੀ ਹੁੰਦੀ ਹੈ, ਮਿੱਠੇ ਲੱਗਦੇ ਨੇ, ਪਿਆਰੇ ਲੱਗਦੇ ਨੇ। ਮਿੱਠਾ ਕਰਕੇ ਖਾਇਆ ਬਹੁਤ ਸਾਧੋਂ ਵਧਿਆ ਰੋਗ, ਮਿੱਠਾ ਕਰਕੇ ਖਾਧਾ ਜਾਂਦਾ ਮੁੜ ਕੇ ਰੋਗ ਵੱਧ ਜਾਂਦਾ। ਤੋ ਇਹ ਰਸ ਵੇਖਣ ਨੂੰ ਮਿੱਠੇ ਲੱਗਦੇ ਨੇ ਪਰ ਸਵਾਦ ਸਭ ਬਾਅਦ ਵਿੱਚ ਫਿੱਕੇ ਨਿਕਲਦੇ ਨੇ ਜਾ ਕੇ। ਤੋ ਗੁਰੂ ਸਾਹਿਬ ਸਾਨੂੰ ਪਹਿਲਾਂ ਆਗਾਹ ਕਰਦੇ ਨੇ ਵੀ ਅਸਲੀ ਰਸ ਜਿਹੜਾ ਹੈ ਉਹ ਗੁਰੂ ਦੀ ਵਿਚਾਰ ਵਿੱਚ ਹੈ। ਜਿਸ ਪਰਿਵਾਰ ਦੇ ਵਿੱਚ, ਜਿਸ ਜੀ ਦੇ ਵਿੱਚ ਗੁਰੂ ਦੀ ਵਿਚਾਰ ਆ ਗਈ, ਉਹਨੇ ਅਸਲੀ ਰਸ ਦੀ ਪ੍ਰਾਪਤੀ ਕਰ ਲਈ, ਉਹਨੂੰ ਸਮਝ ਲੱਗ ਗਿਆ ਵੀ ਅਸਲੀ ਰਸ ਆਏ, ਉਹ ਤੇ ਫਿੱਕੇ ਹੋ ਜਾਣੇ ਨੇ। ਤੋ ਸ਼ੇਖ ਫਰੀਦ ਸਾਹਿਬ ਨੇ ਆਖਿਆ ਫਰੀਦਾ ਇਹ ਵਿਸ ਗੰਦਲਾਂ ਧਰੀਆਂ ਖੰਡ ਲਿਵਾੜ, ਇੱਕ ਰਹਿੰਦੇ ਰਹਿ ਗਏ ਇੱਕ ਰਾਧੀ ਗਏ ਉਜਾੜ। ਆਖਿਆ ਇੱਕ ਬਚ ਗਏ ਤੇ ਇੱਕ ਆਪਣੇ ਜੀਵਨ ਨੂੰ ਇਹਨਾਂ ਵਿਸ ਦੀਆਂ ਗੰਦਲਾਂ ਦੇ ਪਿੱਛੇ ਲੱਗ ਕੇ, ਜਿਹੜੀਆਂ ਬੜੀਆਂ ਖੰਡ ਨਾਲ ਲਿਬੜੀਆਂ ਹੋਈਆਂ ਸੀ, ਭੋਗ ਕੇ ਖਾ ਕੇ ਸਾਰਾ ਕੁਝ ਉਜਾੜ ਕੇ ਜਾਣ ਤੋਂ ਤੁਰ ਗਏ। ਤੋ ਜਿਨ੍ਹਾਂ ਨੇ ਰਸ ਨੂੰ ਨਿਰਸ ਕਰਕੇ ਜਾਣਿਆ, ਮਾਇਆ ਦੇ ਰਸ ਨੂੰ ਜਿਨ੍ਹਾਂ ਨੇ ਸਮਝਿਆ ਵੀ ਇਹ ਫਿੱਕੇ ਨੇ, ਤੋ ਬਾਬਾ ਕਬੀਰ ਸਾਹਿਬ ਉਹਨਾਂ ਦੀ ਗੱਲ ਕਰ ਰਹੇ ਨੇ। ਉਹਨਾਂ ਕਿਹਾ ਰਾਰਾ ਰਸ ਨਿਰਸ ਕਰ ਜਾਣਿਆ। ਜਿਸ ਮਨੁੱਖ ਨੇ ਮਾਇਆ ਦੇ ਰਸ ਨੂੰ, ਜਾਣੀ ਕਿ ਮਾਇਆ ਦੇ ਸਵਾਦ ਨੂੰ ਫਿੱਕਾ ਜਿਹਾ ਸਮਝ ਲਿਆ, ਫਿੱਕਾ ਜਿਹਾ ਹੋਏ ਨਿਰਸ
ਤਾਂ ਉਹ ਚਸਕਿਆਂ ਤੋਂ ਉੱਪਰ ਉੱਠ ਗਿਆ, ਨਿਰਾਸ਼ ਹੋ ਗਿਆ। ਨਿਰਾਸ਼ ਦਾ ਮਤਲਬ ਹੈ ਜਿਹਨੂੰ ਹੁਣ ਚਸਕੇ ਨਹੀਂ ਰਹਿ। ਹੋਏ ਨਿਰਸ ਸੋ ਰਸ ਪਹਿਚਾਨਿਆ, ਜੇ ਰੱਬ ਵਾਲਾ ਰਸ ਜਾਣਨਾ ਹੈ ਤੇ ਇਹਨਾਂ ਵੱਲੋਂ ਨਿਰਾਸ਼ ਹੋਣਾ ਪੈਣਾ ਇਹਨਾਂ ਵੱਲੋਂ। ਸ਼੍ਰੀ ਰਾਗ ਵਿੱਚ ਗੁਰਦੇਵ ਮਹਾਰਾਜ ਨੇ ਉਹਨਾਂ ਰਸਾਂ ਦਾ ਜ਼ਿਕਰ ਕੀਤਾ, ਰਸ ਸੋਇਨਾ, ਰਸ ਰੂਪਾ, ਕਾਮਣ, ਰਸ ਪਰਮਲ ਕੀ ਵਾਸ, ਰਸ ਘੋੜੇ, ਰਸ ਸੇਜਾ ਮੰਦਰ, ਰਸ ਮੀਠਾ, ਰਸ ਮਾਸ, ਇਹਤੇ ਰਸ ਸਰੀਰ ਕੇ ਕਹਿ ਘਟ ਨਾਮ ਨਿਵਾਸ। ਤੋ ਸਾਰੇ ਰਸ ਨੇ। ਹੋਏ ਨਿਰਸ, ਜਦੋਂ ਉੱਧਰਲੇ ਬੰਨਿਓ ਨਿਰਸ ਹੋਵੇਗਾ ਨਾ, ਉੱਧਰਲੇ ਬੰਨਿਓ ਇਹ ਸਮਝੇਗਾ ਵੀ ਇਹ ਚੀਜ਼ਾਂ ਬੇਸਵਾਦੀਆਂ ਨੇ, ਫਿਰ ਤੈਨੂੰ ਅਸਲੀ ਰਸ ਆਵੇਗਾ, ਅਸਲੀ ਰਸ। ਹੋਏ ਨਿਰਸ ਸੋ ਰਸ ਪਹਿਚਾਨਿਆ, ਇਹ ਰਸ ਛਾਡੇ। ਭਗਤ ਕਬੀਰ ਸਾਹਿਬ ਜੀ ਕਹਿੰਦੇ ਜਿਹਨੇ ਇਹ ਰਸ ਛੱਡੇ, ਜਿਹਨੇ ਮਾਇਆ ਦੇ ਚਸਕਿਆਂ ਨੂੰ ਛੱਡ ਦਿੱਤਾ, ਇਹ ਰਸ ਛਾਡੇ ਉਹ ਰਸ ਆਵਾ, ਫਿਰ ਅਸਲੀ ਰਸ ਆਵੇਗਾ ਜੀਵਨ ਵਿੱਚ। ਆ ਰਸਾਂ ਕਸਾਂ ਨੇ ਬੰਦੇ ਦੀ ਜ਼ਿੰਦਗੀ ਨੂੰ ਬੇਸਵਾਦਾ ਕਰ ਦਿੱਤਾ। ਇਹ ਰਸ ਛਾਡੇ ਉਹ ਰਸ ਆਵਾ, ਉਹ ਰਸ ਪੀਆ, ਇਹ ਰਸ ਨਹੀਂ ਭਾਵਾ। ਤੇ ਜਿਹਨੇ ਉਹ ਰਸ ਪੀ ਲਿਆ, ਨਾਮ ਦਾ ਰਸ ਜਿਹਨੂੰ ਮਹਾਰਾਜ ਕਹਿੰਦੇ ਨੇ, ਜਿਹਨੇ ਉਹ ਪੀਤਾ ਨਾ, ਉਹਨੂੰ ਫਿਰ ਇਹ ਮਾਇਆ ਦੇ ਸਵਾਦ ਚੰਗੇ ਨਹੀਂ ਲੱਗਦੇ, ਉਹ ਮਾਇਆ ਦੇ ਚਸਕਿਆਂ ਤੋਂ ਉੱਪਰ ਉੱਠ ਗਿਆ। ਤੋ ਰਸ ਕਈ ਤਰ੍ਹਾਂ ਦੇ ਨੇ। ਅੱਗੇ ਸਤਿਗੁਰ ਨੇ ਬਖਸ਼ਿਸ਼ ਕੀਤੀ, ਲੱਲਾ, ਲੱਲੇ ਅੱਖਰ ਤੋਂ ਉਪਦੇਸ਼ ਹੈ। ਲੱਲਾ ਐਸੇ ਲਿਵ ਮਨ ਲਾਵੇ, ਐਸੇ ਦਾ ਮਤਲਬ ਇੱਦਾਂ ਦੇ ਤਰੀਕੇ ਨਾਲ, ਲਿਵ ਮਨ ਲਾਵੇ, ਲਿਵ ਜੋੜੇ, ਬਿਰਤੀ ਜੋੜੇ। ਆਮ ਵੇਖੋ ਬਾਣੀ ਵਿੱਚ ਜਦੋਂ ਬਿਰਤੀਆਂ ਦੀ ਗੱਲ ਕੀਤੀ ਨਾ, ਇੱਕ ਬਗਲ ਸਮਾਧੀ ਵੀ ਹੁੰਦੀ ਹੈ, ਬਗਲੇ ਦੀ ਬਿਰਤੀ ਵੀ ਹੁੰਦੀ ਹੈ। ਅੱਛਾ, ਬਗਲੇ ਦੀ ਬਿਰਤੀ ਬਹੁਤ ਕਾਮਯਾਬ ਹੁੰਦੀ ਹੈ, ਪਰ ਇਹ ਠੀਕ ਹੈ ਵੀ ਉਹਦੀ ਉਹ ਜਿਹੜੀ ਬਿਰਤੀ ਹੈ, ਉਹਦਾ ਉਹ ਚੀਜ਼ ਹੈ ਬਹੁਤ ਵਧੀਆ। ਮਗਲਾ ਬਿਰਤੀ ਜਿਹੜੀ ਨਾ ਹੈ ਬੜੀ ਵਧੀਆ ਹੁੰਦੀ, ਪਤਾ ਕਿਵੇਂ? ਉਹਦੀ ਇਕਾਗਰਤਾ ਬੜੀ ਹੁੰਦੀ ਮਗਲੇ ਦੀ, ਪਰ ਉਹ ਉਸ ਇਕਾਗਰਤਾ ਨੂੰ ਜੋੜਦਾ ਗਲਤ ਮੰਨੇ। ਉਸ ਇਕਾਗਰਤਾ ਦੇ ਨਾਲ ਜਿਹੜਾ ਲਾਹਾ ਹੈ ਨਾ, ਉਹ ਗਲਤ ਲੈਂਦਾ। ਉਦਾਂ ਬਗਲਾ ਬਿਰਤੀ ਜਿਹੜੀ ਹੈ, ਹੁਣ ਜਿਹੜੇ ਚੋਰੀ ਕਰਨ ਵਾਲੇ ਹੁੰਦੇ ਨੇ, ਬਿਰਤੀ ਉਹਨਾਂ ਦੀ ਵੀ ਬੜੀ ਸ਼ਾਰਪ ਹੁੰਦੀ, ਬੜੀ ਤੇਜ਼ ਹੈ ਬਿਰਤੀ। ਤੇਜ਼ ਤੋਂ ਬਿਨਾਂ ਤਾਂ ਇਹ ਕੰਮ ਨਹੀਂ ਨਾ ਹੋ ਸਕਦੇ। ਉਹਨਾਂ ਨੂੰ ਪਤਾ ਹੈ ਵੀ ਕਿਹੜੇ ਵੇਲੇ ਲੋਕ ਸੌਂ ਗਏ, ਕਿੰਨਾ ਕੁ ਖੜਾਕਾ ਚੀਜ਼ਾਂ ਦਾ ਆਵੇਗਾ। ਜਿਹੜੇ ਚੋਰੀ ਕਰਦੇ ਨੇ, ਬਿਰਤੀ ਤਾਂ ਉਹ ਵੀ ਬੜੀ ਟਿਕਾਉਂਦੇ ਨੇ, ਪਰ ਉਹਨਾਂ ਦੀ ਬਿਰਤੀ ਜਿਹੜੀ ਹੈ, ਉਹਦੇ ਪਿੱਛੇ ਮਾਇਆ ਖਲੋਤੀ ਹੋਈ ਹੈ। ਧਨ ਦੌਲਤ ਪਦਾਰਥ ਖਲੋਤਾ ਹੈ, ਉਗਣ ਖਲੋਤੇ ਨੇ, ਬਿਰਤੀ ਉਹ ਵੀ ਬੜੀ ਕਾਮਯਾਬ ਹੈ। ਤੋ ਬਗਲੇ ਦੀ ਬਿਰਤੀ ਵੀ ਮਹਾਰਾਜ ਬਾਣੀ ਵਿੱਚ ਜਦੋਂ ਬਗਲੇ ਦੀ ਬਿਰਤੀ ਦਾ ਜਦੋਂ ਜ਼ਿਕਰ ਕਰਦੇ ਨੇ, ਤੇ ਹਮੇਸ਼ਾ ਹੀ ਸਤਿਗੁਰ ਨੇ ਉਸ ਬਿਰਤੀ ਦੀ ਤੁਲਨਾ ਪਖੰਡ ਦੇ ਨਾਲ ਕੀਤੀ ਹੈ, ਪਖੰਡ ਦੇ ਨਾਲ। ਇੱਥੋਂ ਤੱਕ ਸਤਿਗੁਰੂ ਕਹਿੰਦੇ ਨੇ, ਇੱਕ ਆਪਣੇ ਸਵਾਏ ਆਏ ਬਹਿ ਗੁਰਾਗੈ ਜੋ ਬਗਲ ਸਮਾਧ ਲਗਾਈਏ। ਆਖਿਆ ਕਿ ਇਹ ਵੀ ਜੇ ਇਹੋ ਜਿਹੇ ਵੀ ਨੇ ਜਿਹੜੇ ਆਪਣੇ ਲਾਲਚ ਕਰਕੇ ਗੁਰੂ ਦੇ ਅੱਗੇ ਆਣ ਕੇ ਬਹਿ ਜਾਂਦੇ ਨੇ, ਤੇ ਬਹਿੰਦੇ ਵੀ ਇੱਦਾਂ ਨੇ ਜਿਵੇਂ ਬਗਲੇ ਨੇ ਸਮਾਧੀ ਲਾਈ ਹੋਵੇ। ਇੱਕ ਆਪਣੇ ਸਵਾਏ, ਸਵਾਏ ਮਤਲਬ ਸਵਾਰਥ, ਆਏ ਬਹੇ ਗੁਰਾਗੇ, ਆ ਕੇ ਬਹਿ ਜਾਂਦੇ ਨੇ ਗੁਰੂ ਦੇ ਅੱਗੇ। ਮਹਾਰਾਜ ਕਿੱਦਾਂ ਆਖਿਆ, ਬੜੀ ਵੇਖਣ ਨੂੰ ਬਿਰਤੀ ਲੱਗਦੀ ਉਹਨਾਂ ਦੀ, ਜੋ ਬਗਲ ਸਮਾਧ ਲਗਾਈਏ। ਮਸਲਾ ਇਹ ਨਹੀਂ ਹੈ ਵੀ ਤੁਹਾਡੀ ਬਿਰਤੀ ਇਕਾਗਰ ਕਿੰਨੀ ਹੈ, ਮਸਲਾ ਇਹ ਹੈ ਵੀ ਬਿਰਤੀ ਲੱਗੀ ਕੱਚ ਹੈ। ਹੁਣ ਕਈ ਵਾਰ ਬੰਦੇ ਨੇ ਹਿਸਾਬ ਕਿਤਾਬ ਰੱਖਣਾ ਹੋਵੇ ਤੇ ਕਿੱਦਾਂ ਬਿਰਤੀ ਲੱਗਦੀ ਹੈ ਬੰਦੇ ਦੀ, ਕਿਸੇ ਤੋਂ ਲੈਣੇ ਹੋਣ ਸਹੀ, ਕਿੱਦਾਂ ਬਿਰਤੀ ਹੈ। ਜੈਸੇ ਮਨ ਲਾਗਤ ਹੈ ਲੇਖਕ, ਲੇਖਕ ਲਿਖਿਆ ਵਿਖੇ ਭਾਈ ਗੁਰਦਾਸ ਸਾਹਿਬ ਨੇ ਲਿਖਿਆ, ਉਹਨਾਂ ਆਖਿਆ ਕਿੱਦਾਂ ਬੰਦੇ ਦਾ ਮਨ ਜਿਹੜਾ ਲੇਖੇ ਜੋਖੇ ਦੇ ਵਿੱਚ ਲੱਗਦਾ ਵੀ ਇਹਦੇ ਕੋਈ ਇੰਨੇ ਡਾਲਰ ਲੈਣੇ ਨੇ, ਉਹਦੇ ਕੋਈ ਇੰਨੇ ਡਾਲਰ ਲੈਣੇ ਨੇ, ਉਂਗਲਾਂ ਉੱਤੇ ਬੰਦੇ ਨੂੰ ਨਾਂ ਯਾਦ ਹੋ ਜਾਂਦੇ ਨੇ, ਤੇ ਐਨ ਇਕੱਲੇ ਇਕੱਲੇ ਹਿਸਾਬ ਕਿਤਾਬ। ਪੈਸਾ ਹੁਣੇ ਫੜਾ ਦਿਓ ਤੁਸੀਂ ਕਿਸੇ ਨੂੰ, ਕੋਈ 500,000 ਡਾਲਰ ਫੜਾ ਦਿਓ, ਭਾਵੇਂ ਮੈਂ ਕਹਿੰਦਾ ਡਾਲਰ ਡਾਲਰ 25-25 ਸੈਂਟ ਫੜਾ ਦਿਓ, ਤੇ ਬੜੀ ਇਕਾਗਰਤਾ ਨਾਲ ਬੰਦਾ ਗਿਣ ਲੈਂਦਾ। ਹੁੰਦਾ ਨਾ ਜੀ ਇੱਦਾਂ, ਜਿੱਥੇ ਮਾਇਆ ਦਾ ਵਰਤਾਰਾ ਆ ਜਾਵੇ। ਗੁਰਦੁਆਰੇ ਬਿਰਤੀ ਲੱਗਦੀ ਹੈ, ਧਾਰਮਿਕ ਸਥਾਨਾਂ ਤੇ ਵੀ ਬਿਰਤੀਆਂ ਬਥੇਰੀਆਂ ਲੱਗਦੀਆਂ, ਪਰ ਲੱਗਦੀਆਂ ਕੱਲੀਆਂ ਮਾਇਆ ਵੇਲੇ ਨੇ, ਸ਼ਬਦ ਵਰੀ ਤੇ ਭਾਵੇਂ ਲੱਗੇ ਭਾਵੇਂ ਨਾ ਲੱਗੇ, ਮਾਇਆ ਵੇਲੇ ਬਥੇਰੀਆਂ ਲੱਗਦੀਆਂ ਨੇ। ਤੋ ਮਹਾਰਾਜ ਬਖਸ਼ਿਸ਼ ਕਰਦੇ ਨੇ, ਸਤਿਗੁਰ ਸੱਚੇ ਪਾਤਸ਼ਾਹ ਨੇ ਕਿਹਾ ਲੱਲਾ ਐਸੇ ਲਿਵ ਮਨ ਲਾਵੇ, ਵੀ ਭਾਈ ਲਿਵ ਤੇ ਫਿਰ ਉਹੀ ਹੁੰਦੀ ਹੈ ਵੀ ਫਿਰ ਮਨ ਹੋਰ ਕਿਸੇ ਬੰਨੇ ਜਾਵੇ ਨਾ, ਲਿਵ ਉਹਨੂੰ ਹੀ ਕਹਿੰਦੇ ਨੇ, ਅਸਲੀ ਲਿਵ ਤੇ ਉਹੀ ਹੈ ਨਾ, ਵੀ ਜਿਹੜਾ ਤੁਸੀਂ ਕੰਮ ਜਿੱਥੇ ਫੋਕਸ ਕੀਤਾ ਹੈ ਫਿਰ ਤੁਹਾਡਾ ਹੋਰ ਕਿਸੇ ਬੰਨੇ ਕੋਈ ਧਿਆਨ ਨਹੀਂ ਜਾ ਰਿਹਾ, ਉਹਨੂੰ ਕਹੋਗੇ ਅਸਲੀ ਅਸਲੀ ਬਿਰਤੀ। ਤੇ ਜਿਹੜੀ ਬਿਰਤੀ ਇੱਦਾਂ ਦੀ ਹੋਵੇ ਵੀ ਇਹਦਾ ਸਾਰੇ ਬੰਨੇ ਧਿਆਨ ਹੈ, ਫਿਰ ਉਹ ਖੰਡਤ ਹੈ, ਫਿਰ ਉਹ ਬਿਰਤੀ ਨਹੀਂ ਹੋ ਸਕਦੀ, ਉਹ ਫਿਰ ਬੱਧਾ ਚੱਟੀ ਵਾਲੀ ਖੇਡ ਆ ਜਾਣੀ।
ਤਾਂ ਮਹਾਰਾਜ ਨੇ ਆਖਿਆ ਬਿਲਕੁਲ ਇਸੇ ਤਰੀਕੇ ਨਾਲ ਤੂੰ ਆਪਣੀ ਸੁਰਤ ਨੂੰ ਕਿਹਦੇ ਵਿੱਚ ਜੋੜਨਾ ਹੈ? ਗੁਰੂ ਦੇ ਸ਼ਬਦ ਵਿੱਚ। ਇਹੋ ਜਿਹੀ ਲਿਵ ਲਾਉਣੀ ਹੈ, ਇਹੋ ਜਿਹੀ ਬਿਰਤੀ ਗੁਰੂ ਦੇ ਸ਼ਬਦ ਉੱਤੇ ਟਿਕਾਉਣੀ ਹੈ। ਅੰਤ ਨਾ ਜਾਏ ਪਰਮ ਸੱਚ ਪਾਵੇ, ਹੋਰ ਕਿਸੇ ਬੰਨੇ ਤੇਰੀ ਸੁਰਤ ਜਾਵੇ ਹੀ ਨਾ, ਹੋਰ ਕਿਸੇ ਬੰਨੇ ਨਾ ਜਾਵੇ। ਕੋਈ ਕੀ ਪਿਆ ਆਖੇ, ਕੋਈ ਦੁਨੀਆਂ ਦੇ ਵਿੱਚ ਕੀ ਪਿਆ ਆਖੇ, ਪਰ ਮੇਰਾ ਮੇਰੀ ਜਿਹੜੀ ਸੁਰਤ ਹੈ ਇਹ ਗੁਰੂ ਦੇ ਸ਼ਬਦ ਤੋਂ ਕਦੀ ਵੀ ਭਟਕਦੀ ਨਹੀਂ, ਗੁਰੂ ਦੇ ਉਪਦੇਸ਼ ਤੋਂ ਕਦੀ ਵੀ ਭਟਕਦੀ ਨਹੀਂ ਹੈ। ਇੱਦਾਂ ਦੀ ਬਿਰਤੀ ਮੈਂ ਲਾ ਲਈ। ਤੋ ਮਹਾਰਾਜ ਬਾਬਾ ਕਬੀਰ ਸਾਹਿਬ ਕਹਿੰਦੇ ਨੇ ਲੱਲਾ ਲੱਲਾ ਐਸੇ ਲਿਵ ਮਨ ਲਾਵੇ, ਵੀ ਮਨ ਇਹੋ ਜਿਹੀ ਇਕਾਗਰਤਾ ਬਣਾ ਲਵੇ, ਇਹੋ ਜਿਹੀ ਬਿਰਤੀ ਜੋੜ ਲਵੇ, ਅੰਤ ਨਾ ਜਾਏ ਹੋਰ ਕਿਸੇ ਪਾਸੇ ਜਾਵੇ ਹੀ ਨਾ, ਪਰਮ ਸੱਚ ਪਾਵੇ, ਤੇ ਉਸ ਬੰਦੇ ਨੂੰ ਪਰਮ ਸੱਚ ਦੀ ਪ੍ਰਾਪਤੀ ਹੋ ਜਾਂਦੀ। ਅਰ ਜੋ ਤਹਾਂ ਪ੍ਰੇਮ ਲਿਵ ਲਾਵੇ, ਤੇ ਜੇ ਉਸ ਲਿਵ ਦੀ ਹਾਲਤ ਵਿੱਚ ਪ੍ਰੇਮ ਦੀ ਤਾਰ ਲੱਗ ਜਾਵੇ, ਇੱਕ ਤਾਰ ਬੰਦਾ ਮਗਨ ਹੈ, ਤੋ ਅੱਲਾ ਲਹੈ, ਇੱਥੇ ਸ਼ਬਦ ਹੈ, ਖਿਮਾ ਕਰਨਾ ਉਚਾਰਨ ਵਿੱਚ ਗਲਤ ਹੋ ਗਿਆ, ਇਹ ਹੈ ਇੱਥੇ ਅੱਲਾ ਨਹੀਂ ਹੈ, ਇੱਥੇ ਅਲਹ, ਅਲਹ ਦਾ ਮਤਲਬ ਹੁੰਦਾ ਜਿਹਨੂੰ ਲੱਭ ਨਾ ਸਕੀਏ। ਆਖਿਆ ਜਿਹਨੂੰ ਲੱਭਿਆ ਨਹੀਂ ਨਾ ਜਾ ਸਕਦਾ, ਫਿਰ ਬੰਦਾ ਉਹਨੂੰ ਵੀ ਲੱਭ ਲੈਂਦਾ ਹੈ ਜਦੋਂ ਬਿਰਤੀ ਉਹਦੀ ਇਕਾਗਰ ਹੋ ਗਈ, ਜਦੋਂ ਸੁਰਤ ਉਹਦੀ ਇਕਾਗਰ ਹੋ ਗਈ। ਤੋ ਅਲਹਿ ਲਹਿ ਲਹਿ ਚਰਨ ਸਮਾਵੈ, ਤੇ ਉਹ ਅਲਹਿ ਨੂੰ ਲੱਭ ਕੇ, ਅਲੱਭ ਨੂੰ ਲੱਭ ਕੇ ਉਹਦੇ ਚਰਨਾਂ ਵਿੱਚ ਸਮਾ ਜਾਂਦਾ। ਤੋ ਹੀਰ ਲਾਜ ਦਾ ਬਚਨ ਜਿਹੜਾ ਆਪਾਂ ਵਿਚਾਰਨਾ ਉਹ ਹੈ ਵਹੁਆ ਅੱਖਰ। ਬਾਬਾ ਜੀ ਕਹਿੰਦੇ ਨੇ ਵਹੁਆ ਬਾਰ ਬਾਰ ਵਿਸ਼ਨ ਸੰਹਾਰ, ਬਾਰ ਬਾਰ ਦਾ ਅਰਥ ਹੈ ਮੁੜ ਮੁੜ ਕੇ ਰੱਬ ਨੂੰ ਚੇਤੇ ਕਰ, ਮੁੜ ਮੁੜ ਕੇ। ਵਹੁਆ ਵਹੁਏ ਅੱਖਰ ਤੋਂ ਉਪਦੇਸ਼ ਹੈ, ਬਾਰ ਬਾਰ ਪਰਤ ਪਰਤ ਕੇ, ਮੁੜ ਮੁੜ ਕੇ। ਵਿਸ਼ਨ ਸੰਹਾਰ, ਵਿਸ਼ਨ ਨੂੰ, ਅਕਾਲ ਪੁਰਖ ਵਾਹਿਗੁਰੂ ਨੂੰ ਸੰਭਾਲ, ਉਹਨੂੰ ਚੇਤੇ ਕਰ। ਵਿਸ਼ਨ ਸੰਹਾਰ ਨਾ ਆਵੇ ਹਾਰ, ਤੇ ਜਦੋਂ ਤੂੰ ਉਸ ਅਕਾਲ ਪੁਰਖ ਨੂੰ ਸੰਭਾਲੇਗਾ ਜ਼ਿੰਦਗੀ ਦੇ ਸੰਗਰਾਮ ਵਿੱਚ ਕਦੀ ਨਹੀਂ ਹਾਰੇਗਾ। ਜਿੱਤ ਸੇਵੈ ਸੁਖ ਪਾਈਐ ਸੋ ਸਾਹਿਬ ਸਦਾ ਸੰਭਾਲੀਐ। ਕੀਮਤੀ ਚੀਜ਼ਾਂ ਦੀ ਸੰਭਾਲ ਕੀਤੀ ਜਾਂਦੀ ਹੈ। ਮਹਾਰਾਜ ਕਹਿੰਦੇ ਰੱਬੀ ਗਿਆਨ ਦੀ ਸੰਭਾਲ ਜੀਵਨ ਵਿੱਚ ਕਰ, ਰੱਬ ਦੀ ਸੰਭਾਲ ਜੀਵਨ ਵਿੱਚ ਕਰ, ਤੇ ਵਾਰ ਵਾਰ ਸੰਭਾਲ। ਨਿਮਖ ਨਾ ਵਿਸਰੋ ਮਨ ਤੇ ਹਰ ਹਰ ਸਦਾ ਭਜੋ ਜਗਦੀਸ਼। ਨਿਮਖ ਮਾਤਰ ਵੀ ਤੈਨੂੰ ਉਹ ਵਿਸਰੇ ਨਾ, ਚੇਤਾ ਨਾ ਭੁੱਲੇ, ਸਦਾ ਹੀ ਉਹਨੂੰ ਚੇਤੇ ਰੱਖਿਆ ਕਰ। ਵਹੁਆ ਬਾਰ ਬਾਰ ਵਿਸ਼ਨ ਸੰਹਾਰ, ਵਿਸ਼ਨ ਸੰਹਾਰ ਨਾ ਆਵੇ ਹਾਰ, ਤੇ ਜਦੋਂ ਸੰਭਾਲੇਗਾ ਫਿਰ ਹਾਰ ਨਹੀਂ ਹੋਵੇਗੀ, ਹਾਰੇਗਾ ਨਹੀਂ। ਬਲ ਬਲ ਜੇ ਵਿਸ਼ਨ ਤਨਾ ਜਸ ਗਾਵੇ, ਵਿਸ਼ਨ ਮਿਲੇ ਸਭ ਹੀ ਸੱਚ ਪਾਵੇ। ਤੋ ਮਹਾਰਾਜ ਨੇ ਬਖਸ਼ਿਸ਼ ਕੀਤੀ ਕਿ ਮੈਂ ਉਸ ਭਗਤ ਜਨ ਤੋਂ ਸਦਕੇ ਜਾਣਾ ਜਿਹੜਾ ਵਾਰ ਵਾਰ ਪ੍ਰਭੂ ਦੇ ਗੁਣ ਗਾਉਂਦਾ ਤੇ ਰੱਬ ਨੂੰ ਮਿਲ ਕੇ ਸਦਾ ਥਿਰ ਰਹਿਣ ਵਾਲਾ ਜਿਹੜਾ ਪਰਮੇਸ਼ਰ ਹੈ ਉਹਨੂੰ ਹੀ ਵੇਖਦਾ ਰਹਿੰਦਾ, ਤੋ ਉਹ ਮਨੁੱਖਾ ਜੀਵਨ ਦੀ ਬਾਜ਼ੀ ਜਿਹੜੀ ਹੈ ਉਹ ਜਿੱਤ ਕੇ ਜਾਂਦਾ। ਤੋ ਸਤਿਗੁਰ ਸੱਚੇ ਪਾਤਸ਼ਾਹ ਦੇ ਆਪਾਂ ਵਿਚਾਰੇ ਨੇ ਵਹੁਆ ਅੱਖਰ ਤੱਕ, ਆਖਿਆ ਕਿਹਾ ਵਹੁਆ ਵਾਹ ਹੀ ਜਾਣੀਏ, ਵਾਹ ਜਾਣੇ ਇਹ ਹੋਏ, ਇਹ ਅਰ ਉਹ ਜਮ ਮਿਲੈ ਤਾਂ ਮਿਲਤ ਨਾ ਜਾਣੈ ਕੋਏ। ਬਾਬਾ ਕਬੀਰ ਸਾਹਿਬ ਕਹਿੰਦੇ ਨੇ ਵੀ ਹੇ ਭਾਈ, ਜਿਸ ਨੇ ਉਸ ਰੱਬ ਨਾਲ ਜਾਣ ਪਛਾਣ ਕਰਨੀ ਹੈ ਨਾ, ਤੇ ਉਹਨੂੰ ਸਾਂਝ ਪਾਇਆ ਇਹ ਜੀਵ ਫਿਰ ਉਹਦਾ ਰੂਪ ਹੀ ਹੋ ਜਾਂਦਾ। ਜੀ ਵਹੁਆ ਵਾਹ ਹੀ ਜਾਣੀਏ, ਜਿੰਨੇ ਉਸ ਵਾਹਿਗੁਰੂ ਨੂੰ ਜਾਣ ਲਿਆ, ਵਾਹ ਜਾਣੇ ਇਹ ਹੋਏ, ਇਹ ਉਹ ਹੋ ਜਾਂਦਾ ਫਿਰ। ਇਹ ਅਰ ਉਹ ਜਬ ਮਿਲੇ, ਇਹ ਤੇ ਉਹ, ਜਾਣੀ ਕਿ ਬੰਦਾ ਤੇ ਰੱਬ ਜਦੋਂ ਮਿਲਦੇ ਨੇ ਤਬ ਮਿਲਤ ਨਾ ਜਾਣੈ ਕੋਏ, ਫਿਰ ਉਹਨਾਂ ਵਿੱਚ ਕੋਈ ਭੇਦ ਨਹੀਂ ਰਹਿ ਜਾਂਦਾ। ਜਿਵੇਂ ਨਾਨਕ ਲੀਨ ਭਇਓ ਗੋਬਿੰਦ ਸਿਓ, ਜਿਉ ਪਾਣੀ ਸੰਗ ਪਾਣੀ, ਫਿਰ ਉਹਨਾਂ ਵਿੱਚ ਕੋਈ ਫਰਕ ਨਹੀਂ ਰਹਿ ਜਾਂਦਾ। ਤੋ ਗੁਰੂ ਕਿਰਪਾ ਕਰੇ, ਮੁਬਾਰਕ ਬਾਣੀ ਸਾਡੇ ਸਾਰਿਆਂ ਦੇ ਜੀਵਨ ਦਾ ਆਧਾਰ ਤੇ ਆਸਰਾ ਬਣੇ। ਤੋ ਇਹ ਸੀ ਵਹੁਆ ਅੱਖਰ ਤੱਕ ਦੇ ਗੌੜੀ ਬਾਵਨ ਅੱਖਰੀ ਦੇ ਵਿੱਚੋਂ ਕਬੀਰ ਸਾਹਿਬ ਦੇ ਪਾਵਨ ਵਿਚਾਰ। ਤੋ ਸਾਰੀ ਸੰਗਤ ਦਾ ਧੰਨਵਾਦ। ਆਓ ਅਗਲੇ ਸਮੇਂ ਲਈ ਭਾਈ ਗੁਰਵਿੰਦਰ ਸਿੰਘ ਹੁਣਾਂ ਦੇ ਜਥੇ ਨੂੰ ਸਰਵਣ ਕਰੋ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।

0: ਔਰ ਸਤਸੰਗ ਜੀ ਇਹਨੇ ਹਾਜ਼ਰੀ ਪ੍ਰਵਾਨ ਕਰਨ ਕੀਰਤਨ ਕਰ ਦੂੰ ਹੋਈਆਂ ਪੁੱਲਾਂ ਬਖਸ਼ਣੀਆਂ ਆਪ ਸੰਗਤ ਅਤੇ ਗੁਰੂ ਸਾਹਿਬ ਜੀ ਬਖਸ਼ਣ ਯੋਗ ਪੁੱਲਾਂ ਨਾਲ ਸਤਾਰਨੀਆਂ ਢਾਡੀ ਜਿੱਥੇ ਪਾਸੋਂ ਗੁਰਮਤਿ ਵਿਚਾਰਨ ਢਾਡੀ ਵਾਰਾਂ ਸਰਵਣ ਕਰੀਏ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ
1: ਵਾਹਿਗੁਰੂ ਵਾਹਿਗੁਰੂ।

Aha.

ਪਰਮ ਸਨਮਾਨ ਤੇ ਸਤਿਕਾਰ ਜੋ ਗੁਰੂ ਰੂਪ ਗੁਰੂ ਪਿਆਰੀ ਸਾਧ ਸੰਗਤ ਜੀ ਉਹ ਸਾਰੀ ਗੁਰ ਸੰਗਤ ਧੰਤਾ ਦੇ ਯੋਗ ਹੋ ਜੋ ਗੁਰੂ ਦਰਬਾਰ ਦੀਆਂ ਹਾਜ਼ਰੀਆਂ ਭਰ ਕੇ ਆਪਣਾ ਜੀਵਨ ਸਫਲਾ ਬਣਾ ਰਹੇ ਹੋ। ਸਾਡੇ ਤੋਂ ਪਹਿਲਾਂ ਆਪ ਗੁਰ ਸੰਗਤਾਂ ਨੇ ਇਲਾਹੀ ਬਾਣੀ ਦੇ ਕੀਰਤਨ ਸੁਣੇ ਆ, ਕਥਾ ਸੁਣੀ ਹੈ, ਸੋ ਆਓ ਕੁਝ ਸਮਾਂ ਅਸੀਂ ਆਪ ਗੁਰ ਸੰਗਤਾਂ ਦੇ ਦਰਸ਼ਨ ਕਰਨੇ ਆ। ਢਾਡੀ ਵਾਰਾਂ ਗੁਰ ਇਤਿਹਾਸ ਰਾਹੀਂ ਤਵੱਜੋ ਦਿਓ, ਅਸੀਸ ਬਖਸ਼ਿਸ਼ ਕਰਿਓ। ਆਓ ਸਭ ਤੋਂ ਪਹਿਲਾਂ ਮੁੱਖ ਨੂੰ ਪਵਿੱਤਰ ਕਰ ਦਿਓ, ਸਾਰੀਆਂ ਸਿੱਖ ਸੰਗਤਾਂ ਫਤਿਹ ਬੁਲਾਓ, ਆਖੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਧੰਨ ਸੋ ਵੇਲਾ ਜੀ ਦਰਸ਼ਨ ਕਰਨਾ ਹੋ ਬਲਹਾਰੀ ਸਤਿਗੁਰ ਚਰਨਾ, ਉਹੀ ਸਮਾਂ ਧੰਨ ਆ ਜੋ ਆਪਾਂ ਸਤਿਗੁਰਾਂ ਦੇ ਹਜ਼ੂਰ ਮੁਬਾਰਕ ਚਰਨਾਂ ਵਿੱਚ ਬੈਠੇ ਹੈ। ਵੀਰਾਂ ਨੇ ਕਾਵਿ ਰਚਨਾ ਬੋਲੀ ਹੈ ਕਿ ਜਨਮਾਂ ਦੇ ਵਿਛੜਿਆਂ ਨੂੰ ਮਹਾਰਾਜ ਚਰਨਾਂ ਨਾਲ ਲਾ ਲੈਣਾ। ਪਤਾ ਨਹੀਂ ਕਿੰਨੀ ਵਾਰੀ ਇਸ ਮਾਤ ਲੋਕ ਤੇ ਆਏ ਹੋਵਾਂਗੇ, ਕਿੰਨੀ ਵਾਰੀ ਮੌਤ ਮਿਲੀ ਹੋਣੀ, ਇਹ ਤਾਂ ਗੁਰੂ ਸਾਹਿਬ ਜਾਣਦੇ, ਆਪਾਂ ਤਾਂ ਇਹਦੇ ਬਾਰੇ ਕੋਈ ਪਤਾ ਨਹੀਂ ਹੈ। ਆਪਾਂ ਤਾਂ ਬਸ ਇਹ ਪਤਾ ਵੀ 84 ਲੱਖ ਜੂਨਾ ਭੁਗਤੋਂ ਤੋਂ ਬਾਅਦ ਮਨੁੱਖਾ ਦੇਹੀ ਪ੍ਰਾਪਤ ਹੁੰਦੀ ਹੈ, ਤੇ ਸਭ ਤੋਂ ਜਿਹੜੀ ਉੱਤਮ ਦੇਹੀ ਹੈ ਇਹ ਮਨੁੱਖਾ ਦੇਹੀ ਸਭ ਤੋਂ ਉੱਤਮ ਜੂਨੀ ਹੈ। ਗੁਰੂ ਸਾਹਿਬ ਬੜੀ ਅਪਾਰ ਬਖਸ਼ਿਸ਼ ਕਿਰਪਾ ਕਰ ਰਹੇ ਹੈ। ਦੇਖੋ ਜੋ ਬਚਪਨ ਦਾ ਸਮਾਂ ਹੁੰਦਾ ਹੈ, ਬਚਪਨ ਦੇ ਵਿੱਚੋਂ ਜੇ ਇਹ ਜਾਗ ਲੱਗੇ ਗੁਰੂ ਦੀ ਬਾਣੀ ਵਾਲਾ, ਸੇਵਾ ਸਿਮਰਨ ਵਾਲਾ, ਸਤਸੰਗ ਵਾਲਾ, ਤੇ ਉਹ ਜਿਹੜਾ ਬੱਚਾ ਹੈ ਉਹਨੂੰ ਇੱਕ ਮਾਰਗ ਮਿਲ ਜਾਂਦਾ ਸੱਚ ਦਾ, ਮਨੋਰਥ ਗੁਰੂ ਸਾਹਿਬ ਪੂਰੇ ਕਰਦੇ ਹੈ ਤੇ ਬੱਚਾ ਉਸ ਤੋਂ ਭੜਕਦਾ ਨਹੀਂ ਹੈ। ਤੇ ਜੇ ਮਨਮੁੱਖਾਂ ਦੀ ਸੰਗਤ ਕਰੇ, ਉਹਦੇ ਵਿੱਚ ਜਾ ਕੇ ਬੈਠੇ, ਮਨਮੁੱਖਾਂ ਦੇ ਆਪਦੇ ਖਿਆਲ ਆਪਦੇ ਵਿਚਾਰ ਹੈ। ਹੁਣ ਕੋਈ ਠੱਗਾਂ ਦਾ ਟੋਲਾ ਬੈਠਾ ਹੋਵੇ ਮਨਮੁੱਖਾਂ ਦਾ, ਜਿਨ੍ਹਾਂ ਨੇ ਗਲਤ ਕਾਰਜ ਕਰਨੇ ਆ, ਚੋਰੀਆਂ ਕਰਨੀਆਂ, ਠੱਗੀਆਂ ਮਾਰਨੀਆਂ ਹਨ, ਉਹ ਬੈਠੇ ਬਣਤਾਂ ਬਣਾਉਂਦੇ ਆ ਵੀ ਉਹ ਗੁਰੂ ਦਾ ਪਿਆਰਾ ਗੁਰਸਿੱਖ ਹੈ, ਵਧੀਆ ਵਸਤਰ ਪਾ ਕੇ ਰੋਜ਼ ਜਾਂਦਾ ਗੁਰੂ ਦੇ ਦੁਆਰੇ ਤੇ, ਇਹਨੂੰ ਉੱਥੋਂ ਹਟਾਓ, ਆਪਦੀ ਜਮਾਤ ਵਿੱਚ ਰਲਾਓ, ਆਪਣੇ ਟੋਲੇ ਸ਼ਾਮਿਲ ਕਰਨ ਵਾਲੇ ਦਾ ਆਪਣਾ ਮੈਂਬਰ ਵਧੂਗਾ ਤੇ ਨਾਲੇ ਉੱਥੋਂ ਹਟ ਜਾਊਗਾ। ਕਿਉਂਕਿ ਕਲਯੁੱਗ ਨਹੀਂ ਚਾਹੁੰਦਾ ਕਿਉਂਕਿ ਵਿਅਕਤੀ ਸੇਵਾ ਕਰੇ, ਕਲਯੁੱਗ ਨਹੀਂ ਚਾਹੁੰਦਾ ਕੋਈ ਵਿਅਕਤੀ ਸਿਮਰਨ ਕਰੇ, ਕਲਯੁੱਗ ਨਹੀਂ ਚਾਹੁੰਦਾ ਕੋਈ ਵਿਅਕਤੀ ਸਤਸੰਗ ਕਰੇ ਜਾਂ ਚੰਗੇ ਰਾਹ ਵਾਲੇ ਪਾਸੇ ਜਾਵੇ। ਜਿਹੜੇ ਇਹੋ ਜਿਹੇ ਮਨਮੁੱਖ ਗੁਰਮੁੱਖਾਂ ਦੇ ਰਾਹ 'ਚ ਰੋੜਾ ਅਟਕਾਉਂਦੇ ਹੈ, ਉਹਨਾਂ ਦਾ ਮਨ ਭੜਕਾਉਣ ਦੀ ਕੋਸ਼ਿਸ਼ ਕਰਦੇ ਹੈ, ਉਹਨਾਂ ਦੇ ਵਿੱਚ ਕਲਯੁੱਗ ਦਾ ਵਾਸ ਹੁੰਦਾ ਹੈ, ਉਹ ਰੋਕਣਾ ਚਾਹੁੰਦੇ ਆ। ਪਰ ਜਿਨ੍ਹਾਂ ਉੱਪਰ ਗੁਰੂ ਦਾ ਨੂਰੀ ਰੰਗ ਚੜਿਆ ਹੁੰਦਾ ਉਹਨਾਂ ਨੂੰ ਕੋਈ ਨਹੀਂ ਰੋਕ ਸਕਦਾ ਗਿਆ। ਇੱਕ ਗੁਰਮੁੱਖ ਜੋ ਗੁਰੂ ਦਾ ਪਿਆਰਾ ਹੈ, ਜਿਹਦੇ ਉੱਪਰ ਗੁਰੂ ਦਾ ਨੂਰੀ ਰੰਗ ਚੜਿਆ ਹੈ, ਉਹ ਕਈ ਮਨਮੁੱਖਾਂ ਨੂੰ ਗੁਰੂ ਵਾਲੇ ਬਣਾ ਸਕਦਾ, ਪ੍ਰਮਾਣ ਦੇ ਕੇ, ਸਾਖੀਆਂ ਸੁਣਾ ਕੇ ਵੀ ਤੁਸੀਂ ਇੱਥੇ ਬੈਠੇ ਹੋ, ਤੁਸੀਂ ਗਲਤ ਰਾਹ ਚੁਣਿਆ ਹੈ, ਤੁਸੀਂ ਇਉਂ ਕਰ ਕਿਉਂ ਕਰ ਰਹੇ ਹੋ। ਇੱਕ ਨਗਰ ਆ ਰੈਕੋਟ ਦੇ ਕੋਲ, ਜੌਲਾ ਪਿੰਡ ਆ, ਤੇ ਉੱਥੋਂ ਦਾ ਇੱਕ ਸਰਦਾਰ ਸੀ ਭਾਈ ਸਾਹਿਬ, ਉਹਦੇ ਬੇਟੇ ਦੀ ਡੈਥ ਹੋ ਗਈ, ਇੱਕ ਬੇਟਾ ਸੀ ਇੱਕ ਦੀ ਡੈਥ ਹੋ ਗਈ, ਤੇ ਉੱਥੇ ਗੁਰਦੁਆਰੇ ਦੇ ਸਾਹਿਬ ਉਹ ਗੁਰਦੁਆਰਾ ਸਾਹਿਬ ਜਾਂਦਾ ਉਹ ਰੋਜ਼, ਤੇ ਨਾਲੇ ਤਾਂ ਕਥਾ ਕੀਰਤਨ ਸੁਣਦਾ, ਝਾੜੂ ਲਾਉਂਦਾ, ਜੋੜੇ ਝਾੜਦਾ, ਜਿਹੜੇ ਬਾਹਰ ਨਾ ਬਾਹਰ ਅੱਡਾ ਸੀਗਾ ਗੁਰਦੁਆਰਾ ਸਾਹਿਬ ਦੇ, ਐ ਟੋਲੇ ਬਣਾ ਕੇ ਬਹਿ ਜਾਣੇ, ਮੁੰਡੇ ਬਹਿ ਜਾਣੇ, ਹੋਰ ਬਹਿ ਜਾਣੇ, ਉਹ ਉੱਥੇ ਗੁਰੂ ਸਾਹਿਬ ਦੇ ਜਿਹੜਾ ਦਰਬਾਰ ਸੀ ਬਾਹਰ ਜਾ ਕੇ ਡਿਉੜੀ 'ਤੇ ਜਾ ਕੇ ਆਵਾਜ਼ਾਂ ਮਾਰਦਾ ਸੀਗਾ ਨੌਜਵਾਨਾਂ ਨੂੰ, ਉਹਨਾਂ ਜਿਹੜੇ ਬੈਠੇ ਸੀ ਗੱਲਾਂ ਕਰਨ ਵਾਲੇ, ਉਹ ਕਹਿੰਦਾ ਸੀ ਕਿਉਂ ਤੁਸੀਂ ਗੱਲਾਂ ਕਰਦੇ ਹੋ, ਕਿਉਂ ਆਪਣਾ ਸਮਾਂ ਖਰਾਬ ਕਰਦੇ ਹੋ, ਤੁਸੀਂ ਗੁਰੂ ਦੇ ਦਰਬਾਰ ਵਿੱਚ ਆਓ, ਗੁਰੂ ਦੀ ਗੱਲ ਸੁਣੋ, ਜੇ ਨਹੀਂ ਹੈ ਤਾਂ ਬਾਣੀ ਪੜ੍ਹ ਲਓ, ਜੇ ਨਹੀਂ ਆਉਂਦੀ ਬਾਣੀ ਵਾਹਿਗੁਰੂ ਦਾ ਸਿਮਰਨ ਕਰ ਲਓ, ਮੂਲ ਮੰਤਰ ਦਾ ਜਾਪ ਕਰ ਲਓ, ਬਈ ਇੱਥੇ ਨਾ ਬੈਠੋ। ਉਹ ਸਵੇਰੇ ਸ਼ਾਮ ਜਾਂਦਾ ਐਂ ਹੋਕਾ ਦਿੰਦਾ ਹੁੰਦਾ ਸੀਗਾ, ਕਿਉਂਕਿ ਉਹਨੇ ਆਪਦਾ ਇੱਕ ਪੁੱਤਰ ਗਵਾ ਲਿਆ ਸੀਗਾ, ਹੈ ਤਾਂ ਉਹ ਗੁਰਸਿੱਖ ਸੀ, ਗੁਰੂ ਵਾਲਾ ਸੀਗਾ, ਗੁਰੂ ਗ੍ਰੰਥ ਨਾਲ ਜੁੜਿਆ ਹੋਇਆ ਸੀਗਾ, ਪਰ ਉਹ ਹੋਰਾਂ ਨੂੰ ਵੀ ਕਹਿੰਦਾ ਸੀ ਭਾਈ ਤੁਸੀਂ ਆਓ, ਗੁਰੂ ਦੇ ਲੜ ਲੱਗੋ, ਇੱਥੇ ਬੈਠੇ ਫਾਲਤੂ ਦੀਆਂ ਗੱਲਾਂ ਨਾ ਕਰੋ। ਜਿਹਦੇ ਉੱਪਰ ਐਂ ਗੁਰੂ ਦਾ ਰੰਗ ਚੜ ਜਾਂਦਾ, ਉਹ ਹੋਰਾਂ ਨੂੰ ਵੀ ਪ੍ਰੇਰਨਾ ਦਿੰਦਾ ਵੀ ਤੁਸੀਂ ਆਓ। ਇਹ ਜਿਹੜੀ ਮਨੁੱਖਾ ਦੇਹੀ ਮਿਲੀ ਆਪਾਂ ਨੂੰ ਨਾਮ ਜਪਣ ਵਾਸਤੇ ਮਿਲੀ ਹੈ। ਸੋ ਪਿਆਰੇ ਖਾਲਸਾ ਜੀ, ਚੌਥੇ ਪਾਤਸ਼ਾਹ ਗੁਰੂ ਰਾਮਦਾਸ ਮਹਾਰਾਜ, ਸੋਢੀ ਪਾਤਸ਼ਾਹ, ਦੇਖੋ ਗੁਰੂ ਘਰ ਦੇ ਦਮਾਦ ਵੀ ਰਹੇ ਤੇ ਗੁਰੂ ਘਰ ਦੇ ਵਿੱਚ ਰਹਿ ਕੇ ਸੇਵਾ ਵੀ ਕੀਤੀ। ਤੀਸਰੇ ਪਾਤਸ਼ਾਹ ਗੁਰੂ ਅਮਰਦਾਸ ਮਹਾਰਾਜ ਦੀ ਸਪੁੱਤਰੀ ਬੀਬੀ ਭਾਨੀ ਨਾਲ ਸੰਯੋਗ ਹੋਇਆ ਤੇ ਉੱਥੇ ਰਹਿ ਕੇ ਮਹਾਰਾਜ ਨੇ ਸੇਵਾ ਕੀਤੀ। ਹੁਣ ਆਪਾਂ ਕਹਿ ਦਿੰਦੇ ਹਾਂ ਪਰ ਮੈਂ ਅੱਧੀ ਗੱਲ ਕਹੂੰਗਾ, ਪੂਰੀ ਤਾਂ ਤੁਹਾਨੂੰ ਪਤਾ ਹੀ ਹੈ ਵੀ ਜੇ ਭੈਣ ਦੇ ਘਰੇ ਭਾਈ ਰਹਿੰਦਾ ਤੇ ਆਪਾਂ ਉਹਨੂੰ ਕਿਸ ਨਜ਼ਰ ਨਾਲ ਦੇਖਦੇ ਹਾਂ, ਤੇ ਜੇ ਆਪਾਂ ਕਹੀ ਵੀ ਇਹ ਜਮਾਈ ਸਹੁਰੇ ਘਰ ਰਹਿੰਦਾ ਉਹਨੂੰ ਆਪਾਂ ਕਿਸ ਨਜ਼ਰ ਨਾਲ ਦੇਖਦੇ ਹਾਂ। ਸੋ ਪਿਆਰੇ ਖਾਲਸਾ ਜੀ, ਦੇਖੋ ਗੁਰੂ ਨਾਨਕ ਮਹਾਰਾਜ ਕਿੰਨਾ ਸਮਾਂ ਭੈਣ ਨਾਨਕੀ ਦੇ ਕੋਲੇ ਸੁਲਤਾਨਪੁਰ ਲੋਧੀ ਰਹੇ, ਉਹਨਾਂ ਦਾ ਪਿਆਰ ਕੋਈ ਕਮੀ ਆਈ ਹੈ ਨਹੀਂ ਆਈ ਹੈ। ਸੋ ਪਿਆਰ ਫੇਰ ਇਹ ਆਪਣਾ ਭਾਈ ਜੇਠਾ ਜੀ ਗੁਰੂ ਬਣਨ ਤੋਂ ਪਹਿਲਾਂ ਗੁਰੂ ਘਰ ਦੇ ਦਮਾਦ ਹੋ ਕੇ, ਗੁਰੂ ਦੇ ਜਮਾਈ ਹੋ ਕੇ ਗੁਰੂ ਘਰ ਵਿੱਚ ਰਹੇ ਆ, ਗੁਰੂ ਦੇ ਪਾਵਨ ਚਰਨਾਂ 'ਚ ਰਹੇ, ਇਹਨਾਂ ਨੇ ਸੇਵਾ ਕੀਤੀ ਹੈ ਦੋਵਾਂ ਜਾਣਿਆਂ ਨੇ, ਬੀਬੀ ਭਾਨੀ ਨੇ ਤੇ ਭਾਈ ਜੇਠਾ ਜੀ ਨੇ। ਤਾਂ ਹੀ ਤੀਸਰੇ ਪਾਤਸ਼ਾਹ ਗੁਰੂ ਅਮਰਦਾਸ ਮਹਾਰਾਜ ਨੇ ਨਵਾਜਤਾ ਏ ਗੁਰੂ ਰਾਮਦਾਸ ਬਣਾਤਾ ਹੈ।
महाराज ने अपना नगर वसाया। गुरु नानक महाराज दिया ने नौ खंड पृथ्वी का चक्कर लाया, नौ खंड पृथ्वी, पर अखीला समा उन्होंने करतारपुर साहब धरती से बतीत करया। अखीला समा उन्होंने फिर करतारपुर उतों सिखी का धुरा बनाया, उत्थे ही अपना आए भाई लहना जी। भाई लहना जी ने गुरु नानक की बाणी का प्रचार सिखी का धुरा खंडूर साहब नगर वसाए उतों आरंभिया। ते तीसरे पातशाह बाबा अमरदास जी गुरु अंगद देव महाराज मुबारक चरणा च आए, जो वह गुरु बन गए, फिर उन्होंने गोइंदवाल साहब तो यह अपना गुरु नानक महाराज की बाणी का उपदेश किया, सिखी का प्रचार किया। चौथे पातशाह गुरु रामदास महाराज जी ने वो जो तुंग पिंड से आसे पास होर पिंड सन, तो महाराज ने उत्थे कृपा की अपने नाँ ते गुरु रामदासपुरा नगर वसाया है। तो उतों आए सिखी का प्रचार कर रहे हैं, गुरु नानक महाराज की बाणी का प्रचार कर रहे हैं। सारिया सिख संगत गुरु साहब के दर्शन करने वास्ते आउंदियां हन, तो ये तांग रहिंदी थोड़े दर्शनों की होर आशा नहीं महाराज मेरी, तू ही शब्दे दिलबरा ध्यान तो ही, तू ही दिल से दिलों आवाज मेरी, गल मुकी ना पढ़न पढ़ाउण वाली तू ही, पूजा ते पाख नवाज मेरी, थोनू मिलदे लई दरबार सिंघारू रहिंदी है बहुत नाराज मेरी। जिहड़े गुरु वाले हुंदे आ वो हर पल हर समा हर कड़िया उहदे गुरु दे दर्शन चाहुंदे है, भी गुरु दे दर्शन सन्मुख हो जाण और हिरदे नूं ठंड पै जाए, शांति आ जाए। सोढ़ी पातशाह चौथे पातशाह गुरु रामदास महाराज सिख संगतां नूं दर्शन दे रहे है। किधर सोमे शाह वर्गे नवाजे आ महाराज ने, सोमा शाह शाहां दा शाह बेपरवाह, गुरु साहब ने बड़ी अपार बख्श कृपा की है। बाबा आदम सिंह जिदे बजुर्ग हो गया है, पति पत्नी कोई बच्चा नहीं है, तो गुरु साहब ने बड़ी अपार बख्श कृपा की है। भाई आदम सिंह कहिंदे चौथा लड़का साढ़े घर आना सी, तिन तां पुत्र महाराज के है महाराज, कहते जेड़ा पुत्र चौथा साढ़े घर आना से असी तेरे घर भेज रहे हैं, उसका नाम भाई भगतू रखिया। चौथे पातशाह गुरु रामदास महाराज जी आए अपने सिखां नूं नवाज रहे है, बड़ी अपार बख्शिश कृपा कर रहे हैं। सोढ़ी पातशाह गुरु रामदास महाराज जी ने तीन सपुत्र बड़े बाबा पृथ्वी चंद विचकाले बाबा महादेव आ, सब तो छोटे बाबा अर्जन देव है। सो प्यारे खालसा जी जिहड़ा पृथ्वी चंद आ उहदे मन च तां बस इक्को ही गल आ वी सब तो वड्डा मैं है, गुरु का पुत्र है, तो जो मेरे पिता जी मात लोग तो जाणगे गद्दी मैनू मिलनी है, ये उहदे मन दे ख्याल है। वह भज्या ही फिरदा है उत्थे गुरु दे कोले लहिंदा है, सारा देख रेख पृथ्वी चंद करता है। सो प्यारे खालसा जी आए मन दे विच उहदे खोट आ किते ना किते भी गद्दी मैनू ही मिलूगी, गुरु जी पिता जी ये गद्दी मैनू दे के जाणगे। देखो जिहड़े सोढ़ी है गुरु साहब दे बैठे आ उत्थे चाचे ताए दे लड़के बैठे है लाहौर दे विच, जदों ओह गुरु घर दे दमाद बने ना भाई जेठा जी गुरु साहब उदों भी अपना परखण वास्ते आए, भी देखदे जाके भी एक बड़ी साडे भतीजे की कोई कहिंदा साडा भाई है बड़ी आओ भगत हुंदी होणी है, तीसरे पातशाह तां बराबर बिठाउंदे होणे आ गद्दी ला के, ते इत्थे हुण जदों गुरु बन गए आ कहिंदे साडा है, इह तां साडी वंश विचों है। महाराज दे चाचा जी दा लड़का सिहारी मल लै उहदे बेटे दा शादी विआह है, ओह कहिंदा इह गुरु साहब नूं सुनेहा दिंदे आ मैं न्यौंदा देण वास्ते जाणा है, चौथे पातशाह साडे भाई लगदे है, नाले तां विआह विच शामिल होणगे, नाले मैं साहे चिट्ठी दे के आउणा न्यौंदा दे के आउणा उहनां नूं विआह दा, वी तुहाडे भतीजे दी शादी आ तुसीं विआह दे विच आओ, ते नाले तां इत्थे साडे विआह च आउणगे खुशी दुगनी हो जूगी, ते नाले हुण काफी समा हो गया लाहौर नहीं आए गए, सिख संगतां नूं नवाजणगे, उहनां दी जन्म भूमी है, इत्थे उहनां ने अवतार लिया है। लो हुण सुणो गुरु रामदास महाराज जिया के चाचा जी का लड़का सिहारी मल आए परिवार ना सारी विचार करके जे अमृतसर जाने की तैयारी करता है, उस समय की वार्ता मेरे साथी हरदेव सिंह दवाना सरंगी मास्टर मनजीत सिंह तुर दाहूर ते साथी ओंकार सिंह कंग बयान इं कर रहे हैं रसालू की तर्ज ते आप गुरु संगत चरण ढाडी कला सुंदर बनगी पेश इं कर रहे हैं।

ਆਏ ਫਿਰ ਸਿਹਾਰੀ ਮੱਲ ਗੁਰੂ ਸਾਹਿਬ ਨੂੰ ਨਿਆਉਂਦਾ ਦੇਣ ਵਾਸਤੇ ਗੁਰਾਂ ਦੀ ਵਸਾਈ ਹੋਈ ਨਗਰੀ ਵਿੱਚ ਆਉਂਦਾ ਹੈ। ਜਦੋਂ ਮਹਾਰਾਜ ਦੇ ਦਰਬਾਰ 'ਚ ਪਹੁੰਚਦਾ ਹੈ, ਗੁਰੂ ਸਾਹਿਬ ਬੈਠੇ ਹੁੰਦੇ ਹੈ ਅਤੇ ਸਿੱਖ ਸੰਗਤਾਂ ਵੀ ਬਿਰਾਜਮਾਨ ਹੁੰਦੀਆਂ ਹਨ ਅਤੇ ਪੈਥੀ ਚੰਦ ਕੋਲੇ ਹੁੰਦਾ ਹੈ ਵੱਡਾ ਪੁੱਤਰ ਗੁਰੂ ਸਾਹਿਬ ਦਾ। ਰਾਮਦਾਸਪੁਰਾ ਗੁਰੂ ਸਾਹਿਬ ਨੇ ਆਪਣੀ ਨਗਰੀ ਵਸਾਈ ਹੈ ਅਤੇ ਆਪਣੇ ਪਾਵਨ ਸਥਾਨ 'ਤੇ ਬੈਠੇ ਹਨ। ਸਿਹਾਰੀ ਮੱਲ ਆਉਂਦਾ ਹੈ, ਗੁਰੂ ਸਾਹਿਬ ਦੇ ਦਰਸ਼ਨ ਕਰਦਾ ਹੈ ਅਤੇ ਨਮਸਕਾਰ ਕਰਦਾ ਹੈ ਸਤਿਗੁਰਾਂ ਨੂੰ। ਗੁਰੂ ਸਾਹਿਬ ਪੁੱਛਦੇ ਹਨ ਵੀ ਸਾਰਾ ਪਰਿਵਾਰ ਠੀਕ ਠਾਕ ਹੈ ਲਾਹੌਰ ਦੇ ਵਿੱਚ? ਉਹ ਕਹਿੰਦਾ ਹਾਂਜੀ, ਬੜੀ ਕਿਰਪਾ ਹੈ ਆਪ ਜੀ ਦੀ। ਅਤੇ ਗੁਰੂ ਸਾਹਿਬ ਕਹਿੰਦੇ, ਕਿਸ ਤਰ੍ਹਾਂ ਤੁਸੀਂ ਆਏ ਹੋ? ਜਾਣੀ ਜਾਣ ਸਤਿਗੁਰੂ ਪੁੱਛ ਰਹੇ ਹਨ। ਸਿਹਾਰੀ ਮੱਲ ਕਹਿੰਦਾ, ਜੀ ਤੁਹਾਡੇ ਭਤੀਜੇ ਦਾ ਵਿਆਹ ਹੈ ਅਤੇ ਮੈਂ ਤੁਹਾਨੂੰ ਆਪਣਾ ਨਿਉਂਦਾ ਦੇਣ ਵਾਸਤੇ ਆਇਆ ਵੀ ਤੁਸੀਂ ਆਪਣਾ ਵਿਆਹ ਦੇ ਵਿੱਚ ਸ਼ਾਮਿਲ ਹੋਇਓ, ਨਾਲੇ ਤਾਂ ਆਪਣੇ ਭਤੀਜੇ ਨੂੰ ਆਸ਼ੀਰਵਾਦ ਦਿਓ ਅਤੇ ਨਾਲੇ ਉੱਥੇ ਦੀਵਾਨ ਸਜਾਇਓ। ਹੁਣ ਤੁਹਾਨੂੰ ਕਿੰਨਾ ਸਮਾਂ ਹੋ ਗਿਆ ਤੁਸੀਂ ਲਾਹੌਰ ਨਹੀਂ ਆਏ? ਜੇ ਤੁਸੀਂ ਸਾਡੇ ਵਿਆਹ ਸਮਾਗਮ ਵਿੱਚ ਸ਼ਾਮਿਲ ਹੋਵੋਗੇ, ਇੱਕ ਤਾਂ ਚਾਰ ਚੰਨ ਲੱਗ ਜਾਣਗੇ, ਇੱਕ ਸਾਡੀਆਂ ਖੁਸ਼ੀਆਂ ਦੇ ਵਿੱਚ ਵਾਧਾ ਹੋ ਜਾਊਗਾ, ਦੁੱਗਣੀਆਂ ਖੁਸ਼ੀਆਂ ਮਿਲ ਜਾਣਗੀਆਂ ਸਾਨੂੰ, ਅਤੇ ਤੁਸੀਂ ਉਹ ਸੁਭਾਗ ਜੋੜੀ ਦੇ ਸਿਰ 'ਤੇ ਮਿਹਰ ਪਿਆ ਹੱਥ ਰੱਖੋਗੇ ਅਤੇ ਉਹਨਾਂ ਨੂੰ ਅਸੀਸ ਦਿਓਗੇ। ਚੌਥੇ ਪਾਤਸ਼ਾਹ ਗੁਰੂ ਰਾਮਦਾਸ ਮਹਾਰਾਜ ਕਹਿੰਦੇ ਸਿਹਾਰੀ ਮੱਲ ਆਪਣੇ ਭਰਾ ਨੂੰ, ਕਹਿੰਦੇ ਭਰਾ ਭਾਈ ਸਾਹਿਬ ਠੀਕ ਹੈ ਤੁਸੀਂ ਨਿਉਂਦਾ ਲੈ ਕੇ ਆਏ ਹੋ, ਪਰ ਥੋੜ੍ਹੀ ਜਿਹੀ ਮੁਸ਼ਕਲ ਹੈ, ਅਸੀਂ ਜਾ ਨਹੀਂ ਸਕਦੇ ਅਤੇ ਅਸੀਂ ਇਉਂ ਕਰਦੇ ਹਾਂ, ਆ ਸਾਡੇ ਤਿੰਨ ਪੁੱਤਰ ਹਨ, ਇਹਨਾਂ ਤਿੰਨਾਂ ਪੁੱਤਰਾਂ ਦੇ ਵਿੱਚੋਂ ਕਿਸੇ ਇੱਕ ਦੀ ਡਿਊਟੀ ਲਾਉਂਦੇ ਹੈ, ਨਾਲੇ ਉਹ ਇੱਥੇ ਰਹਿਣਗੇ, ਸਾਰਾ ਕੰਮ ਸਾਂਭਣਗੇ, ਜਦੋਂ ਵਿਆਹ ਹੋ ਗਿਆ ਉਦੋਂ ਬਾਅਦ ਵਾਪਸ ਸਾਡੇ ਕੋਲ ਆ ਜਾਣਗੇ। ਉਹ ਕਹਿੰਦੇ ਵੀ ਤੁਹਾਡੀ ਮਰਜ਼ੀ ਹੈ। ਗੁਰੂ ਰਾਮਦਾਸ ਮਹਾਰਾਜ ਨੇ ਆਪਣੇ ਵੱਡੇ ਸਪੁੱਤਰ ਪ੍ਰਿਥੀ ਚੰਦ ਨੂੰ ਕਿਹਾ, ਪ੍ਰਿਥੀ ਚੰਦ ਤੇਰੇ ਭਰਾ ਦੀ ਸ਼ਾਦੀ ਹੈ, ਇਹ ਸਾਡਾ ਭਰਾ ਲੱਗਦਾ ਹੈ ਅਤੇ ਸਾਡੇ ਭਤੀਜੇ ਦਾ ਵਿਆਹ ਹੈ ਅਤੇ ਤੇਰਾ ਭਰਾ ਲੱਗਦਾ ਉਹ ਜਿਹਦਾ ਵਿਆਹ ਹੈ, ਅਸੀਂ ਤਾਂ ਜਾ ਨਹੀਂ ਸਕਦੇ ਗੇ, ਰਜੇਵੇਂ ਜ਼ਿਆਦੇ ਹੈ, ਸਿੱਖ ਸੰਗਤਾਂ ਰੋਜ਼ ਇੱਥੇ ਆ ਰਹੀਆਂ ਹਨ, ਵੀ ਅਸੀਂ ਨਹੀਂ ਜਾ ਸਕਦੇ, ਤੂੰ ਚੱਲਿਆ ਜਾ। ਪ੍ਰਿਥੀ ਚੰਦ ਨੂੰ ਆਏ ਸੀ ਵੀ ਗੁਰੂ ਪਿਤਾ ਜੀ ਦਾ ਕੀ ਪਤਾ ਹੈ, ਵੀ ਮਾਤ ਲੋਕ ਤੋਂ ਇਹਨਾਂ ਨੇ ਜਾਣ ਦਾ ਇਰਾਦਾ ਕਰ ਲਿਆ, ਮੈਂ ਉੱਥੇ ਵਿਆਹ ਦੇ ਵਿੱਚ ਫਸ ਗਿਆ, ਉੱਥੇ ਮੈਂ ਜਾਵੜਿਆ ਅਤੇ ਪਿੱਛੋਂ ਜਿਹੜੇ ਜਿਹੜੇ ਦੂਜੇ ਜਾਣੇ ਦੋ ਆ, ਮਹਾਂਦੇਵ ਹੈ ਅਤੇ ਅਰਜਨ ਦੇਵ ਹੈ, ਕਿਤੇ ਗੱਦੀ ਇਹਨਾਂ ਨੂੰ ਨਾ ਮਿਲ ਜਾਵੇ, ਮਨ ਦੇ ਵਿੱਚ ਤਾਂ ਉਹਦੇ ਆਹਾ ਗੱਲ ਹੈ। ਉਹਨੇ ਇੱਕ ਬਹਾਨਾ ਜਿਹਾ ਲਾ ਕੇ ਜਵਾਬ ਦਿੱਤਾ ਏ, ਕਹਿੰਦਾ ਜੀ ਮੈਂ ਨਹੀਂ ਜਾਣਾ ਪਿਤਾ ਜੀ, ਮੈਂ ਜੇ ਉੱਥੇ ਉੱਠ ਗਿਆ ਆ ਕਿੰਨਾ ਇੱਥੇ ਕਾਰਜ ਭਾਲ ਹੈ, ਕਿੱਡੀ ਮੇਰੀ ਜ਼ਿੰਮੇਵਾਰੀ ਤੁਸੀਂ ਲਾਈ ਹੈ, ਤੁਸੀਂ ਤਾਂ ਇੱਥੇ ਬੈਠੇ ਹੁੰਦੇ ਹੋ, ਸੰਗਤਾਂ ਨੂੰ ਦਰਸ਼ਨ ਦਿੰਦੇ ਹੋ, ਹੋਰ ਸੰਗਤਾਂ ਪਟਾਵਾਂ ਲੈ ਕੇ ਆਉਂਦੀਆਂ, ਲੰਗਰਾਂ 'ਚ ਸਵਾਵਾਂ ਕਰਦੀਆਂ ਹਨ, ਲੰਗਰਾਂ 'ਚ ਰਾਸ਼ਨ ਦੇਖਣਾ ਹੈ ਵੀ ਕਿੰਨਾ ਰਾਸ਼ਨ ਪਿਆ, ਕਿੰਨਾ ਲੱਗਦਾ ਹੈ, ਕਿਹੜਾ ਕਿਸ ਬਿਰਤੀ ਨਾਲ ਆਇਆ ਹੈ, ਕਿਤੇ ਕੋਈ ਹੋਰ ਤਾਂ ਨਹੀਂ ਗਲਤ ਢੰਗ ਦੇ ਨਾਲ ਆ ਗਿਆ ਹੈ। ਮੇਰੀ ਜ਼ਿੰਮੇਦਾਰੀ ਪਿਤਾ ਜੀ ਜ਼ਿਆਦੇ ਹੈ, ਮੈਂ ਜਾ ਨਹੀਂ ਸਕਦਾ, ਬਾਕੀ ਆ ਦੂਜੇ ਦੋ ਹਨ, ਇਹਨਾਂ 'ਚੋਂ ਤੁਸੀਂ ਭੇਜ ਦਿਓ। ਹੁਣ ਪਤਾ ਤਾਂ ਗੁਰੂ ਸਾਹਿਬ ਨੂੰ ਵੀ ਸੀ ਵੀ ਇਹਦੇ ਅੰਦਰ ਮਨ 'ਚ ਖੋਟ ਆ, ਗੱਲ ਤਾਂ ਹੋਰ ਹੈ, ਇਹ ਜੋ ਚਾਹੁੰਦਾ ਇਹਨੂੰ ਮਿਲਣਾ ਨਹੀਂ ਹੈ, ਜਾਣੀ ਜਾਣ ਸਤਿਗੁਰੂ ਜੋ ਇਹ ਚਾਹੁੰਦਾ ਇਹਨੂੰ ਮਿਲਣਾ ਨਹੀਂ ਹੈ, ਪਰ ਇਹਦੇ ਮਨ ਦੇ ਵਿੱਚ ਕੁਝ ਗੱਲ ਹੋਰ ਹੈ, ਉਹ ਤਾਂ ਹੁਣ ਇਨਕਾਰੀ ਕਰ ਗਿਆ, ਜਵਾਬ ਦੇ ਗਿਆ ਏ। ਫਿਰ ਮਹਾਂਦੇਵ ਨੂੰ ਬੁਲਾਉਂਦੇ ਆ, ਵਿਚਕਾਰਲਾ ਪੁੱਤਰ ਮਹਾਂਦੇਵ ਪੁੱਤ ਤੁਸੀਂ ਜਾਓ, ਇਹ ਤੁਹਾਡੇ ਚਾਚਾ ਜੀ ਹਨ ਤੇ ਤੁਸੀਂ ਉੱਥੇ ਜਾਣਾ ਏ, ਤੁਹਾਡੇ ਭਰਾ ਦੀ ਸ਼ਾਦੀ ਹੈ, ਤੁਸੀਂ ਉੱਥੇ ਰਹਿਣਾ ਏ, ਕੁਝ ਸਮਾਂ ਬਤੀਤ ਕਰਿਓ। ਉਹਨੇ ਵੀ ਜਵਾਬ ਦਿੱਤਾ, ਮਹਾਂਦੇਵ ਵੀ ਜਵਾਬ ਦੇ ਗਿਆ ਏ। ਹੁਣ ਦੋਨੇ ਵੱਡੇ ਪੁੱਤਰ ਦੇਖੋ, ਕਿੱਥੇ ਤਾਂ ਗੁਰੂ ਪਿਤਾ ਦਾ ਹੁਕਮ ਮੰਨਣਾ ਸੀਗਾ ਉਹਨਾਂ ਨੇ, ਵੀ ਸਾਡੇ ਗੁਰੂ ਪਿਤਾ ਨੇ ਇਹ ਗੱਲ ਕਹੀ ਹੈ, ਸੰਗਤਾਂ ਵੀ ਦੇਖਦੀਆਂ ਹਨ ਵੀ ਇਹ ਜੇ ਗੁਰੂ ਸਾਹਿਬ ਦੀ ਸਿੱਖਿਆ ਇਹ ਬੱਚਿਆਂ 'ਤੇ ਤਾਂ ਅਸਰ ਨਹੀਂ ਕਰਦੀ ਹੈ, ਗੁਰੂ ਸਾਹਿਬ ਤਾਂ ਹੁਕਮ ਦੇ ਰਹੇ ਹੈ ਵੀ ਭਾਈ ਤੁਸੀਂ ਜਾਓ ਉੱਥੇ। ਇਹ ਦੋਵੇਂ ਬੱਚੇ ਵੱਡੇ ਪੁੱਤਰ ਜਵਾਬ ਦੇ ਰਹੇ ਹੈ, ਲਓ ਹੁਣ ਸੁਣੋ, ਉਹ ਦੋਵੇਂ ਜਾਣੇ ਇਨਕਾਰੀ ਕਰਦੇ ਹੈ ਤੇ ਫਿਰ ਸਭ ਤੋਂ ਛੋਟੇ ਬਾਬਾ ਅਰਜਨ ਦੇਵ ਨੂੰ ਸਾਦੇ ਆ, ਬੇਟਾ ਤੂੰ ਜਾਣਾ ਹੈ। ਉਹ ਕਹਿੰਦੇ ਜੀ ਸੱਤ ਬਚਨ, ਅਸੀਂ ਜਾਵਾਂਗੇ, ਤੁਹਾਡੀ ਆਗਿਆ ਲੈ ਕੇ ਜਾਵਾਂਗੇ। ਲੋ ਸੁਣੋ, ਦੋਵੇਂ ਪੁੱਤਰ ਜਿਵੇਂ ਜਵਾਬ ਦਿੰਦੇ ਆ, ਉਸ ਸਮੇਂ ਦੀ ਵਾਰਤਾ ਮੇਰੇ ਸਾਥੀ ਬਿਆਨ ਇਉਂ ਕਰਦੇ ਆ।

ਗੁਰਦੁਆਰਿਆਂ ਵਿੱਚ ਜਾ ਕੇ ਕੋਈ ਖੁਸ਼ੀ ਦਾ ਸਮਾਗਮ ਹੁੰਦਾ ਹੈ, ਉੱਥੇ ਖਾਣ ਨੂੰ ਬੜਾ ਕੁਛ ਮਿਲਦਾ। ਹੁਣ ਤਾਂ ਬਹੁਤ ਕੁਛ ਮਿਲਦਾ, ਉਦੋਂ ਦੀ ਗੱਲ ਹੈ। ਹੁਣ ਗੁਰੂ ਸਾਹਿਬ ਕਹਿੰਦੇ ਜਿਹੜੇ ਮੇਰੇ ਵੱਡੇ ਪੁੱਤਰ ਵਿਆਹ ਦੇ ਵਿੱਚ ਜਾ ਕੇ ਮਿੱਠਾ ਪਦਾਰਥ ਛਕਣ ਤੋਂ ਜਾਂ ਖੁਸ਼ੀਆਂ ਵਿੱਚ ਸ਼ਾਮਿਲ ਹੋਣ ਤੋਂ ਘਬਰਾਉਂਦੇ ਹੈ, ਡਰਦੇ ਹੈ, ਜੇ ਕਿਤੇ ਇਹਨਾਂ ਨੂੰ ਗਮੀਆਂ ਦਾ ਸਾਹਮਣਾ ਕਰਨਾ ਪੈ ਗਿਆ, ਕਿਤੇ ਮੁਸ਼ਕਲ ਆ ਗਈਆਂ, ਤੱਤੀਆਂ ਤਵੀਆਂ ਤੇ ਬਹਿਣਾ ਪੈ ਗਿਆ, ਜਾਂ ਇਹੋ ਜਿਹਾ ਸਮਾਂ ਗਿਆ ਕਿ ਰੰਗ ਲਾ ਦੇਣਗੇ, ਜਿਹੜਾ ਦੋਨਾਂ ਵੱਡਿਆਂ ਨੇ ਜਵਾਬ ਦੇਤਾ ਹੈ। ਤੇ ਫਿਰ ਸਭ ਤੋਂ ਛੋਟੇ ਲੈ ਕਿਸ ਪੁੱਤਰ ਆਗਿਆਕਾਰੀ ਅਰਜਨ ਦੇਵ, ਇਹ ਤਾਂ ਦੋਵੇਂ ਅਨਕਾਰੀ ਹੋ ਗਏ, ਜਵਾਬ ਦੇਤਾ ਹੈ ਸਾਨੂੰ, ਹੁਣ ਤੂੰ ਜਾਣਾ ਉੱਥੇ। ਉਹਨੇ ਹੱਥ ਜੋੜੇ, ਕਹਿੰਦੇ ਠੀਕ ਹੈ ਪਿਤਾ ਜੀ, ਸੱਤ ਬਚਨ ਜੋ ਤੁਸੀਂ ਕਹਿ ਰਹੇ ਹੋ ਮੈਂ ਉਸੇ ਤਰ੍ਹਾਂ ਹੀ ਕਰੂੰਗਾ। ਉਹ ਕਹਿੰਦੇ ਗੱਲ ਇੱਕ ਹੈ, ਤੁਸੀਂ ਵਿਆਹ 'ਚ ਸ਼ਾਮਿਲ ਹੋਣਾ, ਖੁਸ਼ੀਆਂ ਵਿੱਚ ਸਾਡੇ ਵੱਲੋਂ ਸ਼ਾਮਿਲ ਹੋਣਾ ਉੱਥੇ, ਪਰ ਧਰਮਸ਼ਾਲਾ ਵਿੱਚ ਆ ਕੇ ਠਹਿਰਾਓ ਕਰਨਾ, ਉੱਥੇ ਦੀਵਾਨ ਸਜਾਉਣੇ ਆ, ਗੁਰੂ ਨਾਨਕ ਮਹਾਰਾਜ ਦੀ ਬਾਣੀ ਦਾ ਪ੍ਰਚਾਰ ਕਰਨਾ ਹੈ, ਤੁਸੀਂ ਉੱਥੇ ਸੰਗਤਾਂ ਨੂੰ ਨਿਹਾਲ ਕਰਨਾ, ਸਾਡੇ ਸੱਦੇ ਬਿਨਾਂ ਅਸੀਂ ਤੁਹਾਨੂੰ ਸੱਦਾ ਪੱਤਰ ਭੇਜਾਂਗੇ, ਫਿਰ ਤੁਸੀਂ ਆਉਣਾ, ਉਨੀ ਦੇਰ ਤੱਕ

ਸਾਡੇ ਪਾਸ ਸਾਡੇ ਕੋਲੇ ਇਸ ਨਗਰੀ ਵਿੱਚ ਨਹੀਂ ਆਉਣਾ। ਉਹ ਕਹਿੰਦੇ ਜੀ ਠੀਕ ਹੈ ਪਿਤਾ ਜੀ, ਜਿਵੇਂ ਤੁਸੀਂ ਕਹਿੰਦੇ ਹੋ ਅਸੀਂ ਇਸੇ ਤਰ੍ਹਾਂ ਹੀ ਕਰਾਂਗੇ। ਹੁਣ ਆਗਿਆ ਲੈ ਕੇ ਸਭ ਤੋਂ ਛੋਟੇ ਸਪੁੱਤਰ ਬਾਬਾ ਅਰਜਨ ਦੇਵ ਜੀ ਜਾ ਰਹੇ ਹੈ। ਇਸ ਤੋਂ ਅੱਗੇ ਦਾ ਇਤਿਹਾਸ ਕੱਲ੍ਹ ਦੇ ਦੀਵਾਨ ਸਰਵਣ ਕਰਾਵਾਂਗੇ। ਗੁਰੂ ਸਾਹਿਬ ਦੇ ਇਤਿਹਾਸ ਉੱਚੇ ਤੇ ਸੁੱਚੇ ਬੋਲਦਿਆਂ ਤੋਂ ਗਲਤੀਆਂ ਹੋਈ ਜਾਂਦੀਆਂ। ਗੁਰੂ ਸਾਹਿਬ ਤੇ ਗੁਰੂ ਦੀ ਸੰਗਤ ਬਖਸ਼ਣ ਯੋਗ ਹੈ, ਅਣਜਾਣ ਬੱਚੇ ਸਮਝ ਕੇ ਖਿਮਾ ਕਰੋ। ਬੇਅੰਤ ਸੰਗਤਾਂ ਨੇ ਮਾਇਆ ਰੂਪ ਸੀਸ ਬਖਸ਼ੀ ਹੈ। ਗੁਰੂ ਸਾਹਿਬ ਸਭ ਨੂੰ ਚੜ੍ਹਦੀ ਕਲਾ ਘਰ ਪਰਿਵਾਰ ਵਿੱਚ ਸੁੱਖ ਸ਼ਾਂਤੀ ਬਖਸ਼ਿਸ਼ ਕਰਨਾ। ਆਓ ਹੁਣ ਸਤਿਕਾਰਯੋਗ ਬੀਬੀਆਂ ਵੱਲੋਂ ਸੁੱਖਾਂ ਦੀ ਮਣੀ ਸੁਖਣੀ ਸਾਹਿਬ ਦੇ ਜਾਪ ਉਹਨਾਂ ਦੇ ਪਾਠ ਹੋਣੇ ਹੈ ਤੇ ਆਪ ਗੁਰਸੰਗਤਾਂ ਨੇ ਨਾਲੇ ਜਾਪ ਕਰਨੇ ਆ, ਨਾਲੇ ਪ੍ਰੇਮ ਨਾਲ ਜਾਪ ਸੁਣਨੇ ਹੈ। ਜ਼ਰੂਰੀ ਬੇਨਤੀਆਂ ਹਨ। ਗੁਰਮਤ ਸੈਮੀਨਾਰ ਕੈਂਪ ਜੋ 30 ਅਗਸਤ ਦਿਨ ਐਤਵਾਰ ਨੂੰ ਦੁਪਹਿਰ 1 ਤੋਂ 3 ਵਜੇ ਤੱਕ ਲੱਗਣਾ ਹੈ। ਸੰਥਿਆ ਕਲਾਸ 1 ਸਤੰਬਰ ਸ਼ਾਮ ਨੂੰ 7 ਤੋਂ 8 ਵਜੇ ਤੱਕ। ਜੋ ਅੰਮ੍ਰਿਤ ਸੰਚਾਰ ਹੋ ਰਿਹਾ ਹੈ ਉਹ 13 ਸਤੰਬਰ ਦਿਨ ਐਤਵਾਰ ਨੂੰ ਸਵੇਰੇ 9:30 ਵਜੇ ਹੋਵੇਗਾ। ਜਿਹਨਾਂ ਨੇ ਖੰਡੇ ਬਾਟੇ ਦੀ ਦਾਤ ਪ੍ਰਾਪਤ ਕਰਨੀ ਹੋਵੇ ਉਹ ਭਾਈ ਉਹ 13 ਸਤੰਬਰ ਦਿਨ ਐਤਵਾਰ ਨੂੰ 9:30 ਤੋਂ ਪਹਿਲਾਂ ਪਹੁੰਚਣ ਦੀ ਕਿਰਪਾਲਤਾ ਕਰਿਓ। ਤੇ ਦਸਤਾਰ ਸਿਖਲਾਈ ਕੈਂਪ ਹਰੇਕ ਸ਼ੁੱਕਰਵਾਰ ਨੂੰ ਸ਼ਾਮ 6 ਵਜੇ ਲੱਗਿਆ ਕਰੇਗਾ। ਇਹ ਗੁਰਦੁਆਰਾ ਸਾਹਿਬ ਦੀ ਪ੍ਰਬੰਧਕ ਕਮੇਟੀ ਵੱਲੋਂ ਜ਼ਰੂਰੀਆਂ ਬੇਨਤੀਆਂ ਤੋਂ ਆਪਦੇ ਸਨਮੁਖ ਰੱਖੀਆਂ ਹਨ। ਇੰਨਾ ਕੁਛ ਕਹਿੰਦੇ ਖਿਮਾ ਦੇ ਜਾ ਚੁੱਕੇ, ਬੁਲਾਓ ਫਤਿਹ, ਆਖੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿ

हेलो। सतनाम श्री वाहे गुरु साहब जियो। फिरत फिरत प्रभ आया

0: ਸਖੀ ਏਕੈ ਦਰਸ ਤਿਹਾਰੋ ਨਾਨਕੁਨ ਸੰਗ ਮੋਹੇ ਉਧਾਰੋ
1: ਸੁਖਮਣੀ ਸੁਖਮਤ ਬ੍ਰਹਮ ਨਾਮ ਭਗਤ ਜਨਾ ਕੇ ਮਨ ਵਿਚ ਰਾਮ ਰਹਾਓ
0: ਪ੍ਰਭ ਕੈ ਸਿਮਰਨ ਗਰਭ ਨ ਬਸੈ ਪ੍ਰਭ ਕੈ

0: ਪ੍ਰਭ ਕੈ ਸਿਮਰਨ ਨਾਹੀ ਜਮ ਤਰਾਸਾ ਪ੍ਰਭ ਕੈ ਸਿਮਰਨ ਪੂਰ ਨਿਆਸਾ
1: ਪ੍ਰਭ ਕੈ ਸਿਮਰਨ ਮਨ ਕੀ ਮਲ ਜਾਏ ਅਮਰਤ ਨਾਮ ਰਤ ਮਾਹਿ ਸਮਾਏ
0: ਪ੍ਰਭ ਜੀ ਬਸੇ ਸਾਧ ਕੀ ਰਸਨਾ ਨਾਨਕ ਜਨ ਕਾ ਦਰਸ਼ਨ ਦਸਨਾ
1: ਪ੍ਰਭ ਕੋ ਸਿਮਰੇ ਸੇ ਤਨਵੰਤੇ ਪ੍ਰਭ ਕੋ ਸਿਮਰੇ ਸੇ ਪਤਵੰਤੇ
0: ਪ੍ਰਭ ਕੋ ਸਿਮਰੇ ਸੇ ਜਨ ਪਰਵਾਨ ਪ੍ਰਭ ਕੋ ਸਿਮਰੇ ਸੇ ਪੁਰਖ ਪ੍ਰਧਾਨ
1: ਪ੍ਰਭ ਕੋ ਸਿਮਰੇ ਸੇ ਦੇਹ ਮੋਤਾਜੇ ਪ੍ਰਭ ਕੋ ਸਿਮਰੇ ਸੇ ਸਰਬ ਕੇ ਰਾਜੇ
0: ਪ੍ਰਭ ਕੋ ਸਿਮਰੇ ਸੇ ਸੁਖਵਾਸੀ ਪ੍ਰਭ ਕੋ ਸਿਮਰੇ ਸਦਾ ਅਵਿਨਾਸੀ
1: ਸਿਮਰਨ ਤੇ ਲਾਗੇ ਜਿਨ ਆਪ ਦਿਆਲਾ ਨਾਨਕ ਜਨ ਕੀ ਮੰਗੇ ਰਵਾਲਾ
0: ਪ੍ਰਭ ਕੋ ਸਿਮਰੇ ਸੇ ਪਰ ਉਪਕਾਰੀ ਪ੍ਰਭ ਕੋ ਸਿਮਰੇ ਤਿੰਨ ਸਦ ਬਲਹਾਰੀ
1: ਪ੍ਰਭ ਕੋ ਸਿਮਰੇ ਸੇ ਮੁਖ ਸੁਹਾਵੇ ਪ੍ਰਭ ਕੋ ਸਿਮਰੇ ਤਿੰਨ ਸੁਖ ਬਿਹਾਵੇ
0: ਪ੍ਰਭ ਕੋ ਸਿਮਰੇ ਤਿੰਨ ਆਤਮ ਜੀਤਾ ਪ੍ਰਭ ਕੋ ਸਿਮਰੇ ਤਿੰਨ

0: ਸਹਿਜ ਸਮਾਨੀ
1: ਪ੍ਰਭ ਕੈ ਸਿਮਰਨ ਨੇ ਚਲੇ ਆਸਨ ਪ੍ਰਭ ਕੈ ਸਿਮਰਨ ਕਮਲ ਬਿਗਾਸਨ
0: ਪ੍ਰਭ ਕੈ ਸਿਮਰਨ ਅਨਹਦ ਚੁਨ ਘਾਰ ਸੁਖ ਪ੍ਰਭ ਸਿਮਰਨ ਕਾ ਅੰਤ ਨਾ ਪਾਰ ਹਰ ਸਿਮਰਨ ਕਰ ਭਤ ਪ੍ਰਗਟਾਏ ਹਰ ਸਿਮਰਨ ਲਗ ਭੇਦ ਪਾਏ
1: ਹਰ ਸਿਮਰਨ ਪੈਸੇ
0: ਹਰ ਸਿਮਰਨ ਤਾਰੀ ਸਭ ਧਰਨਾ ਸਿਮਰ ਸਿਮਰ ਹਰ ਕਾਰਨ ਕਰਨਾ
1: ਸਿਮਰਨ ਕੇ ਸਗਲੇ ਕਾਰਾ ਸਿਮਰਨ।

0: ਪੋਤ ਪੋਤ ਜਨ ਹਰ ਰਸ ਰਾਤੇ ਸੁਨ ਸਮਾਧ ਨਾਮ ਰਸ ਮਾਤੇ
1: ਆਠ ਪਹਿਜਨ ਹਰ ਜਪੇ ਹਰ ਕਾ ਭਗਤ ਪ੍ਰਗਟ ਨਹੀਂ ਛਪੇ
0: ਹਰ ਕੀ ਭਗਤ ਮੁਕਤ ਬਹੁ ਕਰੇ ਨਾਨਕ ਜਨ ਸੰਗ ਕੇਤੇ ਤਰੇ
1: ਪਾਰ ਜਾਤੇ ਹਰ ਕੋ ਨਾਮ ਕਾਮ ਤੇ ਹਰ ਹਰ ਗੁਣ ਗਾਮ
0: ਸਤਿ ਉੱਤਮ ਹਰ ਕੀ ਕਥਾ ਨਾਮ ਸੰਤ ਧਰ ਦੁਖ ਲਥਾ
1: ਨਾਮ ਕੀ ਮਹਿਮਾ ਸੰਤ ਰਿਤ ਵਸੈ ਸੰਤ ਪ੍ਰਤਾਪ ਦੁਰਤ ਸਭ ਨਸੈ
0: ਸੰਤ ਕਾ ਸੰਗ ਵਡ ਭਾਗੀ ਪਾਈਐ ਸੰਤ ਕੀ ਸੇਵਾ ਨਾ

0: ਨਾਨਕ ਗੁਰਮੁਖ ਨਾਮ ਜਪੀਏ ਇੱਕ ਵਾਰ, ਅਗਨ ਮਾਏ ਹੋਮਤ ਪ੍ਰਾਨ, ਕਣਕ ਅਸਵ ਹੈ ਵਰ ਭੂਮ ਦਾਨ,
1: ਕਰਮ ਕਰੇ ਬੋ ਆਸਨ, ਜੈ ਮਾਲ ਸੰਜਮ ਸਾਧਨ,
0: ਨਿਮਕ ਨਿਮਕ ਕਰ

0: ਸਾਧ ਸੰਗਤਾ ਮਿਟੇ ਅਭਿਮਾਨ
1: ਆਪਸ ਕੋ ਜੋ ਜਾਣੇ ਨੀਚਾ ਸੋ ਉਗਨੀਏ ਸਭ ਤੇ ਉੱਚਾ
0: ਜਾਗਾ ਮਨ ਹੋਏ ਸਗਲ ਕੀਨਾ
1: ਮਨ ਆਪਣੇ ਤੇ ਬੁਰਾ ਮਿਟਾਨਾ ਪੇਖੇ ਸਗਲ ਸ੍ਰਿਸ਼ਟ ਸਾਜਨਾ।

0: ਸਗਲ ਕਟਾ ਕੇ ਅੰਤਰ ਜਾਮੀ ਤੁਮਰੀ ਉਸਤੇ ਤੁਮਤੇ ਹੋਏ ਨਾਨਕ ਵਰ ਨਾ ਜਾਣ ਸਕੋਏ
1: ਸ੍ਰੇਸ਼ਟ ਧਰਮ
0: ਸਗਲ ਕਿਰਿਆ ਮੈਂ ਉੱਤਮ ਕਿਰਿਆ ਸਾਧ ਸੰਗ ਦੁਰਮਤ ਮਲ ਹਿਰਿਆ
1: ਸਗਲ ਉਦਮ ਭਲਾ ਨਾਮ ਜਪੋ ਜੀ ਸਦਾ
0: ਸਗਲ ਬਾਣੀ ਮੈਂ ਅੰਮ੍ਰਿਤ ਬਾਣੀ ਹਰ ਕੋ ਜਸ ਸੁੰਦਰ ਸੁਨ ਬਖਾਨੀ

0: ਦਿੱਤਾ ਨਾਮ ਬਿਨਾ ਤਨ ਅੰਧ ਮੁਖਾਵਤਾ ਕੈ ਦੁਰਗੰਧ ਗੋਬਿੰਦ ਭਜਨ ਬਿਨ ਬਿਰਥੇ ਸਭ ਕਾਮ ਜਿਉ ਕਿਰਪਨ ਕੇ ਨਿਰਾਰਥ ਦਾਮ ਰਹਿਤ ਅਵਰ ਕਸ਼ ਅਵਰ ਕਮਾਵਤ ਮਾਨੀ ਪ੍ਰੀਤ ਮੁਖੋਂ ਗੰਢ ਲਾਵਤ
1: ਪ੍ਰਭੂ ਪ੍ਰਵੀਨ
0: ਅਵਰ ਪਦੇਸ ਆਪ ਨ ਕਰੇ ਆਵਤ ਜਾਵਤ ਜਨ ਮੈਂ ਮਰੇ
1: ਜਿਸਕੇ ਅੰਤਰ ਵਸੇ ਨਿਰੰਕਾਰ ਜਿਸਕੀ ਸੀ ਕਰੇ ਸੰਸਾਰ
0: ਜੋ ਤੁਮ ਭਾਲਨੇ ਤਿਨ ਪ੍ਰਭ ਜਾਤਾ ਨਾਨਕ ਅਨ ਜਨ ਚਰਨ ਪਰਾਤਾ
1: ਕਰੋ ਬੇਤੀ ਪਾਕ ਬ੍ਰਹਮ ਸਭ ਜਾਣੇ ਆਪਣਾ ਕੀਆ ਆਪੇ ਮਾਨੇ
0: ਆਪੇ ਆਪ ਆਪ ਕਰਤਨ ਬੇਰਾ ਕਿਸੇ ਦੂਰ ਜਨਾਵਤ ਕਿਸੇ ਬੁਝਾਵਤ ਨੇਰਾ
1: ਆਪ ਜਾਣੇ ਸਗਲ ਤੇ ਰਹਿਤ ਸਭ ਕਛ ਜਾਣੇ ਆਤਮ ਕੀ ਰਹਿਤ
0: ਜਿਸ ਭਾਵੇ ਤਿਸ

ਗੁਰ ਪ੍ਰਸਾਦ ਨਾਨਕ ਜਸ ਕਹੇ ਜੇ ਪ੍ਰਸਾਦ ਬੋਲੇ ਅੰਮ੍ਰਿਤ ਤਰਸਨਾ ਜੇ ਪ੍ਰਸਾਦ ਸੁਖ ਸਹਿਜੇ ਬਸਨਾ ਜੇ ਪ੍ਰਸਾਦ ਪਰਮਗਤ ਪਾਵੇ ਜੇ ਪ੍ਰਸਾਦ ਸੁਖ ਸਹਿਜ

0: ਹਰ ਕੇ ਚਰਨ ਹਿਰਦੇ ਬਸਾਵੇ ਨਾਨਕ ਐਸਾ ਭਗਵਤੀ ਭਗਵੰਤ ਕੋ ਪਾਵੇ ਰਾਮ ਨਾਮ ਸਾਰਸ ਪੀਵੇ ਉਸ ਪੰਡਤ ਕੇ ਵਧੇ ਜਗ ਜੀਵੇ
1: ਹਰ ਕੀ ਕਥਾ ਹਿਰਦੇ ਵਸਾਵੇ ਸੋ ਪੰਡਤ ਫਿਰ ਜੋ ਨਾ ਆਵੇ
0: ਵੇਦ ਪ੍ਰਾਣ ਸਿਮਰ

ਨਾਨਕ ਉਪਰ ਕਹੀਏ ਜੀਵਨ ਮੁਕਤ ਆਪੇ ਕਰਨ ਕਰਾ ਮਨ ਜੋਗ ਪ੍ਰਭਾਵੇ ਸੋਈ ਫਨ ਹੋਗ।

ਕਰ ਕਿਰਪਾ ਜਿਸ ਆਪਣੀ ਭਗਤ ਦੇ ਨਾਨਕ ਤੇਜਾ ਨਾਮ ਲੇ ਜਾ ਕਾ ਦਿਸ਼ਟ ਕਛੂ ਨਾ ਆਵੇ ਤਿਸ ਤਤਕਾਲ ਦਾ ਦਿਸ ਪ੍ਰਗਟਾਵੇ ਜਿਉ ਪਿੰਡ ਸਾਲ ਤਿਸ ਕੀ ਰਾਸ ਘਟ ਘਟ ਪੂਰਨ ਬ੍ਰਹਮ ਪ੍ਰਗਾਸ ਇਸ ਕਾ ਬਲ ਨਾ ਇਸ ਹਾਥ ਕਰਨ ਕਰਾਵਨ ਸਰਬ ਕੋ ਨਾਥ ਕਬੂ ਊਚ ਨੀਚ ਮੈਂ ਬਸੇ ਕਬੂ ਸੋਗ ਹਰਖ ਰੰਗ ਹੱਸੇ।

ਸੰਤ ਕੈ ਦੁੱਖ ਨਿਹਾਰ ਜਾ ਕਟੇ ਸੰਤ ਕੇ ਦੁੱਖ ਜਮਤੇ ਨਹੀਂ ਛੁਟੈ ਸੰਤ ਕੇ ਦੁੱਖ ਮਤ ਹੋਏ ਮਲੀਨ ਸੰਤ ਕੇ ਦੁੱਖ ਸੋਭਾ ਤੇ ਹੀਨ ਸੰਤ ਕਿਰਪਾਲ ਕਿਰਪਾ ਜੈ ਕਰੇ ਨਾਨਕ ਸਤਸੰਗ ਨਿੰਦਕ ਬੀ ਤਰੇ ਸੰਤਨ ਕੇ ਦੁਖਨ ਸਰਪ ਜੋਨ ਪਾਏ ਸੰਤ ਕੇ ਦੁਖਨ ਤ੍ਰਿਦ ਜੋਨ ਕਿਰਮਾਏ ਸੰਤ ਕੇ ਦੁਖਨ ਤੇ ਸਭ ਜਾਏ ਸੰਤ ਕੇ ਦੁਖਨ ਨੀਚ ਨਚਾਏ।

ਸੰਤ ਕੇ ਦੁਖੀ ਕੋ ਵਰਨ ਰਾਖਣ ਹਾਰ, ਨਾਨਕ ਸੰਤ ਪਾਵੇ ਤਾਂ ਲਏ ਉਭਾਰ। ਸੰਤ ਕਾ ਦੁਖੀ ਭੁੱਖਾ ਨਹੀਂ ਰਾਜੇ, ਜੋ ਪਾਵਕ ਈ ਧਨ ਨਹੀਂ ਤ੍ਰਾਪੈ। ਸੰਤ ਕਾ ਦੁਖੀ ਧਰਮ ਤੇ ਰਹਿਤ, ਸੰਤ ਕਾ ਦੁਖ ਸਦ ਮਿਥਿਆ ਕਹਿਤ। ਸੰਤ ਕਾ ਦੁਖੀ ਬਿਗੜ ਰੂਪ ਹੋਏ ਜਾਏ, ਸੰਤ ਕੇ ਦੁਖੀ ਕੋ ਦਰਗੇ ਮਿਲੇ ਸਜਾਏ। ਸੰਤ ਕੇ ਦੁਖੀ ਕੀ ਪੂਜਾ

ਸਿਮਰ ਸਿਮਰ ਸਿਮਰ ਪ੍ਰਭ ਸੋਏ, ਨਾਨਕ ਬਿਗਨ ਨ ਲਾਗੇ ਕੋਏ। ਨਿਰਮਲ ਰਸਨਾ ਅੰਮ੍ਰਿਤ ਪੀਓ।

0: ਸਹਿ ਸਭਾਏ ਹੋਵੇ ਸੋਏ ਕਰਨੇ ਹਾਰ ਪਛਾਣੇ ਸੋਏ
1: ਲਗਾਨਾ
0: ਜਿਸ ਤੇ ਉਪਜਤੇ ਸਮਾਏ ਸਮਾਏ ਸੁਖ ਨਿਦਾਨ ਉਨਹੋਂ ਬਣਿਆ।

ਤਿਸ ਬੇ ਨਾਹੀ ਤੇਰੇ ਕਿਛ ਕਾਮ, ਗਤ ਨਾਨਕ ਜਪੇ ਕਰ ਨਾਮ। ਧਨਵੰਤਾ ਹੋਏ

0: ਊਚ ਨੀਚ ਕੇ ਅਸਾਨ, ਜੈਸਾ ਜਨਾਵੇ ਤੈਸਾ ਨਾਨਕ ਜਾਨ।
1: ਰੂਪ ਨਾਨਾ ਜਾਗੇ ਰੰਗ, ਨਾਨਾ ਪੇ ਕਰੇ ਰੰਗ,
0: ਨਾਨਾ ਬਿਦਕੀ ਨੋ ਬਿਸਤਾਰ, ਪ੍ਰਭ ਵਿਨਾਸੀ ਏਕ ਅੰਕਾਰ।
1: ਨਾਨਾ ਬਿਦ
0: ਕਰ ਬੰਤ।

ਨਾਮ ਕੇ ਤਾਰੇ ਕਾ ਹਸਪਤਾਲ, ਨਾਮ ਕੇ ਤਾਰੇ ਸਗਲੇ ਆਕਾਰ, ਕਰ ਕਿਰਪਾ ਜਿਸ ਆਪਣੇ ਨਾਮ ਲਾਏ, ਨਾਨਕ ਚੌਥੇ ਪਦ ਮੈਂ ਸੋ ਜਨ ਗਤ ਪਾਏ।

0: ਜਪ ਜੀਆ ਕਾ ਰਾਖਾ ਸੋਏ,
1: ਕਾਏ ਸੋਚ ਕਰੇ ਰੇ ਪ੍ਰਾਣੀ, ਜਪ ਨਾਨਕ ਪ੍ਰਭ ਅਲਖ ਬਿਡਾਣੀ,
0: ਬਾਰ ਬਾਰ ਪ੍ਰਭ ਜਪੀਐ, ਪੀ ਅਮ੍ਰਿਤ ਮਨ ਤੰਤਰ ਪੀਐ,
1: ਨਾਮ ਤਨ ਗੁਰਮੁਖ ਪਾਇਆ, ਤਿਸ ਕਾ ਅਵਰ ਨਹੀਂ ਦਿਸਤਾਇਆ,
0: ਨਾਮ ਤਾ ਨਾਮੋ ਰੂਪ ਰੰਗ, ਨਾਮੋ ਸੁਕਰ ਨਾਮ ਕਾ ਸੰਗ,
1: ਨਾਮ ਰਸਿਓ ਜਾਂ ਤਿਪਤਾਨੇ, ਮਨ ਤਨ ਨਾਮੇ ਨਾਮ ਸਮਾਨੇ,
0: ਉਠਤ ਬੈਠੇ ਸੋਵਤ ਨਾਮ, ਕੋ ਨਾਨਕ ਜਨ ਕੇ ਸਤਕਾਮ,
1: ਬੋਲੋ ਜਸ ਜੇ ਬਾਦੇ ਰਾਤ, ਪ੍ਰਭ ਆਪਣੇ ਜਨ ਕੀ ਨੀ ਦਾਤ,
0: ਹਰੇ ਭਗਤਾ ਤੁਮ ਕਹਿ ਜਾਏ, ਪ੍ਰਭ ਆਪਣੇ ਸੋਰਿਆ ਸਮਾਏ,
1: ਜੋ ਹੋਇਆ ਹੋਵਸ ਸੋ ਜਾਣੇ, ਪ੍ਰਭ ਆਪਣੇ ਕਾ ਹੁਕਮ ਪਛਾਣੇ,
0: ਜਿਸ ਕੀ ਮਹਿਮਾ ਗੌਣ ਬਖਾਨੋ, ਤਿਸ ਕਾ ਗੁਣ ਕਹਿ ਏਕ ਨ ਜਾਨੋ,
1: ਆਠ ਪੈ ਪ੍ਰਭ ਵਸੇ ਹਜੂਰੇ, ਕਹੋ ਨਾਨਕ ਸੇ ਜਨ ਪੂਰੇ,
0: ਮਨ ਮੇਰੇ ਤਿਨ ਕੀ ਓਟਲੇ, ਮਨ ਤਨ ਆਪਣਾ ਤਿਨ ਜਨ ਦੇ,
1: ਜਿਨ ਜਨ ਆਪਣਾ ਪ੍ਰਭੂ ਪਛਾਤਾ, ਸੋ ਜਨ ਸਰਬ ਥੋਕ ਕਾ ਦਾਤਾ,
0: ਜਿਸ ਕੀ ਸਰਨ ਸਰਬ ਸੁਖ ਪਾਵੇ, ਜਿਸ ਕੇ ਦਰਸਾ ਪਾ ਮਿਟਾਵੇ,
1: ਅਵਰ ਸਿਆਨ ਸਗਲੀ

0: ਬੰਧਨ ਕਾਟੇ ਗੁਰ ਕਾ ਸਿੱਖ ਬੇਕਾਰ ਤੇ ਹਟੇ
1: ਸਤਿਗੁਰ ਸੇਖੋ ਨਾਮ ਧਨ ਦੇ ਗੁਰ ਕਾ ਸਿੱਖ ਗੁਣ ਭਾਗੀ ਹੈ
0: ਸਤਿਗੁਰ ਸਿੱਖ ਹਲਤ ਪਲਤ ਸਵਾਰੇ ਨਾ ਸਤਿਗੁਰ ਸਿੱਖ ਜੀ ਨਾਲ ਸਮਾਰੇ
1: ਗੁਰ ਕੇ ਗ੍ਰਹਿ ਸੇਵਕ ਜੋ ਰਹੇ ਗੁਰ ਕੀ ਆਗਿਆ ਮਨ ਮੈਂ ਸਹੇ
0: ਆਪ ਇਸ ਕੋ ਕਰ ਕਛੂ ਨਾ ਜਨਾਵੇ ਹਰ ਹਰ ਨਾਮ ਦੇ ਸਤਿਆਵੇ
1: ਮਨ ਵੇਚੇ ਸਤਿਗੁਰ ਕੈ ਪਾਸ ਤੇ ਸੇਵਕ ਕੇ ਕਾਰਜ ਰਾਸ
0: ਸੇਵਾ ਕਰਤ ਹੋਏ ਨੇਕਾਮੀ ਜਿਸ ਕੋ ਹੋਤ ਪ੍ਰਾਪਤ ਸਵਾਮੀ
1: ਕਿਰਪਾ ਜੈਸੇ ਆਪ ਕਰੇ ਨਾਨਕ ਸੋ ਸੇਵਾ ਗੁਰ ਕੀ ਮੰਗਲੇ
0: ਬਿਸ ਬਿਸਪੇ ਗੁਰ ਕਾ ਮਨ ਮਾਨੇ ਸੋ ਸੇਵਾ ਪਰਮੇਸ਼ਰ ਕੀ ਗਤ ਜਾਣੇ
1: ਸੋ ਸਤਗੁਰ ਜਰਿ ਦੇ ਹਰ ਨਾਉ ਅਨੇਕ ਵਾਰ ਗੁਰ ਕੋ ਬਲ ਜਾਓ
0: ਸਰਵਦਾਨ ਜੀ ਕਾ ਦਾਤਾ ਆਠ ਪਹਿਰ ਪਾ ਬ੍ਰਹਮ ਰਗ ਰਤਾ
1: ਬ੍ਰਹਮ ਜਨ ਜਨ ਮੈਂ ਪਰ ਬ੍ਰਹਮ ਇਕ ਆਪ ਨਹੀਂ ਕਛ ਭਰਮ
0: ਤੈ ਸਿਆਣ ਪਲਿਆ

0: ਭਾਵਨਾ ਛੁੱਟਣ ਹਾਰੇ ਸਿਮਰ ਸਾਸ ਬੇਦ ਵਿਚਾਰੇ
1: ਹਰ ਕੇ ਭਗਤ ਕਰੋ ਮਨ ਲਾਏ ਮਨ ਭਾਸ਼ ਨਾਨਕ ਪਲ ਪਾਏ
0: ਸੰਗ ਨਾ ਚਾਲ ਤੇਰੇ ਧਨਾ ਤੂੰ ਕਰ ਲਪਟਾਵੇ ਮੂਰਖ ਮਨਾ ਰਾਜ ਰੰਗ ਮਾਇਆ ਵਿਸਥਾਰ ਇੰਤੇ ਕਹੋ ਕਹੋ ਛੁਟਕਾਰ ਜੇ ਦੀ ਬੁਝੇ ਨਾ ਬਿਗਾਨਾ ਨਾ ਵਿਸਾਰ ਨਾਨਕ ਪਸਤਾਨਾ ਹਰ ਕੀ ਭਗਤ ਕਰੋ ਮਨ ਮੀਤ ਨਿਰਮਲ ਹੋਏ ਤੁਮਾਰ ਉਚੀਤ ਆਪ ਜਪੋ ਅਵਰਾ ਨਾਮ ਜਪਾਵੋ ਸੁਤ ਕਹਿਤ ਰਹਿਤ ਗਤ ਪਾਵੋ ਗੁਣ ਗਾਵਤ ਤੇਰੀ ਉਤਰ ਸਮੈਲ ਬਿੰਸ ਜਾਏ ਹੋਮੇ ਬਿਖ ਫੈਲ ਸਾੜ ਸਿਆਨ ਸਗਲੀ ਮਨਾ ਸਾਸ ਪਾਵੇ ਸਤਨਾ।

ਭਈ ਸਤਿਗੁਰ ਤੇ ਨਿਰਮਲ ਮਤ ਲਈ ਬੰਧਨ ਕਾਟ ਮੁਖ ਜਨ ਭਇਆ ਜਨਾ ਮਰਨ ਦੁਖ ਭਰਮ ਗਿਆ।

0: ਕੀਰਤਨ ਹੋਚੀ ਸਾਰ ਸਗਲ ਦੁਖ ਹੋਵਤ ਨਾਸ ਨਾਨਕ ਨਾਮ ਜਪੋ ਗੁਣਤਾਸ ਨੇਤਰੋ ਪੇਖ ਦਸ ਸੁਖ ਹੋਏ ਮਨ ਬਿਕਸੇ ਸਾਧ ਚਰਨ
1: ਧੋਏ
0: ਏਕ ਬਸਦੀ ਜੈ ਕਰਮਿਆ ਗੁਰ ਪ੍ਰਸਾਦ ਨਾਮ ਜਪ ਲਿਆ।

ਆਦ ਪੁਰਖਾਨ ਕਰਤਾਰ ਭਗਜਨ ਕੇ ਪ੍ਰਾਣ ਆਧਾਰ ਹਮ ਨਿਰਗੁਣ ਯਾਰ ਨੀਚ ਜਾਨ ਨਾ ਤੁਮਰੀ ਸਰਨ ਪੁਰਖ ਭਗਵਾਨ ਅਨਿਕ ਰਾਜ ਭੋਗ ਵਡਿਆਈ ਹਰ ਕੇ ਨਾਮ ਕੀ ਕਥਾ ਮਨ ਭਾਈ ਭਲੀ ਸੋ ਕਨੀ ਸੋ ਬਾਤਰ ਮੰਤ ਹਿਰਦੇ ਬਸੇ ਪੂਰਨ ਗੁਰਮੰਤ।

ਫਤਿਹ ਕੌਣ ਕਥੇ ਕੌਣ ਸੁਨਿਹਾਰਾ ਜੈ ਆਪ ਰਚਿਓ ਪਰਪੰਚ ਕਾਰ ਤੈ ਗੁਣ ਮੈਂ ਕਿਨੋ ਵਿਸਥਾਰ ਆਲ ਜਾਲ ਮਾਇਆ ਜੰਜਾਲ ਹੋਮੇ ਮੋਹ ਭਰਾਂ ਪੈ ਭਾਰ ਆਪਨ ਖੇਲ ਆਪ ਕਰ ਦੇਖੇ ਖੇਸ ਕੌਂਚੋ ਤੋ ਨਾਨਕੇ ਧੂਆ ਪਾਪ ਕੋ ਆਪੇ ਧਨੀ ਉਨਕੀ ਸੋਭਾ ਉਨੋ ਬਨੀ ਜਿਸ ਭਾਵੇ ਜਿਸ ਆਪਣਾ ਲਾਵੇ ਜਿਸ ਭਾਵੇ ਜਿਸ ਖੇਲ ਖਿਲਾ

ದೇವ ಸಾವೋ ಮನೆ ಚೇ ನಾನಕ ಫಲ ಪಾವೋ ਪੂਰੇ ਗੁਰ ਕੀ ਪੂਰੀ ਦਿਖਿਆ ਜਿਸ ਮਨ ਬਸੇ ਤੇ ਸਾਚ ਪ੍ਰਿਖਿਆ ਸੱਚ ਵਪਾਰ ਕਰੋ।

0: सुख कने कोई न जाने
1: वित तुम ही जान।

ਸ੍ਰੀ ਹਰ ਰਾਏ ਸ੍ਰੀ ਹਰ ਕ੍ਰਿਸ਼ਨ ਧਿਆਈ ਹੈ ਜਿਸ ਜਿੱਥੇ ਸਭ ਦੁੱਖ ਜਾਏ ਤੇਗ ਬਹਾਦਰ ਸਿੰਘ ਵਰਗੇ ਘਰ ਨੌ ਨਿਧਿਆਵੇ ਧਾਏ ਸਭ ਥਾਈ ਹੋਏ ਸਹਾਏ ਦਸਵੇਂ ਪਾਤਸ਼ਾਹ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਸਭ ਥਾਈ ਹੋਏ ਸਹਾਏ ਦਸਾਂ ਪਾਤਸ਼ਾਹਾਂ ਦੇ ਆਤਮਕ ਸਰੂਪ ਧੰਨ ਧੰਨ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਠ ਦੀਦਾਰ ਦਾ ਧਿਆਨ ਧਰ ਕੇ ਬੋਲਣਾ ਜੀ ਆਪ ਜੀ ਦੇ ਪੰਜ ਪਿਆਰੇ ਚਾਰ ਸਾਹਿਬਜ਼ਾਦੇ ਚਾਲੀ ਮੁਕਤੇ ਹਠੀਆਂ ਜਪੀਆਂ ਤਪੀਆਂ ਜਿਹਨਾਂ ਗੁਰਮੁਖਾਂ ਤੇਰਾ ਨਾਮ ਜਪਿਆ ਵੰਡ ਕੇ ਛਕਿਆ ਦੇਗ ਚਲਾਈ ਤੇਗ ਵਾਹੀ ਦੇਖ ਕੇ ਅੰਡਿਠ ਕੀਤਾ ਤਿਨ੍ਹਾਂ ਪਿਆਰਿਆਂ ਸਚਿਆਰਿਆਂ ਦੀ ਪਵਿੱਤਰ ਕਮਾਈ ਦਾ ਧਿਆਨ ਧਰ ਕੇ ਬੋਲਣਾ ਜੀ ਜਿਹਨਾਂ ਸਿੰਘਾਂ ਸਿੰਘਣੀਆਂ ਨੇ ਆਪ ਜੀ ਦਾ ਨਾਮ ਜਪਿਆ ਵੰਡ ਕੇ ਛਕਿਆ ਦੇਗ ਚਲਾਈ ਤੇਗ ਵਾਹੀ ਦੇਖ ਕੇ ਅੰਡਿਠ ਕੀਤਾ ਤਿਨ੍ਹਾਂ ਪਿਆਰਿਆਂ ਸਚਿਆਰਿਆਂ ਦੀ ਪਵਿੱਤਰ ਕਮਾਈ ਦਾ ਧਿਆਨ ਧਰ ਕੇ ਬੋਲਣਾ ਜੀ ਵਾਹ ਪੰਜਾਂ ਤਖਤਾਂ ਸਰਬੱਤ ਗੁਰਦੁਆਰਿਆਂ ਦਾ ਧਿਆਨ ਧਰ ਕੇ ਬੋਲਣਾ ਜੀ ਪ੍ਰਥਮੇ ਸਰਬੱਤ ਖਾਲਸਾ ਜੀ ਕੀ ਅਰਦਾਸ ਹੈ ਜੀ ਸਰਬੱਤ ਖਾਲਸਾ ਜੀ ਕੋ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਚੇਤੇ ਆਵੇ ਚਿਤਾਵਨ ਕਾ ਸਦਕਾ ਸਰਬ ਸੁਖ ਹੋਵੇ ਜਹਾਂ ਜਹਾਂ ਖਾਲਸਾ ਜੀ ਸਾਹਿਬ ਤਹਾਂ ਤਹਾਂ ਰਛਿਆ ਰਿਆਇਤ ਦੇਗ ਤੇਗ ਫਤਿਹ ਬਿਰਧ ਕੀ ਪੈਜ ਪੰਥ ਕੀ ਜੀਤ ਸ੍ਰੀ ਸਾਹਿਬ ਜੀ ਸਹਾਏ ਖਾਲਸਾ ਜੀ ਕੇ ਬੋਲ ਬਾਲੇ ਬੋਲਣਾ ਜੀ ਸਿੱਖਾਂ ਨੂੰ ਸਿੱਖੀ ਦਾਨ ਕੇਸ ਦਾਨ ਰਹਿਤ ਦਾਨ ਵਿਵੇਕ ਦਾਨ ਵਸਾਹ ਦਾਨ ਭਰੋਸਾ ਦਾਨ ਦਾਨਾ ਸਿਰਦਾਨ ਨਾਮ ਦਾਨ ਸ੍ਰੀ ਅੰਮ੍ਰਿਤਸਰ ਸਾਹਿਬ ਜੀ ਦੇ ਦਰਸ਼ਨ

ਗ੍ਰੰਥ ਸਾਹਿਬ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਜੀ ਆਪ ਜੀ ਦੇ ਚਰਨਾਂ ਕਮਲਾਂ ਵਿੱਚ ਅਰਦਾਸ ਬੇਨਤੀ ਜੋਦੜੀ ਹੈ ਆਪ ਜੀ ਦੀ ਕਿਰਪਾ ਨਾਲ ਹਫ਼ਤਾਵਾਰੀ ਦੀਵਾਨ ਸਜੇ ਸਜਿਆਂ ਦੀਵਾਨਾਂ ਵਿੱਚ ਆਪ ਜੀ ਦੀਆਂ ਸੰਗਤਾਂ ਨੇ ਮਿਲ ਕੇ ਸੁਖਮਨੀ ਸਾਹਿਬ ਦੇ ਪਾਠ ਕੀਤੇ ਸ਼ਬਦ ਕੀਰਤਨ ਹੋਏ ਬਾਣੀ ਪੜ੍ਹਦਿਆਂ ਸੁਣਦਿਆਂ ਅਨੇਕ ਪ੍ਰਕਾਰ ਦੀਆਂ ਭੁੱਲਾਂ ਤਰੁੱਟੀਆਂ ਹੋ ਗਈਆਂ ਹੋਣਗੀਆਂ ਆਪ ਅਣਜਾਣ ਬੱਚੇ ਸਮਝ ਕੇ ਮਾਫ਼ ਕਰਨਾ ਕਦੋਂ ਸ਼ੁੱਧ ਗੁਰਬਾਣੀ ਦਾ ਬਲ ਬਖਸ਼ਣਾ ਗੁਰਬਾਣੀ ਨਾਲ ਪਿਆਰ ਬਖਸ਼ਣਾ ਸਵਾਸ ਸਵਾਸ ਆਪ ਜੀ ਦਾ ਨਾਮ ਜਪਾਉਣਾ ਕਾਮ ਕ੍ਰੋਧ ਲੋਭ ਮੋਹ ਹੰਕਾਰ ਤੋਂ ਬਚਾਉਣਾ ਦੁੱਖਾਂ ਕਲੇਸ਼ਾਂ ਦਾ ਨਾਸ ਕਰਨਾ ਭਜਨ ਦਾ ਪ੍ਰਤਾਪ ਕਰਨਾ ਪਰਿਵਾਰ ਵਿੱਚ ਸੰਗਤ ਵਿੱਚ ਸੁੱਖ ਸ਼ਾਂਤੀ ਬਿਤਾਉਣੀ ਤੰਦਰੁਸਤੀਆਂ ਬਖਸ਼ਣੀਆਂ ਹਾਜ਼ਰੀਆਂ ਪ੍ਰਵਾਨ ਕਰਨੀਆਂ ਲੇਖੇ ਲਾਉਣੀਆਂ ਭੁੱਲਾਂ ਚੁੱਕਾਂ ਦੀ ਮਾਫ਼ੀ ਦੇ ਦੇਣੀ ਆਪ ਜੀ ਦੇ ਚਰਨਾਂ ਦੇ ਦਾਸ ਸਰਦਾਰ ਸਿੰਘ ਰਣਜੀਤ ਸਿੰਘ ਹਰਦੀਪ ਕੌਰ ਆਪ ਜੀ ਦਾ ਸ਼ੁਕਰਾਨਾ ਕਰਦੇ ਹਾਂ ਮਿਹਰ ਕਰਨੀ ਦਇਆ ਕਰਨੀ ਉਹਨਾਂ ਜਿਸ ਅੰਗ ਸੰਗ ਸਹਾਈ ਹੋਣਾ ਚੜ੍ਹਦੀਆਂ ਕਲਾ ਬਖਸ਼ਣੀਆਂ ਹਰ ਮੈਦਾਨ ਫਤਿਹ ਬਖਸ਼ਣੀ ਹਾਜ਼ਰੀਆਂ ਪ੍ਰਵਾਨ ਕਰੋ ਲੇਖੇ ਲਾਵੋ ਪਵਿੱਤਰ ਹੁਕਮਨਾਮੇ ਬਖਸ਼ ਕੇ ਨਿਹਾਲ ਕਰੋ ਕੜਾ ਪ੍ਰਸ਼ਾਦ ਦੀ ਦੇਗ ਹਾਜ਼ਰ ਹੈ ਆਪ ਜੀ ਨੂੰ ਪ੍ਰਵਾਨ ਹੋਵੇ ਪ੍ਰਵਾਨ ਹੋਇਆ ਪ੍ਰਸ਼ਾਦ ਸਾਧ ਸਿੰਘ ਦੇ ਰਸਮੀ ਲਾਇਕ ਹੋਵੇ ਸੁੱਖ ਹੋਵੇ ਨਾਮ ਚੇਤੇ ਆਵੇ ਨਾਨਕ ਨਾਮ ਚੜ੍ਹਦੀ ਕਲਾ ਤੇਰੇ ਭਾਵੇਂ ਸਰਬੱਤ ਦਾ ਵਾਹਿਗੁਰੂ ਖਾਲਸਾ ਵਾਹਿਗੁਰੂ ਜੀ ਕੀ ਫਤਿਹ।

0: ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।
1: ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ, ਰਾਮ ਨਾਮ ਜਪੰਤਿਆ ਕਛ ਨਾ ਕਹੈ ਜਮਕਾਲ, ਨਾਨਕ ਮਨ ਤਨ ਸੁਖੀ ਹੋਏ ਅੰਤੈ ਮਿਲੈ ਗੋਪਾਲ, ਸੋ ਕਹੁ ਟਲ ਗੁਰ ਸੇਵੀਐ ਐਹਨ ਸਹਿ ਸਿਪਾਹੇ, ਦਰਸ਼ਨ ਪਰਸਿਐ ਗੁਰੂ ਕੈ ਜਨਮ ਮਰਨ ਦੁਖ ਜਾਏ। ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਧਨਾਸਰੀ ਮਹੱਲਾ ਪੰਜਵਾ, ਜਾਕੋ ਹਰ ਰੰਗ ਲਾਗੋ ਇਸ ਯੁਗ ਮੈਂ, ਸੋ ਕਹੀਅਤ ਹੈ ਸੂਰਾ, ਆਤਮ ਜਿਣੈ ਸਗਲ ਵਸ ਤਾਕੈ, ਜਾਕਾ ਸਤਿਗੁਰ ਪੂਰਾ, ਜਾਕੋ ਹਰ ਰੰਗ ਲਾਗੋ ਇਸ ਯੁਗ ਮੈਂ, ਸੋ ਕਹੀਅਤ ਹੈ ਸੂਰਾ, ਆਤਮ ਜਿਣੈ ਸਗਲ ਵਸ ਤਾਕੈ, ਜਾਕਾ ਸਤਿਗੁਰ ਪੂਰਾ।

ਠਾਕੁਰ ਜੀ ਕੀ ਫਤਿਹ। ਆਪ ਵੱਡੇ ਭਾਗਾਂ ਵਾਲੇ ਹੋ ਜੋ ਸੱਚੇ ਪਾਤਸ਼ਾਹ ਦੀ ਪਾਵਨ ਹਜ਼ੂਰੀ ਗੋਦ ਵਿੱਚ ਬੈਠ ਕੇ ਆਪ ਜੀ ਨੇ ਸੁਖਮਨੀ ਸਾਹਿਬ ਜੀ ਦੇ ਪਾਠ ਤੋਂ ਉਪਰੰਤ ਆਪ ਜੀ ਨੇ ਇਲਾਹੀ ਬਾਣੀ ਦਾ ਕੀਰਤਨ ਸਰਵਣ ਕੀਤਾ ਹੈ। ਸੋ ਪਰਮਾਤਮਾ ਦੇ ਚਰਨਾਂ ਵਿੱਚ ਅਰਦਾਸ ਬੇਨਤੀ ਹੈ ਕਿ ਸਾਰਿਆਂ ਦੀਆਂ ਹਾਜ਼ਰੀਆਂ ਜੋ ਬਾਣੀ ਪੜ੍ਹੀ ਹੈ, ਸਰਵਣ ਕੀਤੀ ਹੈ, ਉਹ ਸਾਡੇ ਹਿਰਦੇ ਵਿੱਚ ਵੱਸ ਜਾਵੇ ਅਤੇ ਸਾਡਾ ਜੀਵਨ ਸਫਲ ਹੋ ਜਾਵੇ। ਸੋ ਸਾਰੀਆਂ ਸੰਗਤਾਂ ਦਾ ਧੰਨਵਾਦ। ਸੋ ਸੱਚੇ ਪਾਤਸ਼ਾਹ ਜੀ ਹਰ ਇੱਕ ਦੀ ਹਾਜ਼ਰੀ ਆਪਣੇ ਦਰ 'ਤੇ ਪ੍ਰਵਾਨ ਕਰਨ, ਸ਼ੁਭ ਮਨੋਕਾਮਨਾ ਸੰਪੂਰਨ ਕਰਨ। ਹੁਣ ਗੁਰ ਕੀ ਬਖਸ਼ ਦੇਗ ਦਾ ਪ੍ਰਸ਼ਾਦ ਵਰਤਾਇਆ ਜਾਵੇਗਾ। ਸੋ ਉਸ ਤੋਂ ਉਪਰੰਤ ਗੁਰੂ ਕਾ ਲੰਗਰ ਬਿਲਕੁਲ ਤਿਆਰ ਨੇ, ਸਾਰਿਆਂ ਨੂੰ ਛਕ ਕੇ ਜਾਣ ਦੀ ਕਿਰਪਾਲਤਾ ਕਰਨੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।

0: ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।
1: ਚੱਕਰ ਮੇਰੇ ਬਹੁਤ ਫਿਰ ਉਹ ਬੱਚੇ ਨੇ ਕਰਕੇ ਰੱਖ ਦਿੰਦਾ ਨਹੀਂ ਉਹ ਕਿੰਨੇ ਇੱਥੇ ਪਏ ਹੈਗੇ ਫਿਰ ਉਹਨਾਂ ਪਤਾ।

와이그루지. 시리 와이그루.

ਸ਼੍ਰੀ ਵਾਹਿਗੁਰੂ।

ਖਾਸਾ ਮਹੱਲਾ ਪਹਿਲਾ ਸੁਣ ਵੱਡਾ ਆਖੇ ਸਭ ਕੋਏ ਕੇਵਲ ਵੱਡਾ ਡੀਠਾ ਹੋਏ ਕੀਮਤ ਪਾਏ ਨਾ ਕਿਹਾ ਜਾਏ ਕਹਿਣੇ ਵਾਲੇ ਤੇਰੇ ਸਮਾਏ ਵੱਡੇ ਮੇਰੇ ਸਾਹਿਬਾ ਗੈਰ ਗੰਭੀਰਾ ਗੁਣੀ ਗਹੀਰਾ ਕੋਏ ਨਾ ਜਾਣੇ ਤੇਰਾ ਕੀਤਾ ਕੇਵੜ ਚੀਰਾ ਰਹਾਓ ਸਭ ਸੁਰਤੀ ਮਿਲ ਸੁਰਤ ਕਮਾਈ ਸਭ ਕੀਮਤ ਮਿਲ ਕੀਮਤ ਪਾਈ ਗਿਆਨੀ ਧਿਆਨੀ ਗੁਰ ਗੁਰਹਾਈ ਕਹਿਣ ਨਾ ਜਾਈ ਤੇਰੀ ਤਿਲ ਵਡਿਆਈ ਸਭ ਸਤ ਸਭ ਤਪ ਸਭ ਚੰਗਿਆਈਆ ਸਿੱਧਾਂ ਪੁਰਖਾਂ ਕੀਆਂ ਵਡਿਆਈਆ ਤੋਦ ਵੈਣ ਸਿਧੇ ਕਿਨੇ ਨਾ ਪਾਈਆ ਕਰਮ ਮਿਲੇ ਨਹੀਂ ਠਾਕਰ ਹਾਈਆ ਆਖਣ ਵਾਲਾ ਕਿਆ ਵਿਚਾਰਾ ਸਿਹਤੀ ਪਰੇ ਤੇਰੇ ਭੰਡਾਰਾ ਜਿਹ ਤੂੰ ਦੇ ਤਿਸੇ ਕਿਆ ਚਾਰਾ ਨਾਨਕ ਸੱਚ ਸਵਾਰ ਨਾਰਾ ਅਸਮ ਲਾ ਪਹਿਲਾ ਆਖਾਂ ਜੀਵਾਂ ਵਿਸਰੇ ਮਰ ਜਾਊਂ ਆਖਣ ਔਖਾ ਸਾਚਾ ਨਾਉਂ ਸੱਚ ਨਾਮ ਕੀ ਲਾਗੇ ਭੂਖ ਉਤ ਭੁਖੇ ਖਾ ਚਲੀਏ ਦੂ ਸੋ ਕਿਉਂ ਵਿਸਰੇ ਮੇਰੀ ਮਾਏ ਸਾਚਾ ਸਾਹਿਬ ਸਾਚੇ ਨਾਏ ਰਹਾਓ ਸੱਚ ਨਾਮ ਕੀ ਤਿਲ ਵਡਿਆਈ ਆਖਤ ਕੇ ਕੀਮਤ ਨਹੀਂ ਪਾਈ ਜੇ ਸਭ ਮਿਲ ਕੇ ਆਖਣ ਪਾਏ ਵੱਡਾ ਨਾ ਹੋਵੇ ਘਾਟ ਨਾ ਜਾਏ ਨਾ ਉਮਰੇ ਨਾ ਹੋਵੇ ਸੋਗ ਦਿੰਦਾ ਰਹੇ ਨਾ ਚੁੱਕੇ ਭੋਗ ਗੁਣੇ ਹੋਰ ਨਾ ਹੀ ਕੋਏ ਨਾ ਕੋ ਹੋਆ ਨਾ ਕੋ ਹੋਏ ਜੇਵੜ ਆਪ ਤੇਵੜ ਤੇਰੀ ਦਾਤ ਜਿਨ ਦਿਨ ਕਰਕੇ ਕੀਤੀ ਰਾਤ ਖਸਮ ਵਸਾਰ ਹੈ ਤੇ ਕਮ ਜਾਤ ਨਾਨਕ ਨਾਵੇਂ ਬਾਸ ਨਰਾ ਗੁਰੀ ਮਹਲਾ ਚੌਥਾ ਹਰ ਕੇ ਜਨ ਸਤਿਗੁਰ ਸਤਿਪੁਰਖ ਬਿਨੋ ਕਰੋ ਗੁਰਪਾਸ ਹਮ ਕੀਰੇ ਕਿਰਮ ਸਤਿਗੁਰ ਸਰਨਾਈ ਕਰ ਦਿਆ ਨਾਮ ਪ੍ਰਗਾਸ ਮੇਰੇ ਮੀਤ ਗੁਰਦੇ ਮੋਕੋ ਰਾਮ ਨਾਮ ਪ੍ਰਗਾਸ ਗੁਰਮਤ ਨਾਮ ਮੇਰਾ ਪ੍ਰਾਣ ਸੁਖਾਈ ਹਰ ਕੀਰਤ ਅਮਰੀ ਰਹਿਰਾਸ ਰਹਾਉ ਹਰ ਜਨ ਗੇ ਵਡ ਭਾਗ ਵਡੇਰੇ ਜਿਨ ਹਰ ਹਰ ਸਰਦਾ ਹਰ ਪਿਆਸ ਹਰ ਹਰ ਨਾਮ ਮਿਲੇ ਤ੍ਰਿਪਤਾ ਸੇ ਮਿਲ ਸੰਗਤ ਗੁਣ ਪ੍ਰਗਾਸ ਜਿਨ ਹਰ ਹਰਸ ਨਾਮ ਨਾ ਪਾਇਆ ਤੇ ਭਾਗ ਇਨ ਜੰਪਾਸ ਜੋ ਸਤਿਗੁਰ ਸੰਸਗਨ ਆਏ ਤ੍ਰਿਗ ਜੀਵੇ ਤ੍ਰਿ ਜੀਵਾਸ ਜਿਨ ਹਰ ਜਨ ਸਤਿਗੁਰ ਸੰਗਤ ਪਾਈ ਤਿੰਨ ਤੁਰ ਮਸਤਕ ਲਿਖਿਆ ਲਖਾਸ ਤਨ ਤਨ ਸਾਸਨ ਜਿ ਤਰਸ ਪਾਇਆ ਮਿਲ ਜਾ ਨਾਨਕ ਨਾਮ ਪ੍ਰਗਾਰਾ ਗੁਜਰੀ ਮਹਲਾ ਪੰਜਵਾਂ ਕਾਹੇ ਰੇ ਮਨ ਚਿਤ ਵਹਿ ਉਦਮ ਜਾ ਹਰ ਹਰ ਜੀਓ ਪਰਿਆ ਸੈਲ ਪੱਥਰ ਮੈਂ ਜੰਤੋ ਪਾਏ ਤਾਕਾ ਰਿਜ ਕਾਗੇ ਕਰ ਤਰਿਆ ਮੇਰੇ ਮਾਧੋ ਜੀ ਸਤ ਸੰਗਤ ਮਿਲੇ ਸੋ ਤਰਿਆ ਗੁਰ ਪ੍ਰਸਾਦ ਪਰਮ ਪਦ ਪਾਇਆ ਸੂਕੇ ਕਾਸ ਹਰਿਆ ਰਹਾਉ ਜਨਨ ਬਿਦਾ ਲੋ ਸੁਤ ਮੰਤਾ ਕੋਈ ਨ ਕਿਸਕੀ ਤਰਿਆ ਸਿਰ ਸਿਰ ਇਨ ਸੰਭਾਹੇ ਠਾਕੁਰ ਕਾਹੇ ਮਨ ਭਉ ਕਰਿਆ ਉੜੇ ਉੜਾ ਵੈਸੇ ਕੋਸਾਂ ਤੇ ਪਾਸੇ ਬਰੇ ਸਰਿਆ
तिन कवन खलावै कवन जगावै। मन में सिमरन करिया सावन धाम दास सदान ठाकुर कर तल तरिया। जन नानक बल बल सद बल जाइया तेरा अंत ना पारा वरिया। राग आसा महला चौथा। सो पुरख क्यों ओंकार सतगुर प्रसाद। सो पुरख निरंजनार पुनरण गम्मा गम पारा। सब त्यावें तो जी हर सच्चे सिजनहारा। सब जीत मारे जी